ਮੁਕਦੇ ਚੇਤ ਲੂਟੀ ਲੰਕਾ ਸੀਸ ਸਮੇਤ ਗਰਬ ਗਿਆ ਬੈਨ ਭਗਤ ਗਰਬ ਗਿਆ ਬੈਨ ਸਤਿਗੁਰ ਹੇਤ ਸਹਿਸ ਬਾਹੋ ਮਦ ਮੀ ਮਦ ਕੀਟ ਮਹਿ ਖਾਸਾ ਹਰਨਾ ਕਿਸਲੇ ਨਖੋ ਬਿਧਾਸਾ ਦੈਤ ਸੰਘਾਰੇ ਬਿਨ ਭਗਤ ਅਭਿਆਸਾ ਜਰਾ ਸੰਤ ਕਾਲ ਜਮਨ ਸੰਘਾਰੇ ਰਕਤ ਬੀਜ ਕਾ ਕਲ ਨੇਮ ਬਿਧਾਰੇ ਦੈ ਸੰਘਾਰ ਸੰਤ ਨਿਸਤਾਰੇ ਅਭ ਸਤਿਗੁਰ ਸਭ

ਗਗਨ ਜਗਦੀਸ ਕਹਾਂ ਸੁਖ ਭਾਲਾ ਨੈਣ ਸਲੋਨੇ ਸੁੰਦਰ ਨਾਰੇ ਖੋੜ ਸਿਗਾਰ ਕਰੇ ਹੱਥ ਪਿਆਰੇ ਬਿਨ ਜਗਦੀਸ ਭਜੇ ਨੇ ਸੁਖਵਾਰੇ ਦਰ ਘਰ ਮਹਿਲਾ ਸੇ

बेन जगदीश झूठे दरवाजे सिद्ध कहावो रिद सिद्ध बुलावो ताज कुल हिसर सतर बनावो बेन जगदीश कहा सच पावो खान मलूक कहावो राजा बतबे कूड़े है पाजा बेन गोर शब्द न सबरस काजा ਹਉਮੈ ਮਮਤਾ ਗੁਰ ਸ਼ਬਦ ਵਿਸਾਰੀ ਗੁਰਮਤਿ ਜਾਣਿਆ ਰਿਦਮਰਾਰੀ ਪ੍ਰਣਤ ਨਾਨਕ ਸਣ ਤੁਮਾਰੀ ਗੋੜੀ ਮਹੱਲਾ ਪਹਿਲਾ ਸੇਵਾ ਇਕ ਨ ਜਨ ਸਹਿਬਰੇ ਪ੍ਰਪੰਚ ਵਿਆਦ ਤਿਆਗ ਕਬਰੇ ਭਾਏ ਮਿਲੇ ਸਤ ਸਾਚੇ

ਦੁੱਖ ਵਿਚਾਰਾ ਜੇ ਅਲਖ ਕਰਮ ਕਮਾਵਹੀ ਬਿਨ ਗੁਰਾਂ ਦੇ ਆਰਾ ਰਹਾ ਵੰਦੇ ਅਕੁਲੀ ਬਾਹਰੇ ਕਿਆ ਤੈਨ ਸੋ ਕਹੀਐ ਬਿਨ ਗੁਰਬੰਧ ਨਾ ਬੂਝੇ ਕਿਤ ਬਿਨ ਨਿਰਬਹੀਐ ਕੋਟ

ਸਭਿਆ ਪਿਆ ਆਪ ਵਰਤਾਇਆ ਪੇ ਪ੍ਰਭਾ ਆਇਆ ਗੁਰੂ ਕਿਰਪਾ ਤੇ ਪੂਜੀਏ ਸਭ ਬ੍ਰਹਮ ਸਮਾਇਆ ਰਾਹ ਗੋੜੀ ਗੁਆਰੇ ਦੀ ਮਹੱਲਾ ਤੀਜਾ ਅਸ਼ਟਪਦੀਆ ਓਮਕਾਰ ਸੁਖਗੁਰ ਪ੍ਰਸਾਦ ਮਨ ਕਾ ਸੂਤਕ ਦੂਜਾ ਭਾਵ ਹੋ ਭਰਮ ਭੁੱਲੇ ਆਵਾ ਜਾਓ ਮਨ ਮੁਖ ਸੂਤਕ ਕਬਹਿ ਨਾ ਜਾਏ ਜਚਰ ਸਬਦ ਨਾ ਭੇਜ

ਦਿਲਾਏ ਦੋਈ ਗੁਰਮੁਨਾ ਅੰਮ੍ਰਿਤ ਸੁਖ ਹੋਈ ਆਪਣਾ ਮਨ ਪ੍ਰਭੋ ਦੋ ਬੂਝੇ ਸੋਈ ਲੋਕ ਸਮਝਾਵ ਸੁਣੇ ਨਾ ਕੋਈ ਗੁਰਮੁਖ ਸਮਝ ਉਹ ਸਦਾ ਸੁਖ ਹੋਈ ਮਨ ਗੁਡੰਬ ਬਹੁਚਿਤ ਰਾਈ ਜੁਗ ਕਰਮ ਆਵੈ ਸੁਥਾਇ ਨ ਪਾਈ ਆਵੈ ਜਾਵੇ ਠੋਰ ਨ ਕਾਈ ਮਨ ਕਰਮ ਕਰੇ ਬਹੁਤ ਅਭਿਮਾਨ ਬਾਗ ਜੋ ਲਾਏ ਬਹਿਨ ਧਿਆਨ ਜਮ ਪਕੜਿਆ ਤਾਬੀ ਪਛਤਾਨ ਬਿਨ ਸਤਿਗੁਰ ਸੇਵ ਮੁਕਤ ਨ ਹੋਈ ਗੁਰਪ੍ਰਸਾਦ ਹੀ ਮਿਲੇ ਹਰ ਸੋਈ ਗੁਰਦਾਤਾ ਜੁਗ ਚਾਰੇ ਹੋਈ ਗੁਰਮੁਖ ਜਾਤ ਪਤ ਨਾਮੇ ਵਡਿਆਈ ਸਾਹਿਰ ਕੀ ਪੁੱਤਰੀ ਬਿਦਾਰ ਗਵਾਈ ਨਾਨਕ ਬਿਨ ਨਾਮੇ ਝੂਟੀ ਚਤੁਰਾਈ ਗੋੜੀ ਮਹੱਲਾ ਤੀਜਾ ਇਸ ਯੁਗ ਕਾ ਧਰਮ ਪੜੋ ਤੁਮ ਭਾਈ ਪੂਰੇ ਗੁਰ

ਜਾ ਹਿਰਦੇ ਵਸਿਆ ਸੱਚ ਸੋਏ, ਗੁਰੂ ਮਨ ਬੇਦਿਆ ਅਸਤਰ ਹੋਏ, ਹੁਕਮ ਛਾਣ ਬੁਝੇ ਸੱਚ ਸੋਏ, ਤੂੰ ਕਰਤਾ ਮੈਂ ਵਰਨਾ ਕੋਏ, ਤੁਸੇ ਵੀ ਤੁਰਤੇ ਪਤ ਹੋਏ, ਕਿਰਪਾ ਕਰੇ ਗਾਉ ਪ੍ਰਭ ਸੋਏ, ਨਮ ਰਤਨ ਸਭ ਜਗ ਮੈਂ ਲੋਹੇ, ਗੁਰੂ ਬਾਣੀ ਮਿੱਟੀ ਲਾਗੀ, ਅੰਦਰ ਬਿਖਸੈ ਅੰਦਰ ਲਿਵ ਲਾਗੀ, ਸਹਿਜੇ ਸੱਚ ਮਿਲਿਆ ਪ੍ਰਸਾਦੀ, ਸਤਿਗੁਰ ਪਾਇਆ ਪੂਰੇ ਵਡਭਾਗੀ, ਆਮੈਂ।

ਮਨ ਬਰਾਗੇ ਜਾ ਸਬਦ ਭਾਉ ਖਾਏ, ਮੇਰਾ ਪ੍ਰਭ ਨਿਰਮਲਾ ਸਬਦ ਰਹਿ ਸਮਾਏ, ਗੁਰ ਕਿਰਪਾ ਤੇ ਮਿਲੇ ਮਿਲਾਏ, ਹਰਦਾਸਨ ਗੋਦਾ ਸੁਖ ਪਾਏ, ਮੇਰਾ ਹਰ ਪ੍ਰਭ ਇਨ ਬਿਦ ਪਾਇਆ ਜਾਏ, ਹਰ ਕਿਰਪਤ ਰਾਮ ਗੁਣ ਗਾਏ, ਧ੍ਰਿਵ ਜੀਵਨ ਜਿਤ ਹਰ ਨਾਮ ਨਾ ਲੱਗੇ ਪਿਆਰ, ਧ੍ਰਿਵ ਸੇ ਸੁਖਾਲੀ ਕਾਮਣ ਮੋਹ ਗੁਬਾਰ, ਤਿੰਨ ਸਫਲ ਜਨਮ ਜਿਨ ਨਾਮ ਆਧਾਰ, ਧ੍ਰਿਵ ਧ੍ਰਿਗ ਗ੍ਰਹਿ ਕੁਟੰਬ ਜਿਤ ਹਰ ਪ੍ਰੀਤ ਨ ਹੋਏ, ਸੋਈ ਹਮਾਰਾ ਮੀਤ ਜੋ ਹਰ ਗੁਣ ਗਾਵੈ ਸੋਏ, ਹਰ ਨਾਮ ਬਿਨਾ ਮੈਂ ਵਰ ਕੋਏ, ਸਤਿਗੁਰ ਤੇ ਹਮ ਗਤ ਪਤ ਪਾਈ, ਹਰ ਨਾਮ ਧਿਆਇਆ ਦੁਖ ਸਗਲ ਮਿਟਾਈ, ਸਦਾਨੰਦ ਹਰ ਨਾਮ ਲਿਵ ਲਾਈ, ਗੁਰ ਮਿਲਿਆ ਹਮ ਕੋ ਸਰੀਰ ਸੁਧ ਪਾਈ, ਹੋਮੇ ਤ੍ਰਿਸ਼ਨਾ ਸਭ ਅਗਨ ਬੁਝਾਈ, ਬਿਨਸ ਕ੍ਰੋਧ ਖਿਮ ਗੈ ਲਈ, ਹਰ ਆਪੇ ਕਿਰਪਾ ਕਰੇ ਨਾਮ ਦੇਵੈ, ਗੁਰਮੁਖ ਰਤਨ ਕੋ ਬਿਰਲਾ ਲੈ ਵੈ, ਨਾਨਕ ਗੁਣ ਗਾਵੇ ਹਰ ਅਲਖ ਅਪੇ ਵੈ।

ਗੁਰ ਭਗ ਪੂਰੇ ਪਾਇਆ ਅਗਲ ਮਿਲਿਆ ਪਿਆਰਾ ਆਏ ਮਨ ਕਰਹਲਾ ਸਤ ਗੁਰਪੁਰਖ ਧਿਆਏ ਰਹਾਓ ਮਨ ਕਰਹਲਾ ਵਿਚਾਰਿਆ ਹਰ ਰਾਮ ਨਾਮ ਧਿਆਏ ਜਿੱਥੇ ਲੇਖਾ ਮੰਗੀਏ ਹਰਿਆ ਪਹਿਲੇ ਛਡਾਏ

ਘਰ ਜਾਏ ਪਾਵੇ ਰੰਗ ਮੇਲੇ ਗੁਰ ਮੇਲੇ ਹਰ ਮੇਲਾਏ ਮਨ ਕਰਲਾ ਤੂੰ ਮੀਤ ਮੇਰਾ ਪਾਖੰਡ ਲੋਭਤ ਜਾਏ ਪਾਖੰਡ ਲੋਭੀ ਮਾਰੀਐ ਜਮ ਡੰਡ ਦੇ ਸਜਾਏ ਮਨ ਕਰਲ ਮੇਰੇ ਪ੍ਰਾਨ ਤੂੰ ਮੈਲ ਪਾਖੰਡ ਭਰਮ ਗਵਾਏ ਹਰ ਅੰਮ੍ਰਿਤਸਰ ਗੁਰ ਪੂਰਿਆ ਮਿਲ ਸੰਗਤੀ ਮਲ ਲਹਿ ਜਾਏ ਮਨ ਕਰਲ ਮੇਰੇ ਪਿਆਰੇ ਇੱਕ ਗੁਰ ਕੀ ਸਿੱਖ ਸੁਣਾਏ ਇਹੋ ਮੋਹ ਮਾਇਆ ਪਸਰਿਆ ਅੰਤ ਸਾਥ ਨਾ ਕੋਈ ਜਾਏ ਮਨ ਕਰਲ ਮੇਰੇ ਸਜਣਾ ਹਰ ਖਰਚ ਲਿਆ ਪਤ ਪਾਏ ਹਰ ਦਰਗਹਿ ਪਹਿਨਾਇਆ ਹਰਿਆ ਪਲਿਆ ਗਲ ਲਾਏ ਮਨ ਕਰਹਲਾ ਗੁਰ ਮੰਨਿਆ ਗੁਰਮੁਖਾਰ ਕਮਾਏ ਗੁਰਿਆ ਕੇ ਕਰ ਜੋਦੜੀ ਜਨਨ ਘਰ ਮਿਲਾਏ ਗੋੜੀ ਬਹਲਾ ਚੌਥਾ ਮਨ ਕਰਹਲਾ ਵਿਚਾਰੀਆ ਵਿਚਾਰ ਦੇ ਸੰਭਾਲ ਬਨ ਫਿਰ ਥੱਕੇ ਬਨ ਵਾਸੀਆ ਫਿਰ ਗੁਰਮੁਖਰ ਦਾ ਸਮਾਨ ਨਿਹਾਲ ਮਨ ਕਰਹਲਾ ਗੁਰੂ ਗੋਬਿੰਦ ਸੰਭਾਲ ਰਹਾ ਮਨ ਕਰਹਲਾ ਵਿਚਾਰੀਆ ਮਾਨਮੁਖ ਫਾਤਿਆ ਮਹਾਂ ਜਾਲ ਗੁਰੂ ਪ੍ਰਾਣੀ ਮੁਕਤ ਹਰ ਹਰ ਨਾਮ ਸੰਭਾਲ ਮਨ ਕਰਹਲਾ ਮੇਰੇ ਪਿਆਰਿਆ ਸਤਸੰਗਤ ਸਤਿਗੁਰ ਭਾਲ ਸਤਸੰਗਤ ਲਾਗ ਹਰ ਧਿਆਈਐ ਹਰ ਹਰ ਚਲੇ ਤੇਰੇ ਨਾਲ ਮਨ ਕਰਹਲਾ ਵਡਭਾਗੀਆ ਹਰ ਇੱਕ ਨਦਰ ਨਿਹਾਲ ਆਪ ਛੋੜ ਆਪ ਛੁਡਾਏ ਛੁੱਟੀਏ।

ਕਰਾਲਾ ਤੂੰ ਚੰਚਲਾ ਚਿਤਰਾਏ ਛੱਡ ਬਿਕਰਾਲ ਹਰ ਹਰ ਨਾਮ ਸੰਭਾਲ ਤੂੰ ਹਰ ਮੁਕਤ ਕਰੇ ਅੰਤਕਾਲ ਮਨ ਕਰਾਲਾ ਵਡਭਾਗੀਆ ਤੂੰ ਗਿਆਨ ਰਤਨ ਸੰਭਾਲ ਗੁਰ ਗਿਆਨ ਖੜਕ ਹੱਥ ਧਾਰਿਆ ਜਮ ਮਾਰਿਆੜਾ ਜਮ ਕਾਲ

ਰੰਗ ਰਤਨੇ ਮਨ ਕਰ ਹਲੇ ਹਰ ਰੰਗ ਸਦਾ ਸੰਭਾਲ ਹਰ ਰੰਗ ਕਦੇ ਨਾ ਉਤਰੇ ਗੁਰ ਸੇਵਾ ਸਬਦ ਸੰਭਾਲ ਹਮ ਪੰਖੀ ਮਨ ਕਰ ਹਲੇ ਹਰ ਤਰਵਰ ਪੁਰਖੇ ਪਾਲ ਲਵੜ ਭਾਗੀ ਗੁਰੂ ਪਾਇਆ ਜਨ ਨਾਨਕ ਨਾਮ ਸੰਭਾਲ ਰਾਹ ਗੋੜੀ ਗੁਬਾਰੇ ਰੀ ਮਹੱਲਾ ਪੰਜਵਾਂ ਅਸ਼ਟਪਦੀ ਹੈ ਓਂਕਾਰ ਸਤਨਾਮ ਕਰਤਾ ਪੁਰਖ ਗੁਰ ਪ੍ਰਸਾਦ ਜਾਬ ਇਹ ਮਨ ਮੈਂ ਕਰਤ ਗੁਮਾਨਾ ਤਾਬੇ ਬਾਵਰ ਫਿਰਤ ਬਗਾਨਾ ਜਾਬੇ ਹੂਆ ਸਗਲ ਗਿਰੀ ਨਾ ਤਾ ਧਰਮਯਾ ਘਾਟ ਘਾਟ ਚੀਨਾ ਸਹਿ ਸੁਹੇਲਾ ਫਲ ਮਸਕੀਨੀ ਸਤਿਗੁਰ ਆਪਣੇ ਮੋਹਿਦਾਨ ਦੀਨੀ ਰਹਾਓ ਜਾਬ ਕਿਸ ਕੋ ਇਹੋ

ਜਿਸ ਕੋ ਮਿਲਿਆ ਜਿਸ ਮਸਤਕ ਭਾਗਾ ਤਿਸ ਕਾ ਹਿਰਦੈ ਰਵਿਆ ਸੋਏ ਮਨ ਤਨ ਸੀਤਲ ਨਿਚਲ ਹੋਏ ਐਸਾ ਕੀਰਤਨ ਕਰ ਮਨ ਮੇਰੇ ਇਹਾ ਉਹਾਂ ਜੋ ਕਾਮ ਤੇਰੇ ਰਹਾਓ ਜਾ ਜਬਤ ਉਪਦਾ ਜਾਏ ਧਾਪਤ ਮਨੁਆ ਬੈਠਾਏ ਜਾ ਜਬਤ ਫੇਰ ਦੁੱਖ ਨਾ ਲਾਗੈ ਜਾ ਜਬਤ ਇਹੋ ਮੈਂ ਭਾਗੈ ਜਾਸ ਜਬਤ ਵਸਿਆ ਵੇ ਪੰਚਾ ਜਾਸ ਜਬਤ ਹਿਰਦੈ ਅੰਮ੍ਰਿਤ ਸੰਚਾ ਜਾਸ ਜਬਤ ਇਹ ਤ੍ਰਿਸ਼ਨਾ ਬੁਝੈ ਜਾ ਜਬਤ ਹਰ ਦੁਰਗਹਿ ਸਿਜੈ ਜਾ ਜਬਤ ਕੋਟ ਮਿਟੇ ਅਪਰਾਧ ਜਾ ਜਬਤ ਹਰ ਹੋਵੇ ਸਾਧ ਜਾਸ ਜਬਤ ਮਨ ਸੀਤਲ ਹੋਵੈ ਜਾ ਜਬਤ ਮਲ ਸਗਲੀ ਖੋਵੈ ਜਾਸ ਜਬਤ ਰਤਨ ਹਰ ਮਿਲੈ ਬੌੜ ਨਾ ਛੁੜੇ ਹਰ ਸੰਗ ਹਿਲੈ ਜਾਸ ਜਬਤ ਕਈ ਬੈਕੁੰਟ ਵਾਸ ਜਾ ਜਬਤ ਸੁਖ ਸਹਿਜ ਨਿਵਾਸ ਜਾ ਜਬਤ ਇਹ ਅਗਨ ਨਾ ਪੋਹਤ ਜਾ ਜਬਤ ਉਹ ਕਾਲ ਨ ਜੋਹਤ ਜਾਸ ਜਬਤ ਤੇਰਾ ਨਿਰਮਲ ਮਾਥਾ ਜਾਸ ਜਬਤ ਸਗਲਾ ਦੁਖ ਲਾਸਾ ਜਾ ਜਬਤ ਮੁਸ਼ਕਿਲ ਕਾ ਸੁਣਾ ਬਹਾਨੈ ਜਾ ਜਬਤ ਸੁਣ ਅਨਹਦ ਧੁਨੈ ਜਾਸ ਜਬਤ ਇਹ ਨਿਰਮਲ ਸੋਏ ਜਾ ਜਬਤ ਕਮਲ ਸਿੱਧਾ ਹੋਏ ਗੁਰ ਸਭ ਦ੍ਰਿਸ਼ਟ ਸਭ ਉਪਰ ਕਰੀ ਜਿਸ ਕਹਿ ਹਿਰਦੈ ਮੰਤਰ ਦੇ ਹਰੀ ਅਖੰਡ ਕੀਰਤਨ ਤਿੰਨ ਭੋਜਨ ਚੂਰਾ ਕਹੋ ਨਾਨਕ ਜੇ ਸਤਿਗੁਰ ਪੂਰਾ ਗੋੜੀ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਹਿਰਦੈ ਅੰਤਰ ਧਾਰ ਪੰਜ ਜਨਾ

ਦੇਖਣ ਦੇਤਾ ਪੇਖ ਨੂੰ ਤੇਤਾ ਗਿਆਨ ਸਹਿਜ ਜਗਨ ਸਹਿਜ ਸੋ ਹੋਏ ਸਹਿਜੇ ਹੋਤਾ ਜਾਏ ਸੋ ਹੋਏ ਸਹਿਜ ਬਰਾਗ ਸਹਿਜ ਹਸਨਾ ਸਹਿਜ ਚੂਪ ਸਹਿਜ ਹੀ ਜਪਨਾ ਸਹਿਜ ਭੋਜਨ ਸਹਿਜ ਭਾਉ ਸਹਿਜ ਮੇਲ ਲਿਓ ਸਹਿਜ ਮਿਟਿਓ ਸਗਲ ਦੁਰਾਓ ਸਹਿਜ ਹੋਵਾ ਸਾਧੂ ਸੰਗ ਸਹਿਜ ਮਿਲਿਓ ਪਾਰ ਬ੍ਰਹਮ।

ਤਾ ਕੋ ਭੇਟਿਆ ਪਰਮਾਨੰਦ ਸਹਿਜ ਅੰਮ੍ਰਿਤ ਪਿਓ ਨਾਮ ਸਹਿਜ ਕੀਨੂ ਜੀ ਕੋ ਦਾਨ ਸਹਿਜ ਕਥਾ ਮੈਂ ਆਤਮ ਰਸਿਆ ਤਾ ਕੈ ਸੰਗ ਅਬਨਾਸੀ ਵਸਿਆ ਸਹਿਜ ਆਸਣ ਅਸਤਰ ਪਾਇਆ ਸਹਿਜੇਨ ਸ਼ਬਦ ਵਜਾਇਆ ਸਹਿਜ ਰੁਣ ਚੁਣਕਾਰ ਸੁਹਾਇਆ ਤਾ ਕੈ ਘਰ ਪਰ ਬ੍ਰਹਮ ਸਮਾਇਆ ਸਹਿਜ ਜਾ ਕੋ ਪਰਿਉ ਕਰਮਾ ਸਹਿਜ ਗੁਰ ਭੇਟਿਓ ਸਚ ਧਰਮਾ ਜਾ ਕੈ ਸਹਿਜ ਪਿਆ ਸੁਜਾਣ ਨਾਨਕ ਦਾਸ ਤਾ ਕੈ ਗੁਰਬਾਣ ਗੌੜੀ ਮਹੱਲਾ ਪੰਜਵਾਂ ਪ੍ਰਥਮੇ ਗਰਭਵਾਸਾ ਤੇ ਟਰਿਆ ਪ੍ਰਥਮੇ ਗਰਭਵਾਸ ਤੇ ਟਰਿਆ ਪੁੱਤਰ ਕਲਤਰ ਕੁੜਾਮ ਸੰਗ ਜੋਰਿਆ ਭੋਜਨ ਅਨੇਕ ਪ੍ਰਕਾਰ ਬਹੁ ਕਪਰੇ ਸਰ ਪਰ ਗਮਨ ਕਰੇਂਗੇ ਬਪਰੇ ਕਮਨ ਸਥਾਨ ਜੋ ਕਬਨ ਟਰ ਕਮਨ ਸ਼ਬਦ ਜਿਤ ਦੁਰਮਤ ਹਰ ਰਾਓ ਇੰਦਰਪੁਰੀ ਮੈਂ ਸਰ ਪਰ ਮਰਣਾ

ਸਮਾਹੇ ਜੋ ਸਮਾਰੇ ਤਸਕੇ ਤ੍ਰਿਸ਼ਨਾ ਬੁਝੈ ਜੋ ਸਮਾਰੇ ਸੁਧਰ ਗਏ ਸੁਜੈ ਜੋ ਸਮਾਰੇ ਸੁਧਮੰਤਾ ਜੋ ਸਮਾਰੇ ਸੋ ਪਤਵੰਤਾ ਜੋ ਸਮਾਰੇ ਸੋਈ ਜਤੀ ਜੋ ਸਮਾਰੇ ਤਿਸ ਹੋਵੇ ਗਤੀ ਜੋ ਸਮਾਰੇ ਦਸਖਾਇਆ ਗਾਨੀ ਜੋ ਸਮਾਰੇ ਸੁਨਿਚਲ ਤਨੀ ਜੋ ਸਮਾਰੇ ਸੁਵੜ ਭਾਗਾ ਜੋ ਸਮਾਰੇ ਸੁਅੰਦਨ ਜਾਗਾ ਜੋ ਸਮਾਰੇ ਸੋ ਜੀਵਨ ਮੁਕਤਾ ਜੋ ਸਮਾਰੇ ਤਸਕੀ ਨਿਰਮਲ ਜੁਗਤਾ ਜੋ ਸਮਾਰੇ ਸੋਈ ਸੁਗਿਆਨੀ ਜੋ ਸਮਾਰੇ ਸੋ ਸਹਿਜ ਧਿਆਨੀ ਇਸ ਮਾਰੇ ਬਿਨ ਥਾਏ ਨ ਪਿਆਰੇ ਕੋਟ ਕਰਮ ਜਾਪ ਤਪ ਕਰੇ ਇਸ ਮਾਰੇ ਬਿਨ ਜਨਮ ਨ ਮਿਟੇ ਇਸ ਮਾਰੇ ਬਿਨ ਜਨਮ ਤੇ ਨਹੀਂ ਛੁੱਟੇ ਇਸ ਮਾਰੇ ਬਿਨ ਗਿਆਨ ਨ ਹੋਈ ਇਸ ਮਾਰੇ ਬਿਨ ਝੂਠ ਨ ਧੋਈ ਇਸ ਮਾਰੇ ਬਿਨ ਸਭ ਕਿਛ ਮੈਲਾ ਇਸ ਮਾਰੇ ਬਿਨ ਸਭ ਕਿਛ ਜੌਲਾ ਜਾ ਕੋ ਭਾਈ ਕਿਰਪਾਲ ਕਿਰਪਾ ਨਿਹਦ ਤਿਸ ਭਾਈ ਖਲਾਸੀ ਹੋਈ ਸਗਲ ਸਿਧ ਗੁਰਦੁਬਦਾ ਜਾ ਕੀ ਹੈ ਮਾਰੀ ਕਹੁ ਨਾਨਕ ਸੋ ਬ੍ਰਹਮ ਵਿਚਾਰੀ ਗੋੜੀ ਮਹੱਲਾ ਪੰਜਵਾਂ ਹਰਸ ਜੁਰਤ ਸਭ ਕੋ ਮੀਤ ਹਰਸ ਜੁਰਤ ਨਿਚਲ ਚੀਤ ਹਰਸ ਜੁਰੇ ਨਵਿਆਪੇ ਕਾੜਾ ਹਰਸ ਜੁਰੇ ਤਾਂ ਹੋਏ ਨਿਸਤਾਰਾ

ਭਾਗਾ ਸੋ ਸਿਵ ਨਾਨਕ ਜਸ ਭਾਗਾ ਗੋੜੀ ਮਹਲਾ ਪੰਜਵਾਂ ਬਿਨ ਸਿਮਰਨ ਜੈਸ ਸਰਪ ਆਰ ਜਾਰੀ ਤੂੰ ਜੀਵੈ ਸਾਖਤ ਨਾਮ ਵਿਸਾਰੀ ਏਕ ਨਿਮ ਕੋ ਜੋ ਸਿਮਰਨ ਮਹਿਜੀਆ ਕੋੜ ਜਨਸ ਲਾਖ ਸਦਾ ਥੇ ਰਤੀ ਰਹਾਵ ਬਿਨ ਸਿਮਰਨ

ਬਿਨਸ ਜਾਏ ਝੂਠੇ ਸਭ ਪਾਜ ਨਾਮ ਸੰਗ ਮਾਨ ਹੈ ਪ੍ਰੀਤ ਨ ਲਾਵੇ ਕੂੜ ਕਰਮ ਕਰਤੋ ਨਰਕ ਜਾਵੇ ਹਰ ਕਾ ਨਾਮ ਜਨ ਮਨ ਨਾ ਆਰਾਧਾ ਚੁਰ ਕੇ ਨਿਆਈ ਜਾਂ ਪੁਰਬਾਧਾ ਲੋਕ ਡੰਬਰ ਬਤ ਵਿਸਤਾਰਾ ਨਾਮ ਬਿਨਾ ਝੂਠੇ ਪਾਸਾਰਾ ਹਰ ਕਾ ਨਾਮ ਸੋਈ ਜਾਨ ਲੇਹ ਕਰ ਕਿਰਪਾ ਨਾਨਕ ਜੈਸ ਦੇ ਗੋੜੀ ਮਹੱਲਾ ਪੰਜਵਾਂ

ਗੁਰ ਸੇਵਾ ਭਾਵ ਚਲਤਰੀਐ ਕਹ ਪੁਕਾਰੀਆ। ਗੌੜੀ ਮਹੱਲਾ ਪੰਜਵਾਂ ਇੱਕ ਓਂਕਾਰ ਸਤਿਗੁਰ ਪ੍ਰਸਾਦ ਨਾਰਾਇਣ ਹਰ ਰੰਗ ਰੰਗੋ ਜਪ ਜੇਵਾ ਹਰ ਏਕ ਮੰਗੋ ਰਹਾਉ। ਤਜੋ ਮੈਂ ਗੁਰ ਗਿਆਨ ਭਜੋ ਮਿਲ ਸੰਗਤ ਤੁਰ।

ਮਹਤ ਜੋ ਜਨਮ ਮਰਨ ਦੋਤੇ ਰਹਿਓ ਦੁਖ ਅੰਧੇਰਾ ਘਰ ਤੇ ਮਿਟਿਓ ਗੁਰ ਗਿਆਨ ਦ੍ਰਿੜਾਇਓ ਦੀਪ ਬਲਿਓ ਜਿਨ ਸੇ ਵਿਆਸ ਪਾਰ ਪਰਿਓ ਜਿਨ ਨਾਨਕ ਗੁਰਮੁਖ ਜਗਤ ਤਰਿਓ ਮਹੱਲਾ ਪੰਜਵਾਂ ਗੌੜੀ ਹਰ ਹਰ ਗੁਰ ਗੁਰ ਕਰਤ ਭਰਮ ਗਏ।

ਜੋ ਬਨਵੰਤ ਆਚਾਰ ਕੁਲੇ ਨਾ ਮਨ ਮੈਂ ਹੈ ਹੋਏ ਗੁਮਾਨੀ ਜੇ ਉਲਝਾਇਓ ਬਾਦ ਬੁੱਧ ਕਾ ਮਰਤਿਆ ਨਹੀਂ ਬਿਸਰਾਨੀ ਭਾਈ ਮੀਤ ਬੰਦ ਬਸਖ ਪਾਸ਼ਾ ਤੈਨੂੰ ਕੋ ਸਮਾਨੀ ਪਾਸ਼ਾ ਤੈਨੂੰ ਕੋ ਸੰਪਾਨੀ ਜਿਤ ਲਾਗੋ ਮਨ ਬਾਸਨਾ ਅੰਤ ਸਾਈ ਪ੍ਰਗਟਾਨੀ ਅੰਗ ਬੁੱਧ ਸੋਚ ਕਰਮ ਕਰ

ਸ਼ਬਦ ਸੁਹਾਵੈ ਸ਼ਬਦ ਸੁਹਾਵੈ ਤਾਪਤ ਪਾਵੈ ਦੀਪਕ ਦੇਹ ਉਜਾਰੈ ਸੁਣ ਸਕੀ ਸਹੇਲੀ ਸਾਚ ਸਹੇਲੀ ਸੱਚ ਇੱਕ ਗੁਣ ਸਾਰੈ ਸਤਿਗੁਰ ਮੇਲੀ ਤਾਂ ਫਿਰ ਰਾਵੀ ਬਿਗਸੀ ਅੰਮ੍ਰਿਤ ਬਾਣੀ ਨਾਨਕ ਸਾ ਧਨ ਤਾਂ ਫਿਰ ਰਾਵੈ ਜਾਂ ਤਿਸ ਕਹਿ ਮਨ ਭਾਣੀ ਮਾਇਆ ਮੋਹਣੀ।

ਜੋ ਗੁਰ ਕਹਿ ਸੋਏ ਪਰ ਕੇ ਜੈ ਤਿਸਨਾ ਕਨ ਬੁਝਾਈਐ ਹਰ ਸੱਚ ਸੋਏ ਤਿਸਮਨਿਆ ਵਰਨ ਕੋਈ ਬਿਨ ਸੇਵੇ ਸੁਖ ਨ ਪਾਏ ਨਾਨਕ ਸਾਧਨ ਮਿਨ ਮਿਲਾਏ ਜਿਸ ਨੂੰ ਆਪ ਮਿਲਾਏ ਧਨ ਰਹਿਣ ਸੁਹੇਲੜੀਆ ਜੀਓ ਹਰ ਸਿਉ ਚਿਤ ਲਾਏ ਸਤਿਗੁਰ ਸੇਵੇ ਭਾਵ ਕਰੇ ਜੀਓ ਵਿੱਚੋਂ ਆਪ ਗਵਾਏ ਵਿੱਚੋਂ ਆਪ ਗਵਾਏ ਹਰ ਗੁਣ ਗਾਏ ਅੰਦਰ ਲਾਗਾ ਭਾਵ ਸੁਣ ਸਖੀ ਸਹੇਲੀ ਜੀ ਕੀ ਮੇਲੇ ਗੁਰਗਤ ਸ਼ਬਦ ਸਮਾਓ ਹਰ ਗੁਣ ਸਾਰੀ ਤਾਕੰਤ ਪਿਆਰੀ ਨਾਮੇ ਧਰੀ ਪਿਆਰੋ ਨਾਨਕ ਨਾਮ ਨਾਹ ਪਿਆਰੀ ਰਾਮ ਨਾਮ ਗਲਹਾਰੋ ਤਨ ਇੱਕ ਲੜੀ ਜੀਓ ਬਿਨ ਨਾਹ ਪਿਆਰੇ ਦੂਜੇ ਭਾਈ ਮੁੱਟੀ ਜੀਓ ਬਿਨ ਗੁਰ ਸ਼ਬਦ ਕਰਾਰੇ

ਜਾਬਰ ਭਾਵ ਹੈ ਗੁਰਮਤਿ ਚਿਤ ਲਾਈਐ ਸਦਾ ਸੁਹਾਗਣ ਜਾਂ ਸਤਿਗੁਰ ਸੇਵੇ ਗੁਰ ਗ੍ਰੰਥ ਅੰਕ ਸਮਾਈਐ ਗੁਰਸਬਦ ਮੇਲਾ ਤਾਬਿਰ ਰਾਵੀ ਲਾਹ ਨਾਮ ਸੰਸਾਰ ਨਾਨਕ ਗਾਮਣ ਨਾ

ਸਾਹਿਬ ਵਸਾਏ ਐਸਾ ਕਰੇ ਸਿਗਾਰੋ ਨਾਨਕਾ ਮਨ ਸਹਿਜ ਸਮਾਣੀ ਜਿਸ ਸੱਚ ਨਾਮ ਆਧਾਰੋ ਮਿਲ ਮੇਰੇ ਪ੍ਰੀਤਮਾ ਜੀਓ ਤੁਧ ਮਨ ਖਰੀ ਨਿਮਾਣੀ ਮੈਂ ਨੈਣੀ ਨੀਂਦ ਨਾ ਆਵੈ ਜੀਓ ਭਾਵੇ ਅੰਨ ਨ ਪਾਣੀ ਪਾਣੀ ਅੰਨ ਨ ਭਾਵੈ ਮਰੀਏ ਹਾਵੈ ਬਿਨ ਪਿਰ ਕਿਉਂ ਸੁੱਖ ਪਾਈਐ ਗੁਰ ਅਗੇ ਕਰੋ ਬੇਨੰਤੀ ਜੇ ਗੁਰ ਭਾਵੈ ਜੋ ਮਿਲੈ ਤਿਵੈ ਮਿਲਾਈਐ ਆਪੇ

ਬਾਦ ਸੋ ਦਰ ਤੇਰਾ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ।

ਜਿਨ ਸੀ ਮਾਇਆ ਜਿਨ ਉਪਾਈ, ਕਰ ਕਰ ਦੇਖੈ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ ਜੋ ਤਿਸ ਭਾਵੈ।

ਆ ਤੇ ਭਾਗਹੀਣ ਜਮ ਪਾਸ ਜੋ ਸਤਿਗੁਰ ਸਰਨ ਸੰਗਤ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਧੁਰ ਮਸਤਕ ਲਿਖਿਆ ਲਿਖਾਸ ਧੰਨ ਧੰਨ।

ਦੇਹ ਨ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਾਉ ਕਰਿਆ ਉਡੇ ਊਡ ਆਵੈ ਸਹਿ ਕੋਸਾ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਨ ਖਲਾਵੈ ਕਵਨ ਚੁਗਾਵੈ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿ

ਕਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਪਾਤਸ਼ਾਹੀ ਦਸਵੀਂ ਗਬਿਓ ਬਾਜ ਬੇਨਤੀ ਚੌਪਈ ਅਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ ਤਬ ਚਰਨਨ ਮਨ ਰਹੇ ਹਮਾਰਾ ਆਪਣਾ।

ਸੰਘਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੇ ਛਾੜ ਕੋਈ ਅਵਰਨਾ ਧਿਆਉਂ

ਮੰਨੈ ਜਬ ਉਹਦੇ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹੇ ਅਪਾਰਾ ਜਬ ਆ ਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹੇ ਧਰ ਸਭ ਹੂੰ।

ਬਰਨਤ ਭਿੰਨ ਭਿੰਨ ਤੋਏ ਤੇਤੀ ਤੁਮਰਾ ਲਖਾ ਨਾ ਜਾਹੇ ਪਸਾਰਾ ਕਿਹ ਬਿਦ ਸਜਾ ਪ੍ਰਥਮ ਸੰਸਾਰ ਏਕੈ ਰੂਪ ਅਨੂਪ ਸਰੂਪਾ ਰੰਗ ਭਯੋ ਰਾਵ ਕਹੀ ਭੂਪਾ ਅੰਡ ਜੇਰਜ ਸੇਤਜ ਕੀਨੀ ਉਤਪੁਜ ਖਾਨ ਬਹੁਰ ਰਚ ਦੀਨੀ ਕਹੂੰ ਫੂਲ ਅਰਾਜਾ ਹਵੇ ਬੈਠਾ ਕਹੂੰ ਸਿਮਟ ਭਯੋ ਸੰਕਰ ਇਕੈਠਾ ਸਗਰੀ ਸਿਸ਼ਟ ਦਿਖਾਏ ਅਚੰਭਵ ਆਦ ਜੁਗਾਦ ਸਰੂਪ ਸੁਯੰਭਵ ਅਬ ਰੱਛਾ ਮੇਰੀ ਤੁਮ ਕਰੋ ਸਿੱਖ ਉਭਾਰ ਆਸਿਖ ਸੰਗਰੋ ਦੁਸ਼ਟ ਜਿਤੇ ਉਠਵਤ ਉਤਪਾਤਾ ਸਕਲ ਮਲੇਸ਼ ਕਰੋ ਰਣਕਾਤਾ ਜੇ ਅਸ ਤੁਜ ਤਵ ਸ਼ਰਣੀ ਪਰੇ ਤਿਨਕੇ ਦੁਸ਼ਟ ਦੁਖਿਤ ਹਵੇ ਮਰੇ ਪੁਰਖ ਜਮਨ ਪਗ ਪਰੇ ਤਿਹਾਰੇ ਤਿਨਕੇ ਤੁਮ ਸੰਗ

ਬਈ ਸੁਨੇ ਮੂੜ ਚਿਤ ਲਾਏ ਚਤੁਰਤਾ ਆਵਈ ਦੁਖ ਦਰਦ ਭਾਉ ਨਿਗੜਨਾ ਤਨਰ ਕੇ ਰਹਿ ਹੋ ਜੋ ਯਾਕੀ ਏਕ ਬਾਰ ਚਾਪਈ ਕੋ ਕਹਿ ਚਾਪਈ ਸੰਬਤ ਸਤਰੈ ਸਹਿਸ ਪੁਣਿਜੈ ਅਰਧ ਸਹਿਸਮੁਨ ਤੀਨ ਕਹਿ ਜੈ ਭਾਦਰਵ ਸੁਦੀ ਅਸ਼ਟਮੀ ਰਵ ਵਾਰਾ ਤੀਰ ਸਦਰਵ ਗ੍ਰੰਥ ਸੁਧਾਰਾ ਇਤ ਸ੍ਰੀ ਚਰਿਤਰੋ ਪਖਿਆਨੇ ਤ੍ਰਿਆ ਚਰਿਤਰੇ ਮੰਤਰੀ ਭੂਪ ਸੰਵਾਦੇ 405 ਚਰਿਤ੍ਰ ਸਮਾਪਤਮ ਸਤ ਸ਼ੁਭਮ ਸਤ ਅਵਜੋ ਦੋਹਰਾ ਦਾਸ ਜਾਨ ਕਰ ਦਾਸ ਪਰ ਕੀ ਜੈ ਕਿਰਪਾ ਅਪਾਰ ਆਪ ਹਾਦ ਰਾਖ ਮੋਹੇ ਮਨ ਕ੍ਰਮ ਬਚਨ ਵਿਚਾਰ ਛਾਪਈ ਮੈਨਾ ਗਨਿਸ਼ ਪ੍ਰਥਮ ਮਨਾਉ ਕਿਸ਼ਨ ਬਿਸ਼ਨ ਕਬੂ ਨ ਧਿਆਉ ਕਾਨ

ਕਹਿਤ ਸੁਣਾਏ ਕਬੇ ਬਾਜ ਦੋਹਰਾ ਠਾਟ ਭਇਓ ਮੈਂ ਜੋਰ ਕਰ ਬਚਨ ਕਹਾਂ ਸਿਰ ਨਿਆਏ ਪੰਥ ਚਲੈ ਤਬ ਜਗਤ ਮੈਂ ਜਬ ਤੁਮ ਕਰੋ ਸਹਾਏ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਤੁਟ ਧਿਆਏ ਹੈ ਸੰਤ ਅੰਤ ਲਾਹੇਂਗੇ ਮੁਕਤ ਫਲ ਪਾਵੇਂਗੇ ਭਗਵੰਤ ਦੋਹਰਾ ਕਾਲਪੁਰ ਕੀ ਦੇਹ ਮੋਹ ਕੋਟਕ ਬਿਸ਼ਨ ਮਹੇਸ਼ ਕੋਟ ਇੰਦਰ ਬ੍ਰਹਮਾ ਕਿਤੇ ਰਬ ਸਤਿਗੁਰੂਰ ਜਲੇਸ਼ ਦੋਹਰਾ ਰਾਮ ਕਥਾ ਜੁਗ ਜੁਗ ਅਟਲ ਸਭ ਕੋਈ ਭਾਖਤ ਨੇਤ ਸੁਰਗਵਾਸ ਰਗਬਰ ਕਰਾ ਸਗਰੀ ਪੁਰੀ ਸਮੇਤ ਚੌਪਈ ਜੋ ਇਹ ਕਥਾ ਸੁਨੇ ਅਰ ਗਾਵੈ ਦੁਖ ਭਾਵ ਤੇ ਨਿਕਟ ਨਾ ਆਵੈ ਬਿਸ਼ਨ ਭਗਤ ਕੀ ਇਹ ਫਲ ਹੋਈ ਆਦਿ ਬਿਆਦ ਸ਼ਬ ਸਕੇ ਨ ਕੋਈ ਸੰਮਤ ਸਤਰਾ ਸਹਿਸ ਪਛਾਵਨ ਹਾੜ ਵਧੀ ਪ੍ਰਥਮ ਸੁਖਦਾਵਨ ਤੁਆ ਪ੍ਰਸਾਦ ਕਰ ਗ੍ਰੰਥ ਸੁਧਾਰਾ ਭੂਲ ਭਰੀ ਲਉ ਲਿਓ ਸੁਧਾਰਾ ਦੋਹਰਾ ਨੇਤਰ ਤੁੰਕੇ ਚਰਨ ਤਰ

ਕਰਤਾ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ, ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਘਨੇਰੇ, ਕਹ ਨਾਨਕ ਸੱਚੇ ਸਾਹਿਬ, ਕਿਆ ਨਾਹੀ ਘਰ ਤੇਰਾ। ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰਸਾਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ। ਸਦਾ ਕੁਰਬਾਨ ਕੀਤਾ ਗੁਰੂ ਬਿਟਹੋ, ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ, ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ,

ਨਾਨਕ ਤੈ ਸੁਖ ਹੋਵਾ, ਤਿਤ ਕਰ ਅਨਹਦ ਵਾਜੇ, ਅਣਦ ਸੁਨੋਵਟ ਭਾਗੀ ਹਾਉ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਿਸੂਰੇ।

ਸਤਿਗੁਰ ਰਹਿਆ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ, ਵਾਜੇ ਅਨਹਤੂਰੇ। ਮੁਦਾਵਣੀ ਮਹੱਲਾ ਪੰਜਵਾਂ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ। ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਆਧਾਰੋ,

ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੇ ਜਮ ਕੇ ਦੂਤ ਨਾਏ ਤੇਰਾ ਛੱਡ ਜਾਹੇ ਭਉਜਲ ਵਿਖਮ ਸਗਾਹ ਗੁਰ ਸ਼ਬਦੀ ਪਾਰ ਪਾਹੇ

ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਬਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰ ਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਉਨ ਦਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਦਰਗੇ ਬੋਲੋ ਜੀ ਪੰਜਾਂ ਪਿਆਰਿਆਂ ਚੌਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾ

ਦਿੱਤੇ, ਬੰਦ ਬੰਦ ਕਟਵਾਏ, ਖੁਪਰੀਆਂ ਲਵਾਈਆਂ, ਚਰਖੜੀਆਂ ਤੇ ਜੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇ ਸਾਂ ਸਵਾਸਾਂ ਸੰਗ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ। ਚੇਤਾ ਵੇ ਚੇਤਾ ਮਨ ਗਾ ਸਦਗਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਸ਼ਿਆ ਰਿਆਇਤ ਦੇਖ ਤੇਗ ਫਤਿਹ ਬਿਰਧ ਕੀ ਪੈਜ ਬੰਦ ਕੀ ਜੀ ਤੇਰੀ ਸਾਹਿਬ ਜੀ ਸਹਾਏ। ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ, ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤਦਾ ਰੱਖਾ ਬਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ। ਖੁੱਲ੍ਹੇ ਦਰਸ਼ਨ ਦੀ ਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਇਹ ਨਿਮਾਣਿਆਂ ਦੇ ਮਾਰ ਨਿਤਾਣਿਆਂ ਦੇ ਤਾਰ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਅਪਾਰ ਮੇਰਾ ਬਖਸ਼ ਕਿਰਪਾ ਕੀਤੀ। ਆਪ ਜੀ ਦੀ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਾਜ ਰਹੇ ਹਨ। ਸਤ ਦੀਵਾਨ ਦੀ ਰਮਤਾ ਆਪ ਜੀ ਦੇ ਪਿੱਤਰ ਬਾਣੀ ਸੋਦਰ ਦੇ ਪਾਠ ਹੋਏ। ਗੁਰਬਾਣੀ ਪਾਠ ਕਰਦਿਆਂ ਹੋਇਆਂ ਨੇ ਕਈ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋ। ਅਗਾਂਹ ਵਾਸਤੇ ਸੁੱਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ। ਗੁਰਬਾਣੀ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨਾਈ ਸੰਗਤ ਦੀ ਹਾਜ਼ਰੀ ਤਿਲ ਫਲਭੇਟਾ ਕੀਤੀ ਦਰਕਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹੀ ਦਾਤਾ ਬਖਸ਼ਣੀਆਂ। ਜਸਵੀਰ ਸਿੰਘ ਜਨਮਦਿਨ ਦੀ ਖੁਸ਼ੀ ਵਿੱਚ ਸ਼ੁਕਰਾਨਾ ਕਰਦਿਆਂ ਚੜ੍ਹਦੀ ਕਰ ਸੁੱਖ ਸ਼ਾਂਤੀ ਵਾਸਤੇ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਆਵੀ ਸਿੰਘ ਤੰਦਰੁਸਤੀ ਗੁਰਮਤ ਅਤੇ ਗੁਰਪ੍ਰੀਤੀ ਪ੍ਰੀਤ ਵਾਸਤੇ ਅਰਦਾਸ ਬੇਨਤੀ ਕਰਦੇ ਹਨ। ਜਸਵੀਰ ਕੌਰ ਜਨਮਦਿਨ ਦੀ ਖੁਸ਼ੀ ਅਰਦਾਸ ਬੇਨਤੀ ਕਰਦੇ ਹਨ। ਭਾਈ ਜਗਤਾਰ ਸਿੰਘ ਤੰਦਰੁਸਤੀ ਲਈ ਪਰਿਵਾਰ ਅਰਦਾਸ ਬੇਨਤੀ ਹੈ। ਪਰਿਵਾਰਾਂ ਦੀ ਬੇਨਤੀਆਂ ਗੁਰੂ ਅਨੁਸਾਰ ਪ੍ਰਵਾਨ ਕਰਨੀਆਂ। ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲ੍ਹਾਂ 'ਚ ਬੰਦ ਕੌਮ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਅਮਰਤਪਾਲ ਸਿੰਘ ਅਤੇ ਹੋਰ ਪਿਆਰੇ ਗੁਰਸਿੱਖਾਂ ਦੀ ਰਿਹਾਈ ਚੜ੍ਹਦੀ ਕਲਾ ਲਈ ਸੰਗਤ ਵੱਲੋਂ ਅਰਦਾਸ ਬੇਨਤੀ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ। ਪ੍ਰਵਾਨ ਆ ਪ੍ਰਸ਼ਾਦ ਸਿੰਘ 'ਚ ਵਰਤਾਉਣ ਦੀ ਆਗਿਆ ਬਖਸ਼ੋ। ਸੁਬੇਨਤੀਆਂ ਗੁਰਮਸਾਰ ਪ੍ਰਵਾਨ ਕਰਦਿਆਂ ਬਖਸ਼ੋ ਰਾਜ ਸ੍ਰੀ ਮੁਖਵਾਸ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦਰਸ਼ਨ ਪਿਆਸੀ ਦਿਨ ਸਰਾਤ

ਦੂਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਸਾਗਰ ਰਤਨੀ ਭਰ ਪੂਰੇ

ਨਹਾਏ ਕੀਚੜ ਡੂਬੈ ਮੈਲ ਨ ਜਾਏ ਰਹਾਉ। ਰੱਖ ਰੱਖ ਚਰਨ ਧਰੇ ਵਿਚਾਰੀ ਦੁਬਿਧਾ ਛੋੜ ਪਏ ਨਿਰੰਕਾਰੀ। ਮੁਕਤ ਪਦਾਰਥ ਹਰ ਰਸ ਚਖੇ ਆਵਣ ਜਾਣ ਰਹੇ ਗੁਰ ਰਾਖੇ। ਸਰਵਰ ਹੰਸਾ ਛੋੜ ਨਾ ਜਾਏ ਪ੍ਰੇਮ ਭਗਤ ਕਰ ਸਹਿਜ ਸਮਾਏ।

ਜੁਗੋ ਜੁਗ ਅਟਲ ਸ਼ਬਦ ਗੁਰੂ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰੀ ਜੁੜ ਬੈਠੀ ਸਾਧ ਸੰਗਤ ਜੀ ਵਡਭਾਗੀ ਹੋ ਆਪ ਜੀ ਸੰਗਤ ਮਨ ਵਿੱਚ ਹਾਜ਼ਰੀਆਂ ਭਰ ਰਹੇ ਆਪ ਜੀ ਨੇ ਸੋਦਾ ਲਹਿਰ ਸਾਹਿਬ ਜੀ ਦੇ ਪਾਠ ਅਰਦਾਸ ਬੇਨਤੀ ਪਿੱਤਰ ਹੁਕਮ ਸਰਵਣ ਕੀਤੇ ਹਨ ਆਉਣ ਕੀਰਤਨ ਦੀ ਰਮਤਾ ਹੁਣ ਜਾਰੀ ਕੀਰਤਨ ਰਾਹੀਂ ਜੁੜਨਾ ਕਰੋ ਜੀ ਆਉਣ ਵਾਲੇ ਸ਼ੁੱਕਰਵਾਰ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿਆਹ ਪੁਰਬ ਦੀਆਂ ਖੁਸ਼ੀਆਂ ਵਿੱਚ ਬਿਲਗਾ ਪਿੰਡ ਨਿਵਾਸੀ ਦੀਆਂ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਸ਼ੁੱਕਰਵਾਰ ਨੂੰ ਸਵੇਰੇ ਦਸ ਵਜੇ ਸੱਤ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਹੋਣ ਜਾ ਰਹੇ ਹਨ ਅਤੇ ਐਤਵਾਰ ਨੂੰ ਸਵੇਰੇ 10 ਵਜੇ ਸੰਪੂਰਨਤਾ ਵਾਂ ਐਤਵਾਰ ਦੇ ਦੀਵਾਨ ਕੀਰਤਨ ਦਰਬਾਰ ਢਾਡੀ ਦਰਬਾਰ ਜੋ ਰੋਜ਼ਾਨਾ ਸ਼ਾਮ ਨੂੰ ਢਾਡੀ ਜੱਥੇ ਵੀ ਲੱਗ ਰਹੇ ਹਨ ਅਤੇ ਐਤਵਾਰ ਦੀਵਾਨ ਇਸ ਸੰਬੰਧ ਸਜਣਗੇ ਆਪ ਜੀ ਨੇ ਹਾਜ਼ਰੀ ਭਰਨੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਵੱਡਿਆਂ ਭਾਗਾਂ ਵਾਲੇ ਹਾਂ, ਮਹਾਰਾਜ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦੇ ਕੀਮਤੀ ਸਮੇਂ ਨੂੰ ਸਫਲ ਬਣਾ ਰਹੇ ਹਾਂ। ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਵਰਤ ਰਹੀ ਹੈ, ਹਰ ਰੋਜ਼ ਦੀ ਤਰ੍ਹਾਂ ਸੰਧਿਆ ਦੇ ਦੀਵਾਨ ਸਜੇ ਨੇ ਔਰ ਸਜੇ ਦੀਵਾਨਾਂ ਦੇ ਵਿੱਚ ਤੁਰਕੀ ਬਾਣੀ ਦੀ ਵਿਆਖਿਆ ਦਾ ਸਮਾਂ ਹੈ। ਮਹਾਰਾਜ ਜੀ ਦੇ ਪਰਉਪਕਾਰ ਸਾਡੇ ਉੱਤੇ ਇੰਨੇ ਕੁ ਨੇ ਕਿ ਸਾਡਾ ਰੋਮ ਰੋਮ ਕਰਜਾਈ ਹੈ ਸਤਿਗੁਰਾਂ ਦਾ।

ਕੱਲ ਸ਼ਬਦ ਦੀ ਪ੍ਰਾਰੰਭਤਾ ਹੋਈ ਸੀ। ਮਹਾਰਾਜ ਜੀ ਨੇ ਦੱਸਿਆ ਸੀ ਕਿ ਭਾਈ ਆਸਾ ਦੇ ਮਨ ਦੀ ਇੱਛਾ ਦੇ ਬੰਧਨ ਦੇ ਵਿੱਚ ਬੰਨਿਆ ਹੋਇਆ ਸਾਰਾ ਸੰਸਾਰ, ਸਾਰੇ ਲੋਕ ਆ ਰਹੇ ਨੇ, ਜਾ ਰਹੇ ਨੇ, ਜੰਮ ਰਹੇ ਨੇ, ਮਰ ਰਹੇ ਨੇ, ਪਰ ਕੋਈ ਗੁਰਮੁਖ ਕੋਈ ਬਿਰਲਾ ਹੀ ਛੁੱਟਦਾ ਹੈ। ਕਿਸੇ ਬਿਰਲੇ ਨੂੰ ਹੀ ਅੰਦਰੋਂ ਅਕਾਲ ਪੁਰਖ ਵਾਹਿਗੁਰੂ ਦੇ ਦਰਸ਼ਨ ਹੁੰਦੇ ਨੇ, ਕਿਸੇ ਬਿਰਲੇ ਦੀ ਹੀ ਤ੍ਰਿਸ਼ਨਾ ਬੁੱਝਦੀ ਹੈ। ਕਿਹਦੀ ਬੁੱਝਦੀ ਹੈ? ਮਹਾਰਾਜ ਜੀ ਨੇ ਕਿਹਾ ਜਿਹੜੇ ਵਾਹਿਗੁਰੂ ਦੀ ਮਹਿਮਾ ਗਾਉਂਦੇ ਨੇ, ਜਿਹੜੇ ਵਾਹਿਗੁਰੂ ਦਾ ਜਸ ਗਾਉਂਦੇ ਨੇ, ਵਾਹਿਗੁਰੂ ਦੀ ਕੀਰਤੀ ਕਰਦੇ ਨੇ। ਹੁਣ ਸਾਧ ਸੰਗਤ ਜੀ, ਅਸੀਂ ਕੀ ਉਪਮਾ ਕਰ ਸਕਦੇ ਹਾਂ ਵਾਹਿਗੁਰੂ ਦੀ? ਸਾਡੇ ਕੋਲ 2 ਮਿੰਟਾਂ ਤੋਂ ਬਾਅਦ ਲਫਜ਼ ਮੁੱਕ ਜਾਣੇ ਹੈ, ਲਫਜ਼ ਨਹੀਂ ਰਹਿਣੇ ਕੋਈ ਉਪਮਾ ਕਰਨ ਦੇ ਲਈ। ਇਸ ਕਰਕੇ ਮਹਾਰਾਜ ਜੀ ਨੇ ਸਾਨੂੰ 7 ਬਾਣੀਆਂ ਹਰ ਰੋਜ਼ ਦੀਆਂ ਨਿਤਨੇਮ ਦੀਆਂ ਬਖਸ਼ੀਆਂ ਨੇ ਆਪ ਉਪਮਾ ਕਰਕੇ। ਪਤਾ ਸੀ ਵੀ ਇਹ ਇੰਨੇ ਜੋਗੇ ਨਹੀਂ ਹੋਣੇ ਵੀ ਇਹ ਉਹਦੀ ਉਪਮਾ ਕਰ ਕਰਕੇ ਉਹਦਾ ਜਸ ਗਾ ਗਾ ਕੇ ਉਹਨੂੰ ਰਿਝਾ ਲੈਣ, ਉਹਨੂੰ ਖੁਸ਼ ਕਰ ਲੈਣ। ਅਤੇ ਮਹਾਰਾਜ ਜੀ ਨੇ ਤਾਂ ਹੀ ਇੰਨਾ ਜਸ ਕੀਤਾ ਵਾਹਿਗੁਰੂ ਜੀ ਦਾ, ਜਾਪ ਸਾਹਿਬ ਦੇ ਅੰਦਰ ਤਾਂ ਕਮਾਲ ਹੀ ਕੀਤੀ ਪਈ ਹੈ। ਅਤੇ ਔਰ ਅਸੀਂ ਸੋਚ ਵੀ ਨਹੀਂ ਸਕਦੇ ਕਿ 7 ਬਾਣੀਆਂ ਜਪ ਕੇ ਜੇ ਅਸੀਂ ਪੂਰੇ ਪ੍ਰੇਮ ਨਾਲ ਅਦਬ ਨਾਲ ਜਪਦੇ ਹਾਂ ਅਸੀਂ ਕਿੰਨੀ ਉਪਮਾ ਕਰ ਲੈਂਦੇ ਹਾਂ ਵਾਹਿਗੁਰੂ ਦੀ। ਅਸੀਂ 100 ਜਨਮ ਲੈ ਕੇ ਵੀ ਨਹੀਂ ਕਰ ਸਕਦੇ ਜਿੰਨੀ ਉਪਮਾ ਇੱਕ ਜਾਪ ਸਾਹਿਬ ਪੜ੍ਹ ਕੇ ਕਰ ਲੈਂਦੇ। ਇਹ ਗੱਲ ਯਾਦ ਰੱਖਿਓ। ਮਹਾਰਾਜ ਜੀ ਕਹਿੰਦੇ ਫਿਰ ਉਹਨਾਂ 'ਤੇ ਬਖਸ਼ਿਸ਼ ਵੀ ਹੁੰਦੀ ਹੈ ਭਾਈ। ਅੱਜ ਮਹਾਰਾਜ ਜੀ ਬਚਨ ਕਰਦੇ ਆ, ਕਹਿੰਦੇ ਉਹਨੂੰ ਕੀ ਭੇਟਾ ਕਰੀਏ ਜਿਹੜਾ ਸਾਨੂੰ ਵਾਹਿਗੁਰੂ ਦਾ ਸ਼ਬਦ ਸੁਣਾ ਦੇਵੇ ਅਤੇ ਕਿਰਪਾ ਕਰਕੇ ਸਾਡੇ ਮਨ ਦੇ ਵਿੱਚ ਵਸਾ ਦੇਵੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਹੁਣ ਕਿਰਪਾ ਕਰਨ ਦੀ ਤਾਕਤ ਤਾਂ ਮਹਾਰਾਜ ਸਾਹਿਬ ਜੀ ਦੇ ਵਿੱਚ ਹੈ, ਜਾਂ ਕੋਈ ਮਹਾਰਾਜ ਦਾ ਪਿਆਰਾ ਹੋਵੇ ਬਖਸ਼ਿਆ ਹੋਵੇ ਉਹਦੇ ਵਿੱਚ ਹੈ। ਹੁਣ ਜੇ ਆਪਾਂ ਕਹੀਏ ਵੀ ਕੋਈ ਮਹਾਰਾਜ ਦਾ ਪਿਆਰਾ ਬਖਸ਼ਿਆ ਹੋਇਆ ਲੱਭੀਏ, ਕਿੱਥੇ ਲੱਭਾਂਗੇ? ਅਤੇ ਥਾਂ ਥਾਂ 'ਤੇ ਠੱਗੀਆਂ ਨੇ। ਮਹਾਰਾਜ ਜੀ ਕਹਿੰਦੇ ਕਿਤੇ ਜਾਣ ਦੀ ਲੋੜ ਨਹੀਂ, ਆਓ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੀ ਸਾਰੇ ਰੱਬ ਦੇ ਪਿਆਰੇ ਬੈਠੇ, ਜਿਹਦਾ ਮਰਜ਼ੀ ਪੱਲਾ ਫੜ ਲਓ। ਕਦੇ ਬਾਬਾ ਫਰੀਦ ਜੀ ਦੇ ਚਰਨਾਂ 'ਚ ਬੈਠ ਜਾਓ, ਉਹਨਾਂ ਦੀ ਬਾਣੀ ਪੜ੍ਹਨ ਲੱਗ ਪਓ। ਕਦੇ ਦਿਲ ਕਰੇ ਕਬੀਰ ਜੀ ਨੂੰ ਮਿਲਣਾ, ਉਹਨਾਂ ਦੀ ਬਾਣੀ ਪੜ੍ਹਨ ਲੱਗ ਪਓ, ਉਹਨਾਂ ਦੀ ਸ਼ਰਨ 'ਚ ਬਹਿ ਕੇ ਸਮਝ ਲਓ ਜਿਸ ਸਰੂਪ ਦੀ ਬਾਣੀ ਪੜ੍ਹਦੇ ਹੋ, ਸਮਝ ਲਓ ਚਰਨਾਂ 'ਚ ਬਹਿ ਗਏ ਉਹਨਾਂ। ਜਾਂ ਤੁਹਾਡੇ 'ਤੇ ਡਾਇਰੈਕਟ ਬਖਸ਼ਿਸ਼ ਦੀ ਦਾਤ ਤੁਹਾਨੂੰ ਸਤਿਗੁਰਾਂ ਨੇ ਬਖਸ਼ਿਸ਼ ਕੀਤੀ ਹੈ, ਫਿਰ ਭਟਕਣਾ ਕਿਉਂ ਹੈ ਭਾਈ? ਮਹਾਰਾਜ ਜੀ ਕਹਿੰਦੇ ਇਹ ਦਾਤ ਤਾਂ ਨਾਮ ਹਿਰਦੇ 'ਚ ਵਸਾਉਣ ਦੀ ਮਹਾਰਾਜ ਜੀ ਦੇ ਕੋਲ ਹੀ ਹੈ, ਜਾਂ ਜਿਹੜੇ ਮਹਾਰਾਜ ਦੇ ਪਿਆਰੇ ਮਹਾਰਾਜ 'ਚ ਬੈਠੇ ਹੈ ਉਹਨਾਂ ਦੇ ਕੋਲ ਹੈ।

ਕਹਿੰਦੇ ਸਿਰ ਭੇਟ ਕਰ ਦਿਓ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਇਸ ਤੋਂ ਸੌਖਾ ਜਾਂ ਇਸ ਤੋਂ ਥੱਲੇ ਕੋਈ ਚੀਜ਼ ਨਹੀਂ ਹੈ। ਕੰਚਨ ਸਿਉਂ ਪਾਈਐ ਨਹੀਂ ਤੋਲ, ਮਨ ਦੇ ਰਾਮ ਲਿਆ ਹੈ ਮੋਲ। ਸੰਸਾਰੀ ਪਦਾਰਥਾਂ ਸੋਨੇ ਹੀਰੇ ਜਵਾਹਰਾਤਾਂ ਨਾਲ ਨਹੀਂ ਮਿਲਦਾ,

ਦੇ ਅੰਦਰੋਂ ਫਿਰ ਜਾ ਕੇ ਬਖਸ਼ਿਸ਼ ਹੋਈ। ਹੋਣ ਦੀ ਤਾਂ ਖਤਮ ਨਹੀਂ ਹੁੰਦੀ। ਕਈ ਵਾਰ ਤੁਸੀਂ ਹੋ ਸਕਦਾ ਇੱਕ ਕਿਸੇ ਵਿਦਵਾਨ ਦਾ ਬੋਲਿਆ ਹੋਇਆ ਸ਼ੇਰ ਹੈ ਸੁਣਿਆ ਹੋਵੇ, ਖੁਦੀ ਕੋ ਕਰ ਬੁਲੰਦ ਇਤਨਾ ਹਰ ਤਕਦੀਰ ਸੇ ਪਹਿਲੇ ਕਿ ਖੁਦਾ ਬੰਦੇ ਸੇ ਪੁੱਛੇ ਤੇਰੀ ਰਜ਼ਾ ਕਿਆ ਹੈ। ਇਹ ਸਾਡਾ ਸਿਧਾਂਤ ਨਹੀਂ, ਕਿਸੇ ਕਵੀ ਦੀ ਕਲਪਨਾ ਹੈ ਵੀ ਆਪਣੀ ਖੁਦੀ ਨੂੰ ਇੰਨਾ ਬੁਲੰਦ ਕਰ, ਬਲਵਾਨ ਕਰ ਵੀ ਰੱਬ ਵੀ ਤੈਨੂੰ ਆ ਕੇ ਪੁੱਛੇ ਦੱਸ ਕੀ ਚਾਹੀਦਾ।

ਮਿਟ ਜਾਏਗੀ। ਉਦੋਂ ਉਹਨੇ ਸਾਹਮਣੇ ਆਉਣਾ, ਉਸ ਤੋਂ ਪਹਿਲੇ ਸਾਹਮਣੇ ਨਹੀਂ ਆਉਂਦਾ, ਤੇ ਜਦੋਂ ਆ ਜਾਂਦਾ ਫਿਰ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ, ਉਹ ਤੋਂ ਮੋਹ ਮੰਗਣ ਦੀ ਜ਼ਰੂਰਤ ਨਹੀਂ ਪੈਂਦੀ। ਜੇ ਉਤੋਂ ਵੀ ਮੰਗਣਾ ਪੈ ਗਿਆ, ਫਿਰ ਸਾਹਮਣੇ ਹੋਵੇ, ਮਿਲਿਆ ਹੋਵੇ ਤੇ ਮੰਗ ਦੀ ਇੱਛਾ ਰਹਿ ਜੇ, ਫਿਰ ਕਾਹਦਾ ਮਿਲਿਆ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿੰਨੇ ਕਲਗੀਧਰ ਪਾਤਸ਼ਾਹ ਜੀ ਨੂੰ ਮਿਲੇ, ਕਦੇ ਕਿਸੇ ਨੇ ਕਿਹਾ ਮਹਾਰਾਜ ਤੇਰੇ ਤੋਂ ਬਿਨਾਂ ਕੁਛ ਹੋਰ ਚਾਹੀਦਾ? ਨਹੀਂ, ਜਿਹੜੇ ਚਮਕੌਰ ਦੀ ਜੰਗ ਚ ਲੜ ਰਹੇ ਸੀ ਉਹਨਾਂ ਨੇ ਕਿਹਾ ਮਹਾਰਾਜ ਜਿਸ ਪਿਆਰੇ ਸਿਉ ਨੇਹੋ ਤਿਸ ਅੱਗੇ ਮਰ ਚੱਲੀਐ, ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੇ ਜੀਵਨ, ਤੁਹਾਡੇ ਤੋਂ ਬਿਨਾਂ ਚਾਹੀਦਾ ਹੀ ਕੁਝ ਨਹੀਂ ਹੈ ਮਹਾਰਾਜ, ਤੁਸੀਂ ਹੀ ਚਾਹੀਦੇ ਹੋ। ਤੇ ਜਿਹਦੇ ਕੋਲ ਕਲਗੀਧਰ ਪਾਤਸ਼ਾਹ ਹੋਣ, ਉਹਨੂੰ ਕਮੀ ਕਿਸੇ ਵਸਤੂ, ਕਿਸੇ ਪਦਾਰਥ, ਕਿਸੇ ਚੀਜ਼ ਦੀ ਹੋ ਨਹੀਂ ਸਕਦੀ। ਯਾਦ ਰੱਖਿਓ, ਮਹਾਰਾਜ ਜੀ ਕਹਿੰਦੇ ਜਿਹੜਾ ਭਾਈ ਤੁਹਾਨੂੰ ਸੰਸਾਰੀ ਬਚਨ ਕਰ ਲੈਂਦੇ, ਇੱਥੇ ਕੋਈ ਗੁਰਮੁਖ ਪਿਆਰਾ ਗੁਰੂ ਘਰ ਨਾਲ ਜੋੜੇ, ਗੁਰਦੁਆਰੇ ਲੈ ਕੇ ਜਾਵੇ, ਸੰਗਤ 'ਚ ਲੈ ਕੇ ਜਾਵੇ, ਉਹਦਾ ਅਦਬ ਕਰਿਆ ਕਰੋ। ਸਿਰ ਦੀਜੈ ਆਪ ਗਵਾਏ, ਉਹਨਾਂ ਦਾ ਸਨਮਾਨ ਜ਼ਰੂਰ ਕਰਿਆ ਕਰੋ, ਕਿਉਂਕਿ ਸਹੀ ਮਾਰਗ 'ਤੇ ਲੈ ਕੇ ਜਾਣ ਵਾਲੇ ਬਹੁਤ ਥੋੜ੍ਹੇ ਹੁੰਦੇ ਆ। ਮਾੜੀਆਂ ਥਾਵਾਂ 'ਤੇ ਲਿਜਾਣ ਲਈ ਤਾਂ ਕਲਯੁੱਗ ਦੀ ਸੈਨਾ ਬਥੇਰੀ ਤੁਰੀ ਫਿਰਦੀ ਹੈ, ਪਰ ਰੱਬ ਦੇ ਦਰ 'ਤੇ ਲੈ ਕੇ ਆਉਣ ਵਾਲੇ ਕੋਈ ਬਿਰਲੇ ਹੀ ਹੁੰਦੇ ਆ, ਥੋੜ੍ਹੇ ਹੀ ਹੁੰਦੇ ਆ।

ਦੇ ਹੁਕਮ ਨੂੰ ਬੁੱਝ ਲੈਂਦੇ ਆ ਉਹ ਭਾਈ ਸਦਾ ਰਹਿਣ ਵਾਲਾ ਜਿਹੜਾ ਸੁੱਖ ਹੈ ਨਾ ਉਹਨੂੰ ਪਾ ਲੈਂਦੇ ਉਸ ਆਨੰਦ ਨੂੰ ਪਾ ਲੈਂਦੇ ਆ ਜਿਹੜਾ ਇੱਕ ਵਾਰੀ ਆ ਜਾਏ ਮੁੜ ਕੇ ਕਦੇ ਜਾਂਦਾ ਨਹੀਂ। ਅਸੀਂ ਪ੍ਰਸ਼ਾਦਾ ਛਕਦੇ ਹਾਂ ਕਈ ਵਾਰ ਬਹੁਤ ਸਵਾਦ ਲੱਗਦਾ ਬੰਦਾ ਕਹਿੰਦਾ ਬੜਾ ਆਨੰਦ ਆਇਆ ਕਦੇ ਘੁੰਮਣ ਚਲੇ ਗਏ ਉੱਥੇ ਬੜਾ ਆਨੰਦ ਆਇਆ। ਸਾਰੀ ਜ਼ਿੰਦਗੀ ਇੱਕੋ ਹੀ ਗੱਲ ਕਹਿੰਦੇ ਰਹਿੰਦੇ ਹਾਂ ਵਾਰ ਵਾਰ ਵਾਸਤਵਿਕਤਾ ਦੇ ਵਿੱਚ ਉਹ ਆਨੰਦ ਨਹੀਂ ਸਿਰਫ ਆਨੰਦ ਦਾ ਭਰਮ ਹੁੰਦਾ ਹੈ ਅਤੇ ਜੇ ਉਹ ਆਨੰਦ ਹੋਵੇ ਫਿਰ ਆ ਕੇ ਜਾਏ ਨਾ ਉਸ ਆਨੰਦ ਤੋਂ ਬਾਅਦ ਦੁੱਖ ਨਹੀਂ ਆਉਣਾ ਚਾਹੀਦਾ ਮੁੜ ਕੇ ਅਤੇ ਅਸੀਂ ਜ਼ਿੰਦਗੀ 'ਚ ਸੁੱਖ ਦਾ ਅਨੁਭਵ ਥੋੜ੍ਹਾ ਅਤੇ ਦੁੱਖ ਦਾ ਅਨੁਭਵ ਵੱਧ ਕਰਦੇ ਹਾਂ। ਚਾਹੇ ਕੋਈ ਮਹਿਲਾਂ 'ਚ ਬੈਠਾ ਹੋਵੇ ਚਾਹੇ ਕੋਈ ਕੁੱਲੀ 'ਚ ਬੈਠਾ ਹੋਵੇ ਸੁੱਖ ਅਤੇ ਦੁੱਖ ਬਰਾਬਰ ਹੀ ਵਿਆਪਦੇ ਆ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਇਹ ਨਹੀਂ ਵੀ ਵੱਡੀਆਂ ਇਮਾਰਤਾਂ 'ਚ ਰਹਿਣ ਵਾਲੇ ਬੜੇ ਸੁਖੀ ਵੱਸਦੇ ਹੋਣੇ ਆ, ਕੀ ਪਤਾ ਕਿਸੇ ਦਾ ਅੰਦਰਲਾ ਕਿੰਨਾ ਕੁ ਤਪਿਆ ਹੋਇਆ ਹੋਵੇ। ਮਹਾਰਾਜ ਜੀ ਬਾਣੀ 'ਚ ਬਚਨ

ਉਹ ਐਂ ਬਿਲਕਦਾ ਜਿਵੇਂ ਕੋਈ ਪੱਕਾ ਰੋਗੀ ਹੋਵੇ, ਕੋਈ ਪੱਕਾ ਰੋਗ ਲੱਗਿਆ ਹੋਵੇ ਬੰਦੇ ਨੂੰ। ਪੱਕਾ ਰੋਗ ਸੰਗਤ ਜੀ ਉਹਨੂੰ ਕਹਿੰਦੇ ਆ ਵੀ ਲੱਗ ਜਾਵੇ ਇੱਕ ਵਾਰੀ ਤੇ ਫਿਰ ਮਾਰ ਕੇ ਖੇੜਾ ਛੱਡੇ ਬੰਦੇ ਦਾ, ਉਸ ਤੋਂ ਪਹਿਲੇ ਕੋਈ ਉਪਾਅ ਨਾ ਹੋਵੇ। ਮਹਾਰਾਜ ਜੀ ਕਹਿੰਦੇ ਜਿਨ੍ਹਾਂ ਨੂੰ ਬਾਣੀ ਵਿਸਤਰੀ ਹੁੰਦੀ ਹੈ, ਚਾਹੇ ਕੁਲੀਆਂ 'ਚ ਰਹਿਣ ਚਾਹੇ ਮਹਿਲਾਂ 'ਚ ਰਹਿਣ, ਉਹ ਬਿਲਕ ਦੇ ਪੱਕੇ ਰੋਗੀ ਵਾਂਗੂ ਹੀ ਰਹਿੰਦੇ ਆ। ਹਉਮੈ ਕਰਕੇ ਦੁਖੀ ਹੁੰਦੇ ਰਹਿੰਦੇ ਆ, ਹਜ਼ਾਰਾਂ ਚਿੰਤਾਵਾਂ ਉਹਨਾਂ ਨੂੰ ਘੇਰੀ ਰੱਖਦੀਆਂ। ਮਹਾਰਾਜ ਜੀ ਕਹਿੰਦੇ ਜਿਹੜੇ ਹੁਕਮ ਨੂੰ ਜਾਣ ਲੈਂਦੇ ਆ, ਮਹਾਰਾਜ ਦੇ ਬਚਨ ਕਮਾਉਣ ਲੱਗ ਪੈਂਦੇ ਆ। ਹੁਕਮ ਕੀ ਹੈ? ਮਹਾਰਾਜ ਜੀ ਦਾ ਬਚਨ ਕਮਾਉਣਾ। ਜੋ ਜੋ ਮਹਾਰਾਜ ਜੀ ਬਚਨ ਕਰਦੇ ਆ, ਸੋ ਸੋ ਬਚਨ ਕਮਾਉਂਦੇ ਰਹਿਣਾ। ਸਦਾ ਸੁੱਖ ਪਾਏ, ਉਹ ਸਦਾ ਰਹਿਣ ਵਾਲਾ ਸੁੱਖ ਪ੍ਰਾਪਤ ਕਰ ਲੈਂਦੇ ਆ। ਫਿਰ ਉਹ ਸੁੱਖ, ਉਹ ਆਨੰਦ ਜਿਹੜਾ ਇੱਕ ਵਾਰੀ ਆ ਜਾਏ ਮੁੜ ਕੇ ਜਾਂਦਾ ਨਹੀਂ ਕਿਤੇ,

ਪੁੱਜ ਕੇ ਫਿਰ ਗੁਰਸਿੱਖ ਨੂੰ ਅਨੁਭਵ ਹੁੰਦਾ ਜੋ ਵੀ ਹੋ ਰਿਹਾ ਵਾਹਿਗੁਰੂ ਦੀ ਰਜ਼ਾ ਚ ਹੋ ਰਿਹਾ, ਉਹ ਆਪ ਹੀ ਕਰ ਰਿਹਾ, ਆਪ ਹੀ ਕਰਾ ਰਿਹਾ, ਆਪੇ ਹੀ ਗੁਰਮੁਖਾਂ ਦੇ ਹਿਰਦੇ ਅੰਦਰ ਆਪਣੇ ਨਾਮ ਦੀ ਦਾਤ ਦੇ ਕੇ ਨਾਮ ਵਸਾ ਰਿਹਾ ਹੈ। ਇਸ ਤੋਂ ਪਹਿਲੇ ਰਜ਼ਾ ਚ ਨਹੀਂ ਬੰਦਾ ਆਉਂਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸਤਿਸੰਗ ਜੀ, ਇਹ ਜਿਹੜੇ ਗੁਣ ਨੇ ਨਾ, ਵਾਹਿਗੁਰੂ ਦੀ ਰਜ਼ਾ ਚ ਰਹਿਣਾ, ਭਾਣੇ ਚ ਰਹਿਣਾ,

ਜਾ ਨਹੀਂ ਸਕਦਾ। ਕੌਣ ਨਹੀਂ ਚਾਹੁੰਦਾ ਵੀ ਉਹਦੇ ਅੰਦਰ ਪ੍ਰੇਮ ਨਾ ਹੋਵੇ। ਹਰ ਬੰਦਾ ਚਾਹੁੰਦਾ ਹੈ, ਕਿਉਂਕਿ ਪ੍ਰੇਮ ਇੱਕੋ ਲਾਜਵਾਬ ਤਾਕਤ ਹੈ ਜਿਹਦੇ ਅੱਗੇ ਸਭ ਝੁਕ ਜਾਂਦੇ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਲੇਕਿਨ ਬਾਣੀ ਵੀ ਕਹਿੰਦੀ ਹੈ ਭਾਈ ਪ੍ਰੇਮ ਕਰੋ। ਪ੍ਰੇਮ ਕਰਨ ਵਾਲੇ ਰੱਬ ਤੱਕ ਨੂੰ ਪਾ ਲੈਂਦੇ ਆ, ਹੋਰ ਕੀ ਰਹਿ ਜਾਂਦਾ ਪਿੱਛੇ। ਉਹ ਤਾਕਤ ਜਿਹੜੀ ਕਿਸੇ ਸਾਧਨ ਨਾਲ ਨਹੀਂ ਮਿਲਦੀ। ਮਹਾਰਾਜ ਕਹਿੰਦੇ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ। ਪ੍ਰੇਮ ਕਰਕੇ ਪਾ ਲੈਂਦੇ ਆ। ਹੁਣ ਪ੍ਰੇਮ ਕੋਈ ਕੱਪੜਾ ਥੋੜੋ ਬਾਜ਼ਾਰ ਚੋਂ ਖਰੀਦ ਲਓਗੇ ਪਾ ਲਓਗੇ, ਨਹੀਂ ਉੱਪਰੋਂ ਉੱਪਰੋਂ ਕਰ ਲਓਗੇ, ਕਰਕੇ ਦੇਖ ਲਓ। ਰੱਬ ਤਾਂ ਦੂਰ ਦੀ ਗੱਲ ਹੈ, ਦੁਨੀਆਂ ਨੂੰ ਹੀ ਨਹੀਂ ਹੋ ਸਕਦਾ। ਜੇ ਆਪਾਂ ਕਹੀਏ ਨਾ ਵੀ ਸੰਸਾਰ ਤੇ ਕਿਸੇ ਨੂੰ ਪ੍ਰੇਮ ਕਰਨਾ, ਜਿੰਨਾ ਚਿਰ ਆਪਣੇ ਆਪ ਨਾ ਕਿਸੇ ਪ੍ਰਤੀ ਹੋਵੇ, ਸੁੱਤੇ ਸਿੱਧ ਨਾ ਹੋਵੇ, ਉਨਾ ਚਿਰ ਕਿਸੇ ਪ੍ਰਤੀ ਵੀ ਨਹੀਂ ਹੁੰਦਾ। ਸੁੱਤੇ ਸਿੱਧ ਹੋਵੇ ਉਹ ਆਪਣੇ ਆਪ ਹੁੰਦਾ, ਉਹ ਕਿਸੇ ਦੇ ਵੱਸ ਨਹੀਂ ਹੁੰਦਾ। ਤੇ ਇਹ ਜਿਹੜੇ ਗੁਣ ਨੇ, ਖਾਸ ਕਰਕੇ ਜਦੋਂ ਵਾਹਿਗੁਰੂ ਪ੍ਰਤੀ ਭਾਵਨਾ, ਵਾਹਿਗੁਰੂ ਪ੍ਰਤੀ ਪ੍ਰੇਮ, ਬਾਣੀ ਪ੍ਰਤੀ ਅਦਬ, ਬਾਣੀ ਪ੍ਰਤੀ ਸਤਿਕਾਰ, ਇਹ ਸੁੱਤੇ ਸਿੱਧ ਅੰਦਰੋਂ ਪ੍ਰਗਟ ਹੁੰਦਾ। ਜਦੋਂ ਪ੍ਰਗਟ ਹੁੰਦਾ ਇਹ, ਵੈਸੇ ਜਿਹੜੇ ਬੰਦਗੀ ਵਾਲੇ ਮਹਾਂਪੁਰਸ਼ ਨੇ ਉਹ ਇਹ ਕਹਿੰਦੇ ਆ ਵੀ ਜਿਹੜੇ ਮਹਾਰਾਜ ਜੀ ਦੇ ਬਚਨਾਂ ਨੂੰ ਕਮਾਉਂਦੇ ਆ ਨਾ ਸਿੱਖ, ਉਹਨਾਂ ਤੇ ਮਹਾਰਾਜ ਖੁਸ਼ ਹੁੰਦੇ ਰਹਿੰਦੇ ਆ। ਫਿਰ ਜਦੋਂ ਖੁਸ਼ ਹੁੰਦੇ ਆ, ਮੰਨ ਲਓ ਕਿਸੇ ਨੇ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਤੇ ਬੜੀ ਸੇਵਾ ਕੀਤੀ, ਬੜਾ ਜਪ ਕੀਤਾ, ਬੜੀ ਸੰਗਤ ਦੀ ਖੁਸ਼ੀ ਲਈ, ਮਹਾਰਾਜ ਜੀ ਖੁਸ਼ ਹੋ ਗਏ। ਫਿਰ ਮਹਾਰਾਜ ਜੀ ਆਪਣੇ ਉਹ ਖੁਸ਼ੀ ਦੇ ਵਿੱਚੋਂ ਕੋਈ ਨਾ ਕੋਈ ਖਜ਼ਾਨੇ ਚੋਂ ਦਾਤ ਉਹ ਸਿੱਖ ਨੂੰ ਦੇ ਦਿੰਦੇ ਆ, ਤੇ ਸੁੱਤੇ ਸਿੱਧ ਉਹਦੇ ਅੰਦਰ ਪ੍ਰੇਮ ਜਾਗ ਪੈਂਦਾ। ਕਈ ਵਾਰ ਬੰਦਾ 20 ਸਾਲ ਤੋਂ ਮਹਾਰਾਜ ਦੀ ਹਜ਼ੂਰੀ ਚ ਆ ਰਿਹਾ ਹੁੰਦਾ, ਕਈ ਸੌ ਹਜ਼ਾਰਾਂ ਪ੍ਰਚਾਰਕ ਪ੍ਰਚਾਰ ਕਰਕੇ ਤੁਰ ਗਏ, ਪਰ ਉਹਦੇ ਅੰਦਰ ਇਹ ਨਹੀਂ ਜਾਗਿਆ ਵੀ ਮੈਂ ਅੰਮ੍ਰਿਤ ਛਕ ਲਵਾਂ। ਇੱਕ ਦਿਨ ਮੱਥਾ ਟੇਕਣ ਆਇਆ, ਨਮਸਕਾਰ ਕੀਤੀ, ਸੁੱਤੇ ਸਿੱਧੀ ਆਪਣੇ ਆਪ ਹੀ ਮਨ ਬਣ ਗਿਆ ਜਾਂ ਕੋਈ ਬਹਾਨਾ ਬਣ ਗਿਆ। ਆਪਣੇ ਆਪਣੇ ਆਪ ਨਹੀਂ ਬਣਦਾ ਹੁੰਦਾ, ਜੇ ਆਪਣੇ ਆਪ ਬਣਦਾ ਹੁੰਦਾ ਤਾਂ ਬੰਦਾ ਬਣਾ ਲੈਂਦਾ। ਮਹਾਰਾਜ ਨੇ ਕਿਰਪਾ ਦ੍ਰਿਸ਼ਟੀ ਕਰ ਦਿੱਤੀ ਤੇ ਮਨ ਬਣ ਗਿਆ, ਅੰਮ੍ਰਿਤ ਵੀ ਛਕ ਲਿਆ। ਇੱਦਾਂ ਹੀ ਨਿਤਨੇਮ ਬਣਦਾ। ਸੋ ਜੇ ਕਿਸੇ ਦਾ ਨਿਤਨੇਮ ਕੋਈ ਬਣ ਜੇ, ਉਹਨੂੰ ਸਾਂਭ ਕੇ ਰੱਖਿਆ ਕਰੋ, ਇਹ ਕੀਮਤੀ ਚੀਜ਼ਾਂ ਹੁੰਦੀਆਂ। ਦਿਖਾ ਦਿਖੂ ਕਿ ਦੁਨੀਆਂ ਤੋਂ ਆਪਾਂ ਕੀ ਲੈਣਾ, ਦੁਨੀਆਂ ਨੇ ਕਿਹੜਾ ਕੁਛ ਦੇ ਦੇਣਾ। ਨਾਲੇ ਜਿਹੜੀ ਚੀਜ਼ ਆਪਣੀ ਆ ਪਰਸਨਲ, ਉਹ ਆਪਣੀ ਤੇ ਸਤਿਗੁਰੂ ਦੀ ਹੈ, ਆਪਣੀ ਤੇ ਪਰਮੇਸ਼ਰ ਦੀ ਹੈ। ਹੁਣ ਉਹ ਸੀਕਰੇਸੀ ਨੂੰ ਸਾਂਭ ਲਿਆ ਕਰੋ, ਨਹੀਂ ਤਾਂ ਅਸੀਂ ਬਹੁਤ ਕੁਛ ਪ੍ਰਾਪਤ ਕਰਕੇ ਗਵਾ ਲੈਂਦੇ ਹਾਂ। ਸੋ ਮਹਾਰਾਜ ਜੀ ਕਹਿੰਦੇ ਭਾਈ ਵਾਹਿਗੁਰੂ ਦੇ ਖਜ਼ਾਨਿਆਂ ਦੇ ਵਿੱਚੋਂ ਜਿਹਨੂੰ ਜਿਹਨੂੰ ਉਹ ਖੁਸ਼ ਹੋ ਕੇ ਮਹਾਰਾਜ ਆਪ ਕੋਈ ਗੁਣ ਦਿੰਦੇ ਨੇ, ਉਹਦੇ ਅੰਦਰ ਉਹ ਪ੍ਰਗਟ ਹੁੰਦਾ। ਨਹੀਂ ਤਾਂ ਸਿਰਫ ਦਿਖਾਵਾ ਹੀ ਰਹਿ ਜਾਂਦਾ, ਪ੍ਰੇਮ ਦਾ ਵੀ, ਸ਼ਰਧਾ ਦਾ ਵੀ, ਭਾਵਨਾ ਦਾ ਵੀ, ਹਰ ਇੱਕ ਚੀਜ਼ ਦਾ। ਉਹ ਦਾਤ ਮਿਲਦੀ ਹੈ। ਇਸ ਨਿਯਮ ਕਿਉਂ ਬਣਾਏ ਜਾਂਦੇ ਆ,

ਨਿਯਮਾਂ 'ਚ ਤਾਂ ਰਹੇਗਾ ਨਾ, ਉੱਥੇ ਤਾਂ ਮਜਬੂਰੀ ਬਣ ਜਾਂਦੀ ਹੈ। ਹੁਣ ਇੱਥੇ ਲਾਅ 'ਚ ਰਹਿਣਾ, ਜਿਹੜੀ ਬੱਤੀ 'ਤੇ ਰੁਕਣਾ ਉੱਥੇ ਰੁਕਣਾ ਹੀ ਹੈ। ਇਸੇ ਲਈ ਧਰਮ ਦੇ ਨਿਯਮ ਬਣਾਏ ਜਾਂਦੇ ਆ ਵੀ ਹੌਲੀ ਹੌਲੀ ਹੌਲੀ ਹੌਲੀ ਕਿਰਪਾ ਹੋ ਜਾਂਦੀ ਹੈ ਮਹਾਰਾਜ ਸਾਹਿਬ ਜੀ ਦੀ। ਮਹਾਰਾਜ ਜੀ ਕਹਿੰਦੇ ਜਦੋਂ ਕਿਰਪਾ ਹੁੰਦੀ ਹੈ ਫਿਰ ਗੁਣ ਜਾਗਦੇ ਅੰਦਰ, ਫਿਰ ਉਹਨੂੰ ਜਦੋਂ ਰਜਾ ਦਾ ਗੁਣ ਜਾਗਦਾ ਹੈ, ਭਾਣੇ ਦਾ ਗੁਣ ਜਾਗਦਾ ਹੈ, ਫਿਰ ਅਨੁਭਵ ਹੋਣਾ ਸ਼ੁਰੂ ਹੁੰਦਾ ਵੀ ਜੋ ਕਿਸ ਵਰਤਾ ਤੇਰਾ ਭਾਣਾ। ਉਸ ਤੋਂ ਪਹਿਲੇ ਅਨੁਭਵ ਹੀ ਨਹੀਂ ਹੁੰਦਾ। ਆਪ ਭੁਲਾਵੈ ਆਪ ਮਾਰਗ ਪਾਏ, ਆਪ ਹੀ ਭੁਲਾ ਦਿੰਦਾ, ਆਪੇ ਰਸਤੇ 'ਤੇ ਲੈ ਆਉਂਦਾ। ਕਈ ਵਾਰ ਜਿਹੜੇ ਵਧੀਆ ਤੁਰੇ ਹੁੰਦੇ ਆ ਭੁੱਲ ਜਾਂਦੇ ਆ, ਵਧੀਆ ਜਾ ਰਿਹਾ ਹੁੰਦਾ ਸਭ ਕੁਛ, ਹਉਮੈ ਆ ਜਾਂਦੀ ਹੈ ਅੰਦਰ। ਬਸ ਹਉਮੈ ਉਹ ਕੀੜਾ ਜਿਹੜਾ ਸਾਰੀ ਕਮਾਈ ਨੂੰ ਬੰਦੇ ਦੀ ਖਾ ਜਾਂਦਾ, ਅਤੇ ਜਦੋਂ ਖਾ ਗਿਆ ਤਾਂ ਆਪੇ ਉਹਨੇ ਭੁੱਲ ਜਾਣਾ ਆ, ਭੁਲਾਉਣ ਦੀ ਲੋੜ ਥੋੜ੍ਹੀ ਪੈਣੀ ਹੈ। ਜਿਵੇਂ ਸਿਆਣੇ ਬਜ਼ੁਰਗ ਕਹਿੰਦੇ ਹੁੰਦੇ ਆ, ਕਹਿੰਦੇ ਵਾਹਿਗੁਰੂ ਜਦੋਂ ਵੀ ਮਾਰਦਾ ਕਿਸੇ ਦੀ ਮੱਤ ਹੀ ਮਾਰਦਾ, ਵਾਹਿਗੁਰੂ ਨੂੰ ਮੱਤ ਮਾਰਨ ਦੀ ਵੀ ਲੋੜ ਨਹੀਂ ਪੈਂਦੀ। ਜਿਹੜੀ ਬੰਦੇ ਦੀ ਹਮੈ ਆ ਨਾ, ਉਹਦੀ ਕਮਾਈ ਨੂੰ ਖਾ ਜਾਂਦੀ ਹੈ ਘੁਣ ਬਣ ਕੇ, ਅਤੇ ਮੱਤ ਆਪੇ ਹੀ ਵੱਜ ਜਾਂਦੀ ਹੈ, ਮੱਤ ਮਾਰਨ ਦੀ ਵੀ ਲੋੜ ਨਹੀਂ ਪੈਂਦੀ। ਇਸ ਕਰਕੇ ਮਹਾਰਾਜ ਜੀ ਨੇ ਕਿਹਾ ਵੀ ਨਿਯਮ ਇਸੇ ਲਈ ਬਣਾਏ ਆ ਵੀ ਹਉਮੈ ਤੋਂ ਡਰੋ, ਜੇ ਆ ਰਹੀ ਅੰਦਰ ਅਰਦਾਸ ਕਰੋ ਮਹਾਰਾਜ ਜੀ ਦੇ ਕੋਲ ਆ ਕੇ। ਜਿਹੜੀ ਕਮੀ ਹੈ ਅੰਦਰ ਦੁਨੀਆਦਾਰਾਂ ਕੋਲ, ਕਮੀ ਬੰਦੇ ਦੀ ਕੋਈ ਹੋਵੇ ਨਾ, ਬੰਦਾ ਖੋਲ੍ਹ ਦੇਵੇ, ਉਹ ਜਾਂ ਤਾਂ ਕ੍ਰੋਧ ਕਰਦੇ ਆ ਬੰਦੇ 'ਤੇ ਜਾਂ ਮਜ਼ਾਕ ਬਣਾ ਦਿੰਦੇ ਆ, ਖਿੱਲੀ ਉਡਾ ਦਿੰਦੇ ਆ ਬੰਦੇ ਦੀ। ਪਰ ਜਦੋਂ ਕਦੇ ਰੱਬ ਕੋਲ ਦਿਲ ਖੋਲ੍ਹੀਦਾ ਨਾ, ਮਹਾਰਾਜ ਜੀ ਕੋਲ ਖੋਲ੍ਹੀਦਾ, ਮਹਾਰਾਜ ਉਹ ਗੰਦਗੀ ਸਾਫ਼ ਕਰ ਦਿੰਦੇ ਆ ਉੱਥੋਂ। ਇਹ ਫਰਕ ਹੈ ਮਹਾਰਾਜ ਜੀ ਕੋਲ ਦਿਲ ਖੋਲ੍ਹਣ 'ਚ ਅਤੇ ਦੁਨੀਆਦਾਰਾਂ ਕੋਲ ਦਿਲ ਖੋਲ੍ਹਣ 'ਚ। ਰੱਬ ਦੇ ਪਿਆਰਿਆਂ 'ਚ ਫਰਕ ਹੁੰਦਾ। ਜਿਵੇਂ ਆਪਾਂ ਕਿਸੇ ਦੀ ਕੋਈ ਕਮੀ ਦੇਖ ਲਈਏ, ਕਿਸੇ ਦਾ ਔਗਣ ਦੇਖ ਲਈਏ, ਸਾਨੂੰ ਜੇ ਸਾਡਾ ਹਿਰਦਾ ਕੱਚਾ ਹੋਏਗਾ ਨਾ, ਕ੍ਰੋਧ ਆਏਗਾ, ਅਗਲੇ 'ਤੇ ਗੁੱਸਾ ਆਏਗਾ, ਅਤੇ ਜੇ ਪੱਕਿਆ ਹੋਏਗਾ ਫਿਰ ਤਰਸ ਆਏਗਾ। ਇੰਨਾ ਕੁ ਫਰਕ ਹੈ। ਜਿਹੜਾ ਬੰਦਗੀ ਕਰਨ ਵਾਲਾ ਮਹਾਰਾਜ ਦੇ ਭੈ 'ਚ ਰਹਿੰਦਾ, ਉਹ ਕਿਸੇ ਦਾ ਵੱਡੇ ਤੋਂ ਵੱਡਾ ਗੁਨਾਹ ਦੇਖ ਕੇ ਪਤਾ ਕੀ ਕਹੇਗਾ, ਮਹਾਰਾਜ ਜੀ ਕਿਰਪਾ ਕਰਿਓ, ਮੈਨੂੰ ਬਚਾ ਕੇ ਰੱਖਿਓ। ਬਸ ਮਹਾਰਾਜ ਸਾਡੇ ਤੋਂ ਇਹੋ ਜਿਹੀ ਗਲਤੀ ਨਾ ਹੋਵੇ। ਉਹ ਖੁਦ ਡਰ ਜਾਏਗਾ ਅੰਦਰੋਂ, ਅਤੇ ਜਿਹੜਾ ਕੱਚਾ ਹੋਏਗਾ ਉਹ ਥਾਂ ਥਾਂ 'ਤੇ ਨਿੰਦਿਆ ਕਰਦਾ ਫਿਰੇਗਾ, ਆਪਣੇ ਆਪ ਨੂੰ ਬਹੁਤ ਪੱਕਾ ਸਾਬਤ ਕਰਦਾ ਫਿਰੇਗਾ। ਇਹ ਕੱਚੇ ਔਰ ਪੱਕੇ 'ਚ ਫਰਕ ਹੁੰਦਾ। ਜਿਵੇਂ ਕਿਸੇ ਫਕੀਰ ਨੂੰ ਕਿਸੇ ਬੇਸ਼ਵਾ ਨੇ ਪੁੱਛਿਆ ਸੀ ਕਿ ਫਕੀਰਾ ਦਾਸ, ਤੇਰੀ ਦਾੜੀ ਚਿੱਟੀ ਕਿ ਮੇਰੇ ਕੁੱਤੇ ਦੀ ਪੂਛ? ਬੜੀ ਦੇਰ ਪੁੱਛਦੀ ਰਹੀ, ਬੋਲੇ ਨਹੀਂ। ਜਦੋਂ ਅਖੀਰਲੇ ਸਵਾਸਾਂ 'ਤੇ ਸੀ, ਕਹਿੰਦੇ ਉਹ ਬੀਬੀ ਨੂੰ ਬੁਲਾ ਕੇ ਲੈ ਕੇ, ਉਹ ਆ ਗਈ, ਕਹਿੰਦੇ ਬੇਟਾ ਮੇਰੀ ਦਾੜੀ ਚਿੱਟੀ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਹਿੰਦੀ ਮਹਾਂਪੁਰਸ਼ੋ ਇਹ ਪਹਿਲਾਂ ਕਿਉਂ ਨਹੀਂ ਕਿਹਾ? ਮੈਂ ਤਾਂ ਪ੍ਰੀਖਿਆ ਹੀ ਲੈਂਦੀ ਸੀ ਤੁਹਾਡੀ, ਵੀ ਗੁੱਸਾ ਚੜ੍ਹਦਾ ਤੁਹਾਨੂੰ ਕਿ ਨਹੀਂ ਚੜ੍ਹਦਾ, ਕ੍ਰੋਧ 'ਚ ਆਉਂਦੇ ਹੋ ਕਿ ਨਹੀਂ ਆਉਂਦੇ ਹੋ। ਕਹਿੰਦੇ ਬੇਟਾ ਤੇਰੇ ਗੁੱਸੇ ਕਰਨ, ਤੇਰੇ ਕਹਿਣ ਨਾਲ ਅਸੀਂ ਗੁੱਸਾ ਕਰਕੇ ਕੀ ਲੈਣਾ, ਸਗੋਂ ਤੂੰ ਸਾਡਾ ਜਦੋਂ ਵੀ ਇਹ ਬਚਨ ਕਰਦੀ ਸੀ ਅੰਦਰਲਾ ਝੰਜੋੜ ਜਾਂਦੀ ਸੀ, ਅਤੇ ਸਾਨੂੰ ਉਸੇ ਵੇਲੇ ਖੁਦਾ ਦਾ ਖੌਫ ਅੰਦਰ ਆ ਜਾਂਦਾ ਸੀ ਵੀ ਦੇਖਿਓ ਕਿਤੇ ਉਹ ਦਿਨ ਨਾ ਆ ਜਾਏ ਮੇਰੇ ਦਾੜੇ ਤੋਂ ਕੁੱਤੇ ਦੀ ਪੂਛ ਚੰਗੀ ਹੋ ਜਾਏ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਬੇਟਾ ਤੇਰਾ ਧੰਨਵਾਦ ਹੈ, ਮੈਂ ਤੈਨੂੰ ਇਹ ਦੱਸਣ ਲਈ ਨਹੀਂ ਬੁਲਾਇਆ ਇੱਥੇ ਵੀ ਮੇਰੀ ਦਾੜੀ ਚੰਗੀ ਹੈ। ਹਾਂ ਚੰਗੀ ਹੈ, ਇਹ ਤਾਂ ਦੱਸਣਾ ਹੀ ਹੈ ਤੈਨੂੰ, ਪਰ ਤੇਰਾ ਧੰਨਵਾਦ ਕਰਨ ਲਈ ਬੁਲਾਇਆ
ਪਤਾ ਨਹੀਂ ਤੇਰੇ ਬਚਨਾਂ ਨੇ ਮੇਰੇ ਮਨ ਨੂੰ ਕਿੰਨੇ ਵਾਰ ਠੋਡਾ ਮਾਰ ਮਾਰ ਕੇ ਡਿੱਗੇ ਹੋਏ ਨੂੰ ਉਠਾਇਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਸੋ ਜਿਹੜੇ ਪੱਕੇ ਹੁੰਦੇ ਆ ਨਾ, ਉਹ ਕਿਸੇ ਦਾ ਔਗਣ ਦੇਖ ਕੇ ਉਹਦੇ ਤੇ ਕ੍ਰੋਧ ਨਹੀਂ ਕਰਦੇ। ਜਿਵੇਂ ਭਾਈ ਗੁਰਦਾਸ ਜੀ ਨੇ ਵੀ ਬਚਨ ਲਿਖਿਆ ਇੱਕ ਗਨਕਾ ਬਾਰੇ, ਗਨਕਾ ਪਾਪਣ ਹੋਏ ਕਹਿ ਪਾਪਾਂ ਦਾ ਗਲਹਾਰ ਪਰੋਤਾ। ਇੱਕ ਦਿਨ ਮਹਾਂਪੁਰਖ ਅਚਾਨਚੱਕ ਗਨਕਾ ਵਾੜੇ ਆਏ ਖਲੋਤਾ। ਅਖੀਰ ਚ ਭਾਈ ਗੁਰਦਾਸ ਜੀ ਲਿਖਦੇ ਆ, ਦੁਰਮਤ ਦੇਖ ਦਿਆਲ ਹੋਏ ਹੱਥੀ ਸੋ ਉਸ ਨੂੰ ਦਿੱਤੋ ਸਤੋਤਾ। ਕਹਿੰਦੇ ਮਹਾਂਪੁਰਸ਼ ਨੇ ਦੇਖਿਆ ਨਾ ਵੀ ਅੰਦਰ ਮੈਲ ਹੈ, ਵਿਕਾਰੀ ਬਿਰਤੀ ਹੈ, ਜਾਣ ਲੱਗੇ ਸਿਰ ਤੇ ਹੱਥ ਰੱਖਿਆ, ਇੱਕ ਤੋਤਾ ਦਿੱਤਾ। ਕਹਿੰਦੇ ਬੇਟਾ ਧੀਏ ਇਹ ਮੇਰੀ ਇਮਾਨਤ

ਡਰਦੇ ਆ ਜਾਂ ਰੱਬ ਤੋਂ ਖੁਦ ਡਰਦੇ ਆ, ਮਹਾਰਾਜ ਸਾਨੂੰ ਬਚਾ ਕੇ ਰੱਖਿਓ, ਕ੍ਰੋਧ ਨਹੀਂ ਕਰਦੇ ਕਿਸੇ ਦੇ ਉੱਤੇ। ਔਰ ਕਿਉਂ? ਕਿਉਂਕਿ ਉਹਨਾਂ ਨੂੰ ਅੰਦਰੋਂ ਇਹ ਅਨੁਭਵ ਹੋ ਰਿਹਾ ਹੁੰਦਾ, ਆਪ ਭੁਲਾਵੈ, ਵਾਹਿਗੁਰੂ ਆਪ ਹੀ ਭੁਲਾ ਦਿੰਦਾ ਜਦੋਂ ਕਿਸੇ ਨੂੰ

ਉਹਦਾ ਭੁਲਾਇਆ ਹੋਇਆ, ਤੇ ਜੇ ਮੈਂ ਮਾਰਗ ਤੇ ਤੁਰਿਆ ਫਿਰਦਾ ਤਾਂ ਉਹਦਾ ਤੋਰਿਆ ਹੋਇਆ, ਤੇ ਜੋ ਚਾਹੇ ਮੈਨੂੰ ਵੀ ਉਸ ਸਥਾਨ ਤੇ ਖੜਾ ਕਰ ਸਕਦਾ ਹੈ। ਸੱਚਾ ਸ਼ਬਦ ਸੱਚ ਸਮਾਏ। ਮਹਾਰਾਜ ਜੀ ਕਹਿੰਦੇ ਜਿਹੜੇ ਇੰਨਾ ਭੈ ਰੱਖਦੇ ਆ ਵਾਹਿਗੁਰੂ ਦਾ ਹਿਰਦੇ ਚ, ਉਹ ਸੱਚੇ ਦੇ ਸ਼ਬਦ ਨਾਲ ਜੁੜੇ ਰਹਿੰਦੇ ਆ ਔਰ ਇੱਕ ਦਿਨ ਸੱਚ ਚ ਸਮਾ ਜਾਂਦੇ ਆ, ਲੀਨ ਹੋ ਜਾਂਦੇ ਆ, ਟਿਕ ਜਾਂਦੇ ਆ ਅਕਾਲ ਪੁਰਖ ਵਾਹਿਗੁਰੂ ਚ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਹੋਈਆਂ ਭੁੱਲਾਂ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਪਿੱਤਰ ਬਾਣੀ ਸ਼ਬਦ ਵਿਚਾਰ, ਲੜੀਵਾਰ ਸ਼ਬਦ ਵਿਚਾਰ ਕਥਾ ਰਾਹੀਂ ਜੋੜ ਰਹੇ ਸਨ ਭਾਈ ਗੁਰਜੰਟ ਸਿੰਘ ਜੀ ਪਟਿਆਲੇ ਵਾਲੇ। ਭਾਈ ਸਾਹਿਬ ਜੀ ਦਾ ਬਹੁਤ ਬਹੁਤ ਧੰਨਵਾਦ। ਹੁਣ ਭਾਈ ਸਾਹਿਬ ਸਰਬਜੀਤ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਾਲੇ ਦਾ ਕੀਰਤਨ ਜਥਾ ਆਪ ਜੀ ਨੂੰ ਕੀਰਤਨ ਰਾਹੀਂ ਜੋੜਨ ਗਏ ਨਾ ਪਾਓ ਪਿਆਰ ਸਿਆ ਸਰਨ ਕਰੋ ਜੀ। ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿਆਹ ਪੁਰਬ ਦੇ ਆਉਣ ਦੀ ਖੁਸ਼ੀਆਂ ਵਿੱਚ ਹਰ ਸਾਲ ਦੀ ਤਰ੍ਹਾਂ ਬਿਲਗਾ ਨਿਵਾਸੀ ਪਿੰਡ ਦੀਆਂ ਸੰਗਤਾਂ ਵੱਲੋਂ ਸ੍ਰੀ ਅਖੰਡ ਸਾਹਿਬ ਸ਼ੁਕਰੋਂ ਰੱਖੇ ਜਾ ਰਹੇ ਹਨ। ਸਵੇਰੇ ਐਤਵਾਰ ਨੂੰ ਸਵੇਰੇ 10 ਵਜੇ ਸੰਪੂਰਨਤਾਵਾਂ, ਉਪਰੰਤ ਦੀਵਾਨ ਸਜਣੇ ਹਨ, ਢਾਡੀ ਦਰਬਾਰ ਸਜਣਗੇ, ਆਪ ਜੀ ਨੇ ਹਾਜ਼ਰੀ ਭਰਨੀਆਂ ਜੀ। ਆਓ ਹੁਣ ਕੀਰਤਨ ਰਾਹੀਂ ਜੁੜਨਾ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਸਤਿ ਸ੍ਰੀ ਅਕਾਲ। ਕੀਰਤਨ ਦੀ ਸਮਾਪਤੀ ਹੈ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਪਿਆਰੀ ਸਾਧ ਸੰਗਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪ੍ਰਸਾਦ ਸਿੰਘ ਜੀ ਆਪ ਜੀ ਨੂੰ ਪਿੱਤਰ ਬਾਣੀ ਸ਼ਬਦ ਕੀਰਤਨ ਰਾਹੀਂ ਜੋੜ ਰਹੇ ਸਨ। ਭਾਈ ਸਰਬਜੀਤ ਸਿੰਘ ਜੀ ਲਾਡੀ ਹਜ਼ੂਰੀ ਜਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜੀ ਵਾਲੇ ਦਾ ਕੀਰਤਨ ਜੱਥਾ। ਭਾਈ ਸਾਹਿਬ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹਮ ਢਾਡੀ ਵਾਲਿਆਂ ਨੇ ਇਤਿਹਾਸ ਰਾਹੀਂ ਆਪ ਜੀ ਨੂੰ ਜੋੜਨਗੇ। ਭਾਈ ਅਮਰਜੀਤ ਸਿੰਘ ਜੀ ਜਾਹਲ ਵਿਧੀਪੁਰ ਵਾਲਿਆਂ ਦਾ ਢਾਡੀ ਜੱਥਾ ਆਪ ਜੀ ਨੂੰ ਢਾਡੀ ਵਾਲਿਆਂ ਰਾਹੀਂ ਇਤਿਹਾਸ ਰਾਹੀਂ ਜੋੜਨਗੇ। ਉਹਨਾਂ ਪਾਸੋਂ ਪਿਆਸ ਕਾ ਸਰਮ ਕਰੋ ਜੀ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਵਿਆਹ ਪੁਰਬ ਆਉਂਦੀਆਂ ਖੁਸ਼ੀਆਂ ਵਿੱਚ ਹਰ ਸਾਲ ਦੀ ਤਰ੍ਹਾਂ ਬਿਲਗਾ ਪਿੰਡ ਦੇ ਨਿਵਾਸੀ ਸੰਗਤਾਂ ਵੱਲੋਂ ਸ਼ੁੱਕਰਵਾਰ ਨੂੰ ਸਵੇਰੇ ਅਖੰਡ ਪਾਠ ਸਾਹਿਬ ਰੱਖੇ ਜਾ ਰਹੇ ਹਨ 7-10 ਵਜੇ ਅਤੇ ਐਤਵਾਰ ਸਵੇਰੇ 10 ਵਜੇ 10:30 ਵਜੇ ਸੰਪੂਰਨ ਹੁੰਦਾ ਵਾ। ਉਪਰੰਤ ਕੀਰਤਨ ਅਤੇ ਢਾਡੀ ਦਰਬਾਰ ਸਜਣਗੇ ਆਪ ਜੀ ਨੇ ਸਾਰੇ ਦਿਵਾਨਾਂ 'ਚ ਹਾਜ਼ਰੀ ਭਰਨੀਆਂ ਜੀ। ਆਓ ਹੁਣ ਢਾਡੀ ਵਾਲਾ ਰਾਹੀਂ ਇਤਿਹਾਸ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਦਸ ਪਾਤਸ਼ਾਹੀਆਂ ਦੀ ਆਤਮਕ ਜੋਤ ਕਲਜੁਗ ਕੇ ਜਹਾਜ਼ ਬਾਣੀ ਕੇ ਬੋਹਿਤ ਜੁਗੋ ਜੁਗਿਆ ਟਲ ਸ਼ਬਦ ਅਵਤਾਰ ਵਾਲੀਏ ਦੋ ਜਹਾਂ ਚਵਰ ਛਤਰ ਤਖ਼ਤ ਦੇ ਮਾਲਕ ਗਰੀਬ ਨਿਵਾਜ਼ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਗੋਦ ਅੰਦਰ ਸਜੀ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀਓ ਵਡਭਾਗੇ ਹੋ ਜੋ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਦੇ ਪਾਤਰ ਬਣੇ ਹੋ। ਆਪ ਜੀ ਸਾਹਿਬ ਜੀ ਦੇ ਹਜ਼ੂਰ ਸੰਗਤੀ ਰੂਪ ਵਿੱਚ ਬੈਠੇ ਹੋ ਵਡਭਾਗੀਓ। ਆਓ ਸਭ ਤੋਂ ਪਹਿਲਾਂ ਕਰੋ ਢਾਡੀ ਜਥੇ ਤੇ ਕਿਰਪਾ। ਢਾਡੀ ਜਥੇ ਦੀ ਹਾਜ਼ਰੀ ਲਵਾਉਂਦੇ ਹੋਏ ਆਪ ਜੀ ਫਤਿਹ ਦੀ ਸਾਂਝ ਕਰੋ। ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਰੇ ਚਰਨਾਂ ਤੋਂ ਜਾਵਾਂ ਬਲਿਹਾਰੇ ਸਾਹਿਬਾ ਮੀਰੀ ਪੀਰੀ ਵਾਲਿਆ। ਅੱਜ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਢਾਡੀਆਂ ਦੇ ਪਿਤਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਆਪਾਂ ਮਨਾ ਰਹੇ ਹਾਂ। ਸਮੁੱਚੀ ਸਿੱਖ ਸੰਗਤ ਜਿੱਥੇ ਜਿੱਥੇ ਵੀ ਬੈਠੀ ਹੈ ਸਤਿਗੁਰਾਂ ਦੇ ਪ੍ਰਕਾਸ਼ ਪੁਰਬ ਨੂੰ ਸੰਗਤਾਂ ਮਨਾ ਰਹੀਆਂ ਨੇ। ਗੁਰੂ ਪਿਆਰਿਓ, ਸਭ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਾਰੀਆਂ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਵਣ ਦੀ। ਆਪਾਂ ਜੋ ਇਤਿਹਾਸ ਕੱਲ ਤੋਂ ਸ਼ੁਰੂ ਕੀਤਾ ਏ ਉਸੇ ਇਤਿਹਾਸ ਨੂੰ ਲੜੀਵਾਰ ਜਾਰੀ ਰੱਖਾਂਗੇ ਤੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਵਿੱਚ ਆਪਾਂ ਇਸ ਪਹਿਲੀ ਕਵਿਤਾ ਦੇ ਨਾਲ ਹਾਜ਼ਰੀ ਲਵਾ ਲਈ ਹੈ ਤੇ ਪ੍ਰਕਾਸ਼ ਦੇ ਸੰਬੰਧੀ ਆਪਾਂ ਅਗਲਿਆਂ ਦਿਨਾਂ ਦੇ ਵਿੱਚ ਇਤਿਹਾਸ ਜਿਹੜਾ ਸਾਂਝਾ ਕਰਾਂਗੇ। ਅਸੀਂ ਕੱਲ ਦੇ ਇਤਿਹਾਸ ਦੀ ਹੀ ਲੜੀ ਜਿਹੜੀ ਹੈ ਉਸ ਨੂੰ ਜੋੜੀ ਰੱਖਣਾ ਚਾਹੁੰਦੇ ਹਾਂ। ਗੁਰੂ ਪਿਆਰਿਓ, ਗੁਰੂ ਨਾਨਕ ਪਾਤਸ਼ਾਹ ਜੀ ਨੇ ਮਾਤ ਲੋਕ ਦੇ ਜੀਵਾਂ ਤੇ ਇਹ ਜੋ ਬਖਸ਼ਿਸ਼ਾਂ ਕੀਤੀਆਂ ਥਾਂ ਪੁਰ ਥਾਂ ਉਸ ਰੱਬ ਤੋਂ ਟੁੱਟੇ ਹੋਏ ਉਹਨਾਂ ਜੀਵਾਂ ਤੇ ਸਤਿਗੁਰਾਂ ਨੇ ਬਖਸ਼ਿਸ਼ਾਂ ਕੀਤੀਆਂ ਜੋ ਰੱਬ ਤੋਂ ਟੁੱਟ ਕਰਕੇ ਦੁੱਖ ਭੋਗ ਰਹੇ ਸਨ। ਉਹਨਾਂ ਦੁਖਿਆਰਿਆਂ ਨੂੰ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਨੇ ਜਾ ਕੇ ਆਪਣੇ ਕਾਲਜੇ ਨਾਲ ਲਾਇਆ। ਉਹਨਾਂ ਦਾ ਚਾਹੇ ਸਰੀਰਕ ਰੋਗ ਸੀ ਚਾਹੇ ਮਾਨਸਿਕ ਰੋਗ ਸੀ ਉਹ ਕੱਟ ਕੇ ਪਾਤਸ਼ਾਹ ਜੀ ਨੇ ਇੱਕ ਅਕਾਲ ਪੁਰਖ ਨੇ ਲੜ ਲਾਇਆ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚ ਲਾਇਆ ਦੀਆਂ ਬਖਸ਼ਿਸ਼ਾਂ ਕੀਤੀਆਂ। ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਜਿਹੜੀਆਂ ਬਖਸ਼ਿਸ਼ਾਂ ਕੀਤੀਆਂ ਜਗਿਆਸੂਆਂ ਦੇ ਮਨਾਂ ਦੇ ਵਿੱਚ ਰੂਹਾਨੀਅਤ ਦੇ ਰੰਗ ਵਰਤੇ। ਨਹੀਂ ਤਾਂ ਬਿਨ ਨਾਵੇਂ ਜਗ ਕਮਲਾ ਫਿਰੇ। ਨਾਮ ਤੋਂ ਭੁੱਲ ਕੇ ਰੱਬ ਤੋਂ ਟੁੱਟ ਕੇ ਮਨੁੱਖ ਜਿਹੜਾ ਹੈ ਕਮਲਿਆਂ ਦੀ ਨਿਆਈ ਆਪਣੀ ਜ਼ਿੰਦਗੀ ਜਿਹੜੀ ਉਹ ਬਤੀਤ ਕਰਕੇ ਚਲਿਆ ਜਾਂਦਾ ਹੈ। ਹੀਰਿਆਂ ਤੋਂ ਵੀ ਵੱਧ ਕੀਮਤੀ ਸਾਡੇ ਇਹ ਸਵਾਸ ਅਸੀਂ ਨੇਤਾ ਪ੍ਰਤੀ ਜਿਹੜੇ ਵਿਅਰਥ ਗਵਾਉਂਦੇ ਜਾ ਰਹੇ ਹਾਂ। ਸਾਨੂੰ ਇਹਨਾਂ ਸਵਾਸਾਂ ਦੀ ਕੀਮਤ ਦਾ ਪਤਾ ਜਾਂ ਅਹਿਸਾਸ ਉਦੋਂ ਹੁੰਦਾ ਹੈ ਜਦੋਂ ਅੰਤਮ ਸਮੇਂ ਅਸੀਂ ਭਾਵੇਂ ਪੂਰੀ ਦੁਨੀਆ ਭਰ ਦੀ ਦੌਲਤ ਵੀ ਡਾਕਟਰਾਂ ਦੇ ਮੋਹਰੇ ਢੇਰੀ ਕਰਦੇ ਰਹੀਏ ਸਾਨੂੰ ਇੱਕ ਵੀ ਸਵਾਸ ਜਿਹੜਾ ਉਹ ਮੁੱਲ ਨਹੀਂ ਮਿਲਦਾ। ਪਰ ਦੁੱਖ ਦੀ ਗੱਲ ਕਿ ਸਾਨੂੰ ਮਿਆਵੀ ਤਮਾਸ਼ੇ ਨੇ ਇਹੋ ਜਿਹਾ ਉਲਝਾਇਆ ਹੋਇਆ ਏ ਕਿ ਅਸੀਂ ਇਸ ਜ਼ਿੰਦਗੀ ਦੀ ਬੇਸ਼ਕੀਮਤੀ ਇਸ ਪੂੰਜੀ ਨੂੰ ਕੌਡੀਆਂ ਦੇ ਭਾਅ ਗਵਾਉਂਦੇ ਜਾ ਰਹੇ ਹਾਂ। ਆਪਣੇ ਆਪ ਨੂੰ ਅਸੀਂ ਬਹੁਤ ਸਿਆਣੇ ਸਮਝਦੇ ਹਾਂ ਪਰ ਉਹਨੂੰ ਅਸੀਂ ਕਿਵੇਂ ਸਿਆਣਾ ਆਖ ਦੇਵਾਂਗੇ ਜਿਹੜਾ ਖੋਟੀਆਂ ਕੌਡੀਆਂ ਦੇ ਬਦਲੇ ਹੀਰੇ ਗਵਾ ਦੇਵੇ। ਕਰਨਾ ਤਾਂ ਇਹਨਾਂ ਸਵਾਸਾਂ ਰੂਪੀ ਹੀਰਿਆਂ ਦੇ ਨਾਲ ਨਾਮ ਦਾ ਵਪਾਰ ਸੀ, ਰੂਹਾਨੀਅਤ ਦਾ ਧਨ

ਕਰਦਾ ਸੀ ਆਪਣੇ ਕਦਮ ਸਾਹਿਬ ਜੀ ਦੀ ਪਾਵਨ ਗੋਦ ਵੱਲ ਨੂੰ ਵਧਾਉਣੇ ਸਨ, ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜ ਕਰਕੇ ਜੀਵਨ ਸਫਲਾ ਕਰਨਾ ਸੀ। ਪਰ ਅਸੀਂ ਆਪਣੇ ਸਵਾਸ ਮਿਆਵੀ ਤਮਾਸ਼ੇ ਦੀਆਂ ਕੌਡੀਆਂ ਬਦਲੇ ਗਵਾ ਲਏ। ਤਾਂ ਹੀ ਆਖਿਆ ਹੈ ਨਾ ਕਿ ਬਹਿਨ ਨਾਵੇ ਜੱਗ ਕਮਲਾ ਫਿਰੇ। ਕਮਲਿਆਂ ਦੀ ਨਿਆਈ ਅਸੀਂ ਆਪਣੀ ਜ਼ਿੰਦਗੀ ਜਿਹੜੀ ਵਿਅਰਥ ਗਵਾ ਲਈ ਹੈ, ਪਰ ਜਿਹਨਾਂ ਨੂੰ ਇਸ ਗੱਲ ਦੀ ਸਮਝ ਲੱਗੀ ਉਹਨਾਂ ਨੇ ਆਪਣਾ ਪਲ ਪਲ ਨਾਮ ਲਈ ਸੇਵਾ ਲਈ ਲਗਾਇਆ। ਆਪਾਂ ਗੱਲ ਕਰ ਰਹੇ ਸਾਂ ਪਰਮਹੰਸ ਭਾਈ ਪਾਰੋ ਜੀ ਦੀ, ਕਿ ਡੱਲੇ ਨਗਰ ਦੇ ਵਿੱਚ ਰਹਿਣ ਵਾਲੇ ਇਹ ਗੁਰੂ ਪਿਆਰੇ, ਕਿਉਂਕਿ ਇਸ ਨਗਰ ਤੇ ਬੜੀਆਂ ਸਤਿਗੁਰੂ ਜੀ ਦੀਆਂ ਬਖਸ਼ਿਸ਼ਾਂ ਰਹੀਆਂ। ਇਹ ਨਗਰ ਜਿਹੜਾ ਸੁਲਤਾਨਪੁਰ ਦੀ ਧਰਤੀ ਦੇ ਬਿਲਕੁਲ ਨਾਲ ਹੈ, ਤੇ ਸੁਲਤਾਨਪੁਰ ਦੀ ਧਰਤੀ ਤੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਵੱਡੀਆਂ ਬਖਸ਼ਿਸ਼ਾਂ ਕੀਤੀਆਂ। ਬੜਾ ਲੰਬਾ ਸਮਾਂ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੁਲਤਾਨਪੁਰ ਦੀ ਧਰਤੀ ਤੇ ਬਖਸ਼ਿਸ਼ਾਂ ਵਰਤਾਈਆਂ, ਤੇ ਇਹ ਡੱਲੇ ਨਗਰ ਦੀਆਂ ਸੰਗਤਾਂ ਵੀ ਸਤਿਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਬਖਸ਼ਿਸ਼ਾਂ ਮਾਣਦੀਆਂ ਰਹੀਆਂ। ਤੇ ਜਦੋਂ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਉਪਰੰਤ ਗੁਰੂ ਨਾਨਕ ਪਾਤਸ਼ਾਹ ਜੀ ਦੀ ਪਾਵਨ ਜੋਤ ਦੇ ਵਾਰਸ ਬਾਬਾ ਲਹਿਣਾ ਜੀ ਬਣੇ, ਜਾਣੀ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਰੂਪ ਦੇ ਵਿੱਚ ਬਖਸ਼ਿਸ਼ਾਂ ਵਰਤੀਆਂ, ਤਾਂ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਦੀਦਾਰ ਕਰਨ ਵਾਸਤੇ ਇਹ ਡੱਲੇ ਨਗਰ ਦੀਆਂ ਸੰਗਤਾਂ ਇਕੱਠੀਆਂ ਹੋ ਕੇ ਖਡੂਰ ਸਾਹਿਬ ਨੂੰ ਜਾਂਦੀਆਂ ਨੇ। ਸਤਿਗੁਰਾਂ ਦੇ ਪਾਵਨ ਚਰਨਾਂ ਵਿੱਚ ਅਰਦਾਸ ਕਰਕੇ ਟੁਰੀਆਂ ਇਹ ਸੰਗਤਾਂ ਖਡੂਰ ਸਾਹਿਬ ਪਹੁੰਚਦੀਆਂ ਨੇ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਦੀਦਾਰ ਕੀਤੇ ਤੇ ਸੇਵਾਵਾਂ ਵਿੱਚ ਸੰਗਤਾਂ ਲੱਗ ਗਈਆਂ। ਇਹਨਾਂ ਸੰਗਤਾਂ ਦੇ ਵਿੱਚ ਹੀ ਇੱਕ ਮੁੱਛ ਫੁਟੇਂਦਾ ਗੱਭਰੂ ਹੈ, ਉਮਰ ਭਾਵੇਂ ਬਹੁਤੀ ਨਹੀਂ, ਅਜੇ ਜਵਾਨੀ ਦੀ ਦਹਿਲੀਜ਼ ਵੱਲ ਨੂੰ ਵੱਧ ਰਿਹਾ ਹੈ, ਪਰ ਰੂਹਾਨੀਅਤ ਦੀ ਬੜੀ ਲਗਨ ਹੈ। ਇਹ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੀ ਖਿੱਚ ਦਾ ਕੇਂਦਰ ਬਣਿਆ ਹੈ। ਗੁਰੂ ਅੰਗਦ ਦੇਵ ਮਹਾਰਾਜ ਜੀ ਇਸ ਵੱਲ ਟਿਕਟਕੀ ਲਗਾ ਕੇ ਵੇਖਦੇ ਰਹਿੰਦੇ ਨੇ। ਇਹ ਕਦੇ ਸੰਗਤਾਂ ਵਿੱਚ ਜਾ ਕੇ ਕਿੰਨਾ ਕਿੰਨਾ ਚਿਰ ਬਰਤਨਾਂ ਦੀ ਸੇਵਾ ਕਰਦਾ ਰਹਿੰਦਾ ਹੈ, ਕਦੇ ਗੁਰੂ ਕੇ ਲੰਗਰ ਵਾਸਤੇ ਲੱਕੜਾਂ ਪਾੜਨ ਦੀ ਸੇਵਾ ਕਰਦਾ ਹੈ, ਤੇ ਕਦੇ ਆ ਕੇ ਸੰਗਤ ਦੇ ਵਿੱਚ ਇੱਕ ਰਸ ਹੋ ਕੇ ਚੌਂਕੜਾ ਲਗਾ ਕੇ ਬੈਠਾ ਰਹਿੰਦਾ ਹੈ। ਇੱਕ ਦਿਨ ਵਲਵਲਾ ਇਹਦੇ ਮਨ ਵਿੱਚ ਆਇਆ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਪਾਵਨ ਚਰਨਾਂ ਵਿੱਚ ਖਲੋ ਕੇ ਬੇਨਤੀ ਕੀਤੀ, ਪਾਤਸ਼ਾਹ ਜੀ ਮੈਂ ਆਪਣੇ ਮਿੱਤਰਾਂ ਦੇ ਕੋਲੋਂ ਸੁਣਿਆ ਹੈ ਕਿ ਹੰਸ ਜਿਹੜੇ ਹੁੰਦੇ ਨੇ ਉਹ ਮਾਨ ਸਰੋਵਰ ਦੇ ਕਿਨਾਰੇ ਤੇ ਵੱਸਦੇ ਨੇ, ਉਹ ਸੁੱਚੇ ਮੋਤੀਆਂ ਦਾ ਚੋਗ ਚੁਗਦੇ ਨੇ, ਤੇ ਵਿਸ਼ੇਸ਼ਤਾ ਵਾਲੀ ਗੱਲ ਮੈਂ ਇਹ ਵੀ ਸੁਣੀ ਹੈ ਕਿ ਹੰਸ ਜਿਹੜੇ ਨੇ ਉਹ ਦੁੱਧ ਵਿੱਚ ਚੁੰਝ ਪਾ ਕੇ ਉਹਦੇ ਵਿੱਚੋਂ ਪਾਣੀ ਨਖੇੜ ਦਿੰਦੇ ਨੇ, ਤੇ ਜਿਹੜੇ ਫੁੱਟ ਬਚਦੇ ਨੇ ਉਹ ਜਿਹੜੇ ਫੁੱਟ ਖਾਂਦੇ ਨੇ ਪਾਣੀ ਨੂੰ ਨਖੇੜ ਦਿੰਦੇ ਨੇ ਦੁੱਧ ਦੇ ਵਿੱਚੋਂ। ਤੇ ਸਤਿਗੁਰੂ ਜੀ ਇੱਕ ਗੱਲ ਮੈਂ ਹੋਰ ਸੁਣੀ ਹੈ ਕਿ ਇਹ ਤਾਂ ਹੰਸਾਂ ਦੀ ਗੱਲ ਹੋਈ, ਪਰਮ ਹੰਸਾਂ ਦਾ ਵੀ ਮੈਂ ਨਾਂ ਸੁਣਿਆ ਹੈ। ਸਤਿਗੁਰੂ ਜੀ ਪਰਮ ਹੰਸ ਕੌਣ ਹੁੰਦੇ ਨੇ? ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਕੋਲ ਬੈਠਾ ਲਿਆ ਹੈ, ਬੇਟਾ ਬੈਠ। ਹਾਂ ਇਹ ਗੱਲ ਜੋ ਤੂੰ ਸੁਣੀ ਹੈ, ਹੰਸ ਜਿਹੜੇ ਨੇ ਵਾਕਈ ਮਾਨ ਸਰੋਵਰ ਦੇ ਕਿਨਾਰੇ ਤੇ ਜਿਹੜੇ ਵੱਸਦੇ ਨੇ ਉਹ ਸੁੱਚੇ ਮੋਤੀਆਂ ਦਾ ਚੋਗ ਚੁਗਦੇ ਨੇ, ਤੇ ਦੁੱਧ ਵਿੱਚ ਚੁੰਝ ਪਾ ਕੇ ਉਸ ਦੁੱਧ ਦੇ ਵਿੱਚੋਂ ਪਾਣੀ ਨਖੇੜ ਦਿੰਦੇ ਨੇ। ਇਹ ਗੱਲ ਬਿਲਕੁਲ ਦਰੁਸਤ ਹੈ। ਫਿਰ ਪਾਤਸ਼ਾਹ ਜੀ ਜਿਹੜੇ ਪਰਮ ਹੰਸ ਨੇ ਉਹ ਕੌਣ ਹੁੰਦੇ ਨੇ? ਸਾਹਿਬ ਕਹਿੰਦੇ ਜਿਵੇਂ ਹੰਸ ਮਾਨ ਸਰੋਵਰ ਦੇ ਕਿਨਾਰੇ ਤੇ ਵੱਸਦੇ ਨੇ, ਇਸੇ ਤਰ੍ਹਾਂ ਜਿਹੜੇ ਪਰਮ ਹੰਸ ਨੇ ਉਹ ਗੁਰੂ ਦੀ ਹਜ਼ੂਰੀ ਦੇ ਵਿੱਚ ਸੰਗਤ ਦੇ ਰੂਪ ਦੇ ਵਿੱਚ ਜਿਹੜੇ ਨੇ ਉਹ ਰਹਿੰਦੇ ਨੇ। ਸੰਗਤ ਰੂਪੀ ਮਾਨ ਸਰੋਵਰ ਦੇ ਕਿਨਾਰੇ ਤੇ ਵੱਸਦੇ ਨੇ। ਗੁਰੂ ਪਿਆਰਿਓ, ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਆਖਿਆ ਜੇ ਹੰਸ ਮੋਤੀ ਚੁਗਦੇ ਨੇ ਤਾਂ ਪਰਮ ਹੰਸ ਜਿਹੜੇ ਨੇ ਉਹ ਨਾਮ ਦੇ ਮੋਤੀ ਚੁਗਦੇ ਨੇ। ਹੰਸ ਮਾਨ ਸਰੋਵਰ ਦੇ ਕਿਨਾਰੇ ਤੋਂ ਸੁੱਚੇ ਮੋਤੀ ਚੁਗਦੇ ਨੇ, ਤੇ ਜਿਹੜੇ ਪਰਮ ਹੰਸ ਨੇ ਉਹ ਸੰਗਤ ਦੇ ਵਿੱਚ ਬੈਠ ਕਰਕੇ ਨਾਮ ਦੇ ਮੋਤੀ ਚੁਗਦੇ ਨੇ, ਸ਼ਬਦ ਦੀਆਂ ਬਖਸ਼ਾਂ ਮਾਰਦੇ ਨੇ। ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਕਹਿਣ ਲੱਗੇ ਕਿ ਜਿਵੇਂ ਹੰਸ ਜਿਹੜੇ ਨੇ ਦੁੱਧ ਵਿੱਚ ਆਪਣੀ ਚੁੰਝ ਪਾ ਕੇ ਦੁੱਧ ਦੇ ਵਿੱਚੋਂ ਪਾਣੀ ਨਖੇੜ ਦਿੰਦੇ ਨੇ, ਇਸੇ ਤਰ੍ਹਾਂ ਜਿਹੜੇ ਪਰਮ ਹੰਸ ਹੁੰਦੇ ਨੇ ਆਪਣੀ ਜ਼ਿੰਦਗੀ ਦੇ ਵਿੱਚੋਂ ਕੂੜ ਨੂੰ ਨਖੇੜ ਦਿੰਦੇ ਨੇ, ਉਹ ਆਪਣੀ
ਜ਼ਿੰਦਗੀ ਦੇ ਵਿੱਚੋਂ ਕੂੜ ਨੂੰ ਕੱਢ ਕੇ ਰੂਹਾਨੀਅਤ ਦੇ ਫੁੱਟ ਚੁੱਕਦੇ ਨੇ, ਉਹ ਰੂਹਾਨੀਅਤ ਦਾ ਰੰਗ ਬਣਦੇ ਨੇ, ਉਹ ਰੱਬੀ ਪਿਆਰ ਦੇ ਵਿੱਚ ਆਪਣੀ ਜ਼ਿੰਦਗੀ ਲਗਾ ਦਿੰਦੇ ਨੇ। ਸਹਿਜ ਸੁਭਾਅ ਹੱਥ ਜੋੜ ਕੇ ਪੁੱਛਿਆ ਪਾਤਸ਼ਾਹ ਜੀ, ਕੋਈ ਐਸੇ ਪਰਮ ਹੰਸ ਦੇ ਦਰਸ਼ਨ ਹੋ ਸਕਦੇ ਨੇ? ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਬਖਸ਼ਿਸ਼ਾਂ ਦੇ ਘਰ ਵਿੱਚ ਬੈਠੇ ਹੋਏ ਨੇ, ਸਿਰ ਤੇ ਹੱਥ ਧਰਿਆ। ਕਹਿੰਦੇ ਪਰ ਇਹ ਅਵਸਥਾ ਤੂੰ ਆਪ ਹੀ ਮਾਣ ਲੈਗਾ, ਤੂੰ ਹੋਰ ਕਿਸੇ ਦੇ ਦੀਦਾਰ ਕੀ ਕਰਨੇ ਨੇ? ਇਹ ਪਰਮ ਹੰਸ ਦੀ ਅਵਸਥਾ ਤੂੰ ਆਪ ਮਾਣ ਕੇ ਵੇਖੀ। ਹੁਣ ਗੁਰੂ ਦੀਆਂ ਹੋਈਆਂ ਬਖਸ਼ਿਸ਼ਾਂ, ਪਾਤਸ਼ਾਹ ਜੀ ਦੇ ਪਾਵਨ ਬਚਨ ਹੋਏ, ਇਹ ਭਾਈ ਪਾਰੋ ਜੀ ਇੱਕ ਵੱਖਰੇ ਹੀ ਰੰਗ ਵਿੱਚ ਰੰਗੇ ਗਏ ਨੇ। ਬਸ ਨਾ ਦਿਨ ਦਾ ਪਤਾ ਲੱਗਦਾ, ਨਾ ਰਾਤ ਦਾ ਪਤਾ ਲੱਗਦਾ, ਏ ਸੇਵਾ ਵਿੱਚ ਜੁਟੇ ਰਹਿੰਦੇ ਨੇ, ਨਾਮ ਜਪਦੇ ਰਹਿੰਦੇ ਨੇ, ਐਸੇ ਰੂਹਾਨੀ ਰੰਗ ਲੱਗੇ। ਇੱਕ ਦਿਨ ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਨੇ ਆਖਿਆ, ਭਾਈ ਭਰ ਤੁਸੀਂ ਕਿਰਤ ਵੀ ਕਰੋ, ਆਪਣੇ ਘਰ ਜਾ ਕੇ ਸੁੱਚੀ ਕਿਰਤ ਕਰੋ, ਤੁਹਾਡੀ ਹੁਣ ਅਵਸਥਾ ਬਹੁਤ ਉੱਚੀ ਬਣ ਗਈ ਹੈ, ਇਹ ਰੰਗ ਵੀ ਤੁਸੀਂ ਮਾਰਦੇ ਰਹੋ, ਸੇਵਾ ਵੀ ਕਰਨੀ ਹੈ, ਸਿਮਰਨ ਵੀ ਕਰਨਾ ਹੈ, ਤੇ ਆਪਣੇ ਘਰ ਦੀ ਕਿਰਤ ਵੀ ਕਰੋ, ਕਿਉਂਕਿ ਸੁਰਤ ਹੁਣ ਜਿਹੜੀ ਹੈ ਤੁਹਾਡੀ ਉਹ ਰੂਹਾਨੀਅਤ ਦੇ ਘਰ ਵਿੱਚ ਬੈਠ ਗਈ ਹੈ। ਗੁਰੂ ਪਿਆਰਿਓ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦਾ ਹੁਕਮ ਮੰਨ ਕੇ ਇਹ ਆਪਣੇ ਘਰ ਦੇ ਕਾਰਜ ਵੀ ਕਰਦੇ ਨੇ, ਪਰ ਨਿਤਾ ਪ੍ਰਤੀ ਘਰੋਂ ਲੰਗਰ ਬਣਾ ਕੇ ਇਹ ਸਤਿਗੁਰੂ ਜੀ ਦੇ ਦੀਦਾਰ ਵਾਸਤੇ ਜਾਂਦੇ ਨੇ। ਗੁਰੂ ਅੰਗਦ ਦੇਵ ਮਹਾਰਾਜ ਜੀ ਤੋਂ ਬਾਅਦ ਵਿੱਚ ਵੇਲਾ ਜਿਹੜਾ ਹੈ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਆ ਜਾਂਦਾ ਹੈ। ਗੁਰੂ ਅਮਰਦਾਸ ਮਹਾਰਾਜ ਜੀ ਨੇ ਜਦੋਂ ਗੋਇੰਦਵਾਲ ਸਾਹਿਬ ਨਗਰ ਵਸਾਇਆ, ਇਹ ਤਾਂ ਪੈਂਡਾ ਹੋਰ ਵੀ ਬਹੁਤ ਜ਼ਿਆਦਾ ਘੱਟ ਗਿਆ ਸਤਿਗੁਰੂ ਜੀ ਦੇ ਦੀਦਾਰ ਕਰਨ ਵਾਸਤੇ, ਕਿਉਂਕਿ ਗੋਇੰਦਵਾਲ ਸਾਹਿਬ ਜਿਹੜਾ ਬਿਲਕੁਲ ਜਿਹੜਾ ਬਿਆਸ ਨਦੀ ਦੇ ਕਿਨਾਰੇ ਤੇ ਹੈ, ਅਜੇ ਖਡੂਰ ਸਾਹਿਬ ਨੂੰ ਜਾਣ ਵਾਸਤੇ ਗਾਂ ਹੋਰ ਪੈਂਡਾ ਤੈਅ ਕਰਨਾ ਪੈਂਦਾ ਸੀ, ਤੇ ਇਹ ਡੱਲਾ ਪਿੰਡ ਜਿਹੜਾ ਸੁਲਤਾਨਪੁਰ ਦੇ ਨਜ਼ਦੀਕ ਹੈ, ਜਾਣੀ ਥੋੜਾ ਹੀ ਜਿਹੜਾ ਇਹ ਪੈਂਡਾ ਪੈਂਦਾ ਹੈ। ਇਸ ਭਾਈ ਪਾਰੋ ਜੀ ਨੇ ਆਪਣੀ ਕਿਰਤ ਵੀ ਕਰਨੀ, ਗੁਰੂ ਕੇ ਲੰਗਰ ਦੀਆਂ ਰਸਦਾਂ ਵਸਤਾਂ ਲੈ ਕੇ ਜਾਣਾ ਜਾਂ ਲੰਗਰ ਪਕਾ ਕੇ ਲੈ ਜਾਣਾ, ਤੇ ਜਾ ਕੇ ਉੱਥੇ ਫਿਰ ਸੇਵਾ ਵੀ ਕਰਨੀ। ਗੁਰੂ ਪਿਆਰਿਓ, ਇੱਕ ਦਿਨ ਸਤਿਗੁਰੂ ਜੀ ਦੀ ਮੌਜ ਵਰਤੀ ਹੈ, ਵਿਆਸਾ ਦਰਿਆ ਦਾ ਪਾਣੀ ਠਾਠਾ ਮਾਰਦਾ ਹੈ, ਉਧਰ ਜਲੰਧਰ ਦਾ ਸੂਬੇਦਾਰ ਆਪਣੀਆਂ ਫੌਜਾਂ ਸਮੇਤ ਕਿਤੇ ਜਾ ਰਿਹਾ ਸੀ। ਇਹ ਜਲੰਧਰ ਦਾ ਸੂਬੇਦਾਰ ਜਿਹੜਾ ਹੈ, ਜਦੋਂ ਇਸ ਬਿਆਸ ਦਰਿਆ ਦੇ ਕਿਨਾਰੇ ਤੇ ਆਉਂਦਾ ਹੈ, ਇਹਨੇ ਵੇਖਿਆ ਕਿ ਬਿਆਸ ਦਰਿਆ ਤਾਂ ਠਾਠਾ ਮਾਰਦਾ ਹੈ, ਬਿਆਸ ਦਰਿਆ ਵਿੱਚ ਜਿਵੇਂ ਹੜ ਆਇਆ ਹੋਵੇ, ਇਹਨੂੰ ਪਾਰ ਕਰਨਾ ਔਖਾ ਹੈ। ਇਹਨੇ ਆਪਣੀਆਂ ਫੌਜਾਂ ਇਸ ਬਿਆਸ ਦਰਿਆ ਦੇ ਕਿਨਾਰੇ ਤੇ ਬੈਠਾ ਲਈਆਂ, ਤੰਬੂ ਲੱਗ ਕੇ ਬੈਠ ਕੇ ਨੇ। ਇਹ ਸੂਬੇਦਾਰ ਤਾਂ ਇਸ ਇੰਤਜ਼ਾਰ ਵਿੱਚ ਬੈਠਾ ਹੈ ਕਿ ਬਿਆਸ ਦਰਿਆ ਦਾ ਪਾਣੀ ਉਤਰੇਗਾ ਤੇ ਪਾਰ ਕਰਾਂਗੇ, ਪਰ ਕੀ ਵੇਖਦਾ ਹੈ, ਕੋਈ ਘੋੜ ਅਸਵਾਰ ਤੁਰਿਆ ਹੁੰਦਾ ਹੈ। ਭਾਈ ਪਾਰੋ ਜੀ ਘੋੜੀ ਤੇ ਅਸਵਾਰ ਤੁਰੇ ਆਉਂਦੇ ਨੇ, ਵੇਖਦਿਆਂ ਵੇਖਦਿਆਂ ਇਹ ਘੋੜੀ ਦਾ ਅਸਵਾਰ ਜਿਹੜਾ ਹੈ ਇਹ ਨਜ਼ਦੀਕ ਆਇਆ, ਬਿਆਸ ਦਰਿਆ ਦੇ ਕੋਲ ਗਿਆ, ਹੈ ਵੇਖਿਆ ਏ, ਇਹਨੇ ਤਾਂ ਇੱਕ ਪਲ ਲਈ ਬਈ ਕਿਸੇ ਤਰ੍ਹਾਂ ਦੀ ਕੋਈ ਝਿਜਕ ਨਹੀਂ ਕੀਤੀ, ਰੁਕਿਆ ਨਹੀਂ, ਬਿਆਸ ਦਰਿਆ ਵਿੱਚ ਆਪਣੀ ਘੋੜੀ ਵਾੜ ਲਈ ਹੈ, ਹੈ ਵੇਖਦਿਆਂ ਵੇਖਦਿਆਂ ਬਿਆਸ ਦਰਿਆ ਨੂੰ ਘੋੜੀ ਪਾਰ ਕਰ ਗਈ ਹੈ। ਇਹ ਜਲੰਧਰ ਦਾ ਸੂਬੇਦਾਰ ਆਪਣੀਆਂ ਅੱਖਾਂ ਦੇ ਨਾਲ ਇਹ ਜੋ ਕ੍ਰਿਸ਼ਮਾ ਵੇਖਦਾ ਹੈ, ਇਹ ਜੋ ਸਾਰਾ ਸੀਨ ਵੇਖਿਆ ਹੈ, ਉਸ ਦੀ ਸਾਰੀ ਤਸਵੀਰ ਆਪਦੇ ਸਾਹਮਣੇ ਢਾਡੀ ਜਥਾ ਇੰਜ ਪੇਸ਼ ਕਰਦਾ ਹੈ।

ਦਾ ਸੂਬੇਦਾਰ ਅੱਲਾ ਯਾਰ ਖਾਂ ਹੈਰਾਨ ਹੋ ਗਿਆ, ਕਹਿੰਦਾ ਹੱਦ ਹੋ ਗਈ। ਕਹਿੰਦਾ ਬਿਆਸ ਦਰਿਆ ਦੇ ਇਸ ਹੜ ਦੇ ਵਿੱਚ ਆ ਦੇਖੋ ਪਾਣੀ ਦੀਆਂ ਘੁਮਘਾਰਾਂ ਪੈਂਦੀਆਂ, ਕਿਸੇ ਦੀ ਜ਼ਰੂਰਤ ਨਹੀਂ ਪੈਂਦੀ ਕਿ ਇਹਦੇ ਲਾਗੇ ਵੀ ਚੱਲਿਆ ਜਾਵੇ। ਪਰ ਇਹ ਕੌਣ ਰੱਬ ਦਾ ਬੰਦਾ ਜਿਹੜਾ ਘੋੜੀ ਤੇ ਅਸਵਾਰ ਆਇਆ ਬੇ ਝੱਜ ਕੇ ਇਸ ਪਾਣੀ ਚ ਵੜਿਆ ਤੇ ਇਹਦੀ ਘੋੜੀ ਜਿਹੜੀ ਆ ਇਸ ਬਿਆਸ ਦਰਿਆ ਨੂੰ ਪਾਰ ਕਰ ਗਈ ਏ। ਕਹਿੰਦਾ ਨਾਮ ਮੇਰਾ ਅੱਲਾ ਯਾਰ ਖਾਂ, ਮੈਂ ਰੱਬ ਦਾ ਯਾਰ ਮੇਰਾ ਨਾਮ, ਪਰ ਇਹ ਰੱਬ ਦਾ ਪਿਆਰਾ ਕਿਹੜਾ ਹੋਇਆ? ਇਹ ਬੰਦਗੀ ਚ ਜੁੜ ਗਿਆ, ਇਹਨੇ ਅਕਾਲ ਪੁਰਖ ਦਿਆਂ ਜਾਣੀ ਅੱਲਾ ਦਿਆਂ ਚਰਨਾਂ ਦੇ ਵਿੱਚ ਆਪਣੇ ਮੁਤਾਬਕ ਧਰਮ ਮੁਤਾਬਕ ਬੇਨਤੀ ਕੀਤੀ ਹੈ। ਗੁਰੂ ਪਿਆਰਿਓ, ਕਈਆਂ ਨੂੰ ਸ਼ੰਕਾ ਹੁੰਦਾ ਏ ਕਿ ਇਹਦੇ ਹੜ ਦੇ ਵਿੱਚ ਇਹ ਘੋੜੀ ਕਿਵੇਂ ਇਸ ਪਾਣੀ ਨੂੰ ਪਾਰ ਕਰ ਗਈ। ਗੁਰੂ ਪਿਆਰਿਓ, ਇਹ ਬੜੀਆਂ ਵੀ ਛੋਟੀਆਂ ਜਿਹੀਆਂ ਗੱਲਾਂ ਨੇ। ਜਦੋਂ ਕੋਈ ਬੰਦਗੀ ਦੇ ਰਾਹ ਤੇ ਤੁਰਦਾ ਏ ਤਾਂ ਉਸ ਵੇਲੇ ਸਭ ਤੋਂ ਪਹਿਲਾਂ ਰਿੱਧੀਆਂ ਸਿੱਧੀਆਂ ਹੀ ਆਉਂਦੀਆਂ ਨੇ। ਧਿਆਨ ਦੇ ਕੇ ਸੁਣਨਾ, ਦੁਨੀਆਂ ਦੇ ਲੋਕ ਜਿਹੜੇ ਨੇ ਜਿਹੜੇ ਇਸ ਚੀਜ਼ ਤੋਂ ਕੋਰੇ ਨੇ ਉਹ ਸਾਇੰਸ ਦੀਆਂ ਬੜੀਆਂ ਹੀ ਮਸਾਲਾਂ ਦਿੰਦੇ ਨੇ। ਸਾਇੰਸ ਆਪਣੇ ਥਾਂ ਏ, ਜਿੰਨੀ ਕ ਮਤ ਬੁੱਧ ਵਾਹਿਗੁਰੂ ਜੀ ਦਿੰਦੇ ਨੇ ਓਨਾ ਕੁਝ ਉਹ ਕਰ ਸਕਦੇ ਨੇ। ਵਾਹਿਗੁਰੂ ਜੀ ਦੇ ਭੇਦ ਤਾਂ ਬਹੁਤ ਵੱਡੇ ਨੇ, ਇੱਕ ਕਿਣਕਾ ਮਾਤਰ ਜਿਹੜਾ ਇਹਨਾਂ ਨੂੰ ਸਮਝ ਆਇਆ ਏ, ਵਾਹਿਗੁਰੂ ਜੀ ਬੜੇ ਹੀ ਬੇਅੰਤ ਨੇ। ਵਡਭਾਗੀਓ ਦੱਸ ਰਿਹਾ, ਇਤਿਹਾਸ ਦੱਸਦਾ ਏ ਕਿ ਭਾਈ ਪਾਰੋ ਜੀ ਤੇ ਏਡੀਆਂ ਬਖਸ਼ਿਸ਼ਾਂ ਸਨ ਕਿ ਇੱਕ ਵਾਰੀ ਬਰਸਾਤਾਂ ਦੇ ਦਿਨ ਸਨ, ਘੋੜੀ ਤੇ ਅਸਵਾਰ ਤੁਰੇ ਜਾਂਦੇ ਨੇ, ਕੀ ਵੇਖਦੇ ਨੇ ਥੱਲੇ ਕੀੜੇ ਮਕੌੜੇ ਕਾਫੀ ਨਿਕਲੇ ਹੋਏ ਨੇ, ਤਾਂ ਇਹਨਾਂ ਨੇ ਘੋੜੀ ਨੂੰ ਆਖਿਆ ਭੋਲੀਏ ਵੇਖ ਤਾਂ ਸਹੀ ਤੇਰਿਆਂ ਖੁਰਾਂ ਦੇ ਨਾਲ ਕਿੰਨੇ ਜੀਵ ਮਰ ਰਹੇ ਨੇ, ਤੂੰ ਥੋੜਾ ਧਰਤੀ ਤੋਂ ਉੱਚਾ ਹੋ ਕੇ ਤੁਰ ਲਾ। ਇਤਿਹਾਸ ਦੱਸਦਾ ਹੈ ਕਿ ਸਵਾ ਹੱਥ ਉੱਚੀ ਘੋੜੀ ਜਾ ਰਹੀ ਸੀ। ਹੁਣ ਨਹੀਂ ਮੰਨਣਗੇ ਆਮ ਲੋਕ, ਸਧਾਰਨ ਲੋਕ ਕਦੇ ਨਹੀਂ ਮੰਨਣਗੇ, ਪਰ ਇਹ ਰਿੱਧੀਆਂ ਸਿੱਧੀਆਂ ਨਾਂ ਜਿਹੜਾ ਬੰਦਾ ਨਾਮ ਜਪਦਾ ਏ, ਰੂਹਾਨੀਅਤ ਦੇ ਰਾਹ ਤੇ ਤੁਰਦਾ ਏ, ਉਹਦੇ ਕੋਲ ਸਭ ਤੋਂ ਪਹਿਲੀਆਂ ਆਉਂਦੀਆਂ ਨੇ, ਤੇ ਜਿਹੜੇ ਦੁਨੀਆਂ ਦੇ 90% ਲੋਕ ਨੇ ਉਹ ਇੱਥੇ ਹੀ ਫਸ ਜਾਂਦੇ ਨੇ। ਆਹ ਜਿਹੜੇ ਪੁੱਛਾਂ ਪੱਛਾਂ ਦਿੰਦੇ ਨੇ, ਆਹ ਜਿਹੜੇ ਡੇਰੇ ਬਣਾ ਕੇ ਬੈਠੇ ਨੇ, ਇਹ ਰਿੱਧੀਆਂ ਸਿੱਧੀਆਂ ਦੇ ਚੱਕਰ ਦੇ ਵਿੱਚ ਹੀ ਜਿਹੜੇ ਫਸੇ ਬੈਠੇ ਨੇ। ਪਰ ਜਿਹੜੇ ਗੁਰੂ ਦੇ ਪਿਆਰੇ ਹੁੰਦੇ ਨੇ ਉਹ ਤਾਂ ਇਹਨਾਂ ਰਿੱਧੀਆਂ ਸਿੱਧੀਆਂ ਨੂੰ ਵੀ ਕੰਡੈਮ ਕਰਕੇ ਅੱਗੇ ਲੰਘ ਜਾਂਦੇ ਨੇ, ਕਿਉਂਕਿ ਰੈਦ ਸੈਦ ਅਵਰਾ ਸਾਦ, ਇਹ ਤਾਂ ਐਵੇਂ ਫਾਲਤੂ ਦੇ ਸਵਾਦ ਨੇ, ਇਹਨਾਂ ਵਿੱਚ ਨਹੀਂ ਗਵਾਚਣਾ। ਹਾਂ, ਇਹ ਗੱਲ ਵੱਖਰੀ ਹੈ ਕਿ ਇਹ ਰਿੱਧੀਆਂ ਸਿੱਧੀਆਂ ਵੀ ਹੱਥ ਜੋੜ ਕੇ ਖਲੋਤੀਆਂ ਰਹਿੰਦੀਆਂ ਨੇ ਕਿ ਕਿਤੇ ਸਾਨੂੰ ਸੇਵਾ ਦਾ ਮੌਕਾ ਮਿਲ ਜਾਵੇ, ਗੁਰੂ ਦਾ ਪਿਆਰਾ ਜਾਂ ਗੁਰੂ ਸਾਨੂੰ ਕਿਤੇ ਸੇਵਾ ਦਾ ਮੌਕਾ ਬਖਸ਼ ਦੇਵੇ। ਤੇ ਜਦੋਂ ਵੀ ਮੌਕਾ ਮਿਲਦਾ ਏ, ਇਹ ਆਪਣੀ ਸੇਵਾ ਨਿਭਾ ਜਾਂਦੀਆਂ ਨੇ। ਗੁਰੂ ਪਿਆਰਿਓ, ਸੋ ਇਹ ਭਾਈ ਪਾਰੋ ਜੀ ਤੇ ਵੱਡੀਆਂ ਹੀ ਬਖਸ਼ਿਸ਼ਾਂ ਨੇ, ਗੁਰੂ ਜੀ ਦੇ ਆਪਣੇ ਪੂਰਨ ਰੰਗ ਵਿੱਚ ਰੰਗੇ ਹੋਏ ਨੇ ਭਾਈ ਪਾਰੋ ਜੀ। ਜਦੋਂ ਇਹ ਬਿਆਸ ਦਰਿਆ ਨੂੰ ਪਾਰ ਕਰ ਗਏ ਅੱਲਾ ਯਾਰ ਖਾਂ ਨੇ, ਅੱਲਾ ਦੇ ਚਰਨਾਂ ਚ ਅਰਦਾਸ ਗੁਜ਼ਾਰੀ ਬੇਨਤੀ ਕੀਤੀ, ਜਾ ਅੱਲਾ ਆ ਜਿਹੜਾ ਤੂੰ ਕ੍ਰਿਸ਼ਮਾ ਵਿਖਾਇਆ ਈ, ਮੈਨੂੰ ਤਾਂ ਆਪਣੀਆਂ ਅੱਖਾਂ ਤੇ ਇਤਬਾਰ ਨਹੀਂ ਆਉਂਦਾ, ਮੈਂ ਕਈ ਵਾਰੀ ਅੱਖਾਂ ਮਲ ਮਲ ਕੇ ਵੇਖਿਆ ਏ, ਸੱਚਮੁੱਚ ਇਹ ਕ੍ਰਿਸ਼ਮਾ ਹੋਇਆ ਏ, ਇਸ ਨਦੀ ਨੂੰ ਪਾਰ ਕਰਕੇ ਗਿਆ ਤੇਰਾ ਬੰਦਾ, ਇੱਕ ਵਾਰੀ ਇਹਨੂੰ ਮੋੜ ਕੇ ਲਿਆ ਦੇ, ਜੇ ਇਹ ਮੁੜ ਕੇ ਆ ਜਾਵੇ ਮੈਂ ਇਹਦੇ ਚਰਨ ਫੜ ਕੇ ਪੁੱਛਾਂ ਕਿ ਤੇਰੇ ਕੋਲ ਇਹ ਤਾਕਤ ਕਿੱਥੋਂ ਆਈ ਹੈ। ਗੁਰੂ ਪਿਆਰਿਓ, ਜੈਸੀ ਭੂਖ ਤੈਸੀ ਕਾ ਪੂਰਕ ਸਗਲ ਘਟਾਕਾ ਸਵਾਮੀ, ਜਿੱਦਾਂ ਦੀ ਸਾਨੂੰ ਭੁੱਖ ਹੁੰਦੀ ਹੈ ਨਾ, ਸਾਡਾ ਬਾਪੂ ਜਿਹੜਾ ਏ ਉਦਾਂ ਦੀਆਂ ਵਸਤੂਆਂ ਸਾਨੂੰ ਬਖਸ਼ ਦਿੰਦਾ ਏ। ਜੇ ਸਾਨੂੰ ਦੁਨਿਆਵੀ ਭੁੱਖ ਹੈ, ਸਾਨੂੰ ਦੁਨਿਆਵੀ ਵਸਤੂਆਂ ਦੇ ਨਾਲ ਸਤਿਗੁਰੂ ਜੀ ਮਾਲਾਮਾਲ ਕਰ ਦਿੰਦੇ ਨੇ। ਬਾਪੂ ਕੋਲ ਮੰਗ ਕੇ ਤਾਂ ਵੇਖੋ, ਜਿਹਨਾਂ ਨੇ ਨਾਮ ਮੰਗਿਆ ਉਹਨਾਂ ਦੀ ਝੋਲੀ ਨਾਮ ਨਾਲ ਭਰ ਗਈ, ਜਿਹਨੇ ਦੁੱਧ ਮੰਗਿਆ ਉਹਨੂੰ ਦੁੱਧ ਮਿਲਿਆ, ਜਿਹਨੂੰ ਪੁੱਤ ਜਿਹਨੇ ਪੁੱਤ ਮੰਗੇ ਪੁੱਤ ਮਿਲਿਆ, ਜਿਹਨੇ ਮਾਂ ਇੱਥੇ ਦੀ ਮਾਇਆ ਮੰਗੀ ਹੈ, ਜਿਹਨੇ ਵਿਦੇਸ਼ਾਂ ਦੀਆਂ ਯਾਤਰਾ ਮੰਗੀਆਂ, ਜੋ ਕੁਝ ਵੀ ਇਸ ਹੱਟ ਤੋਂ ਮੰਗਿਆ ਗਿਆ ਸਤਿਗੁਰੂ ਜੀ ਨੇ
ਝੋਲੀ ਵਿੱਚ ਪਾਇਆ ਹੈ। ਇਸ ਹੱਟ ਤੋਂ ਸਾਰੇ ਹੀ ਸੌਦੇ ਮਿਲਦੇ ਨੇ ਤੇ ਜਿੱਦਾਂ ਜਿੱਦਾਂ ਦੀ ਭੁੱਖ ਹੋਵੇ ਉਦਾਂ ਉਦਾਂ ਦੇ ਸਤਿਗੁਰੂ ਜੀ ਝੋਲੀ ਦੇ ਵਿੱਚ ਪਦਾਰਥ ਪਾ ਦਿੰਦੇ ਨੇ, ਉਦਾਂ ਉਦਾਂ ਦੀਆਂ ਉਹਨਾਂ ਦੀਆਂ ਮੰਗਾਂ ਸਤਿਗੁਰੂ ਜੀ ਪੂਰੀਆਂ ਕਰ ਦਿੰਦੇ ਨੇ। ਤੇ ਇਸ ਅੱਲਾ ਯਾਰ ਖਾਂ ਨੇ ਜਿਹੜੀ ਅੱਲਾ ਦੇ ਚਰਨਾਂ ਵਿੱਚ ਜੋਦੜੀ ਕੀਤੀ ਹੈ ਕਿ ਯਾ ਅੱਲਾ ਆਪਣੇ ਇਸ ਬੰਦੇ ਨੇ ਇੱਕ ਵਾਰੀ ਫੇਰ ਦੀਦਾਰ ਕਰਵਾ ਦੇ, ਤਾਂ ਅੱਲਾ ਜਾਣੀ ਰੱਬ ਵਾਹਿਗੁਰੂ ਜੀ ਨੇ ਨਾਮ ਭਾਵੇਂ ਵੱਖਰੇ ਵੱਖਰੇ ਨੇ, ਹੈ ਤਾਂ ਵਾਹਿਗੁਰੂ ਜੀ ਦਾ ਹੀ ਹੈ ਨਾ ਨਾਮ। ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਤਾਂ ਅਣਗਿਣਤੀ ਨਾਮ ਜਿਹੜੇ ਨੇ ਜਾਪ ਸਾਹਿਬ ਦੇ ਵਿੱਚ ਵਾਹਿਗੁਰੂ ਜੀ ਦੇ ਲਏ ਨੇ। ਅਖੰਜੇ ਪੰਜੇ ਅਨਾਮੇ ਅਠਾਮੇ ਪਤਾ ਨੀ ਕਿੰਨੇ ਕਿ ਨਾਵਾਂ ਦੇ ਨਾਲ ਪੁਕਾਰਿਆ ਹੈ ਵਾਹਿਗੁਰੂ ਜੀ ਨੂੰ, ਤੇ ਸਾਰੇ ਹੀ ਵਾਹਿਗੁਰੂ ਜੀ ਦੇ ਨਾਮ ਜਿਹੜੇ ਨੇ ਸਤਿਕਾਰਯੋਗ ਨੇ। ਤੇ ਧੰਨ ਉਸ ਵਾਹਿਗੁਰੂ ਜੀ ਦੇ ਚਰਨਾਂ ਦੇ ਵਿੱਚ ਜਦੋਂ ਇਸ ਅੱਲਾ ਯਾਰ ਖਾਂ ਨੇ ਜੋਦੜੀ ਕੀਤੀ, ਆ ਜਦੋਂ ਇਹ ਜੋਦੜੀ ਕਰਕੇ ਉੱਠਿਆ ਏ ਕੀ ਵੇਖਦਾ ਹੈ, ਉਹੀ ਅਸਵਾਰ ਜਿਹੜਾ ਏ ਘੋੜੀ ਤੇ ਅਸਵਾਰ ਹੋ ਕੇ ਸਾਹਮਣੇ ਉਹਨਾਂ ਦੀ ਰਾਏ ਵੇਖਦਿਆਂ ਵੇਖਦਿਆਂ ਇਹ ਘੋੜ ਅਸਵਾਰ ਇਹਦੀਆਂ ਆਸਾਂ ਨੂੰ ਫੜ ਲਾਉਂਦਾ ਏ ਤੇ ਕਿਵੇਂ ਇਸ ਦੇ ਗ੍ਰਹਿ ਵਿਖੇ ਇਹਦੇ ਮਨ ਹਿਰਦੇ ਦੇ ਵਿੱਚ ਖੁਸ਼ੀ ਦੀਆਂ ਲਹਿਰਾਂ ਮਣਦੀਆਂ ਨੇ। ਕੱਲੀ ਕੱਲੀ ਗੱਲ ਜਿਹੜੀ ਹੈ ਗੌਰ ਨਾਲ ਸੁਣਨਾ ਜੀ।

So Allah yaar khan inu apniyan akhan te etbaar nahi aunda kehnda meri beenti Allah ne addi cheti parwan kiti guru pyareo vekhdya usse tarah hi byas darya nu paar karke is passe jadon bhai sahib ji aaye guru de pyare itthe pahunche ne ਡਾਢਾ ਨਿਕਲ ਗਈਆਂ ਪਿਆਰ ਦੇ ਅਥਰੂ ਨੈਣਾ ਚੋਂ ਵਗਦੇ ਨੇ ਤੇ ਭਾਈ ਪਾਰੋ ਜੀ ਦੇ ਚਰਨਾਂ ਤੇ ਡਿੱਗ ਪਿਆ ਕਹਿੰਦਾ ਅੱਲਾ ਦਿਆ ਪਿਆਰਿਆ ਤੇਰੇ ਤੇ ਇਹ ਬਖਸ਼ਿਸ਼ਾਂ ਕਿੱਥੋਂ ਹੋਈਆਂ ਨੇ ਕਿਸ ਅੱਲਾ ਦੇ ਪਿਆਰੇ ਨੇ ਤੇਰੇ ਤੇ ਇਹ ਰਹਿਮਤ ਕੀਤੀ ਹੈ ਜਿਹਦੇ ਤੋਂ ਤੇਰੇ ਤੇ ਇਹ ਬਖਸ਼ਿਸ਼ਾਂ ਹੋਈਆਂ ਨੇ ਮੇਰੀ ਵੀ ਫਾਂ ਉਸ ਦੇ ਹੱਥ ਵਿੱਚ ਫੜਾ ਦੇ ਗੁਰੂ ਪਿਆਰਿਓ ਇਹ ਰੱਬ ਦੀਆਂ ਬਖਸ਼ਿਸ਼ਾਂ ਤੋਂ ਵਰਤਦੀਆਂ ਨੇ ਨਾ ਇੱਕ ਜ਼ਖਮ ਦੇ ਨਾਲ ਹਨ ਇੱਕ ਨਾ ਸੁੱਤਿਆਂ ਦਾ ਉਠਾਲ ਸੁੱਤਿਆਂ ਨੂੰ ਜਾ ਕੇ ਵਾਹਿਗੁਰੂ ਜੀ ਉਠਾਲ ਲੈਂਦੇ ਨੇ ਆ ਭਾਈ ਤੇਰੀ ਝੋਲੀ ਭਰ ਦਈਏ ਕਿਉਂਕਿ ਅਸਲ ਵਿੱਚ ਪੂਰਬਲੇ ਜਿਹੜੇ ਨੇ ਇਹ ਕਰਮਾਂ ਦੇ ਬੀਜ ਵੀ ਪੁੰਗਰਦੇ ਨੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਚਾਹੇ ਕੋਈ ਓਏ ਵੀ ਬੋਲਦੇ ਹਾਂ ਇਹ ਵੀ ਸਾਡੇ ਕਰਮਾਂ ਸੰਦੜੇ ਖੇਤ ਵਿੱਚ ਬੀਜ ਬੀਜਿਆ ਜਾਂਦਾ ਏ ਚੰਗੇ ਮੰਦੇ ਜਿੰਨੇ ਵੀ ਕਾਰਜ ਅਸੀਂ ਕਰਦੇ ਹਾਂ ਇਹ ਕਰਮਾਂ ਸੰਦੜੇ ਖੇਤ ਦੇ ਵਿੱਚ ਬੀਜ ਹੀ ਅਸੀਂ ਸੁੱਟਦੇ ਜਾ ਰਹੇ ਹਾਂ ਇਹ ਬੀਜਾਂ ਦਾ ਛੱਟਾ ਦਿੰਦੇ ਜਾ ਰਹੇ ਕਰਮਾਂ ਦੇ ਖੇਤ ਵਿੱਚ ਤੇ ਜਿੱਦਾਂ ਜਿੱਦਾਂ ਸਤਾ ਤੇ ਇਹ ਬੀਜ ਆਉਂਦੇ ਨੇ ਓਦਾਂ ਓਦਾਂ ਇਹ ਪੁੰਗਰਦੇ ਜਾਂਦੇ ਨੇ ਤੇ ਜਿੱਦਾਂ ਜਿੱਦਾਂ ਦੇ ਬੀਜ ਨੇ ਓਦਾਂ ਓਦਾਂ ਦੇ ਫੁੱਲ ਤੇ ਫਲ ਜਿਹੜੇ ਉਹ ਸਾਨੂੰ ਮਿਲੀ ਜਾਂਦੇ ਨੇ ਸਾਹਿਬ ਜੀ ਤਾਂ ਕਹਿੰਦੇ ਨੇ ਨਰ ਅਚੇਤ ਪਾਪ ਤੇ ਡਰ ਡਰ ਕੇ ਰਹਿ ਇੱਕ ਤਾਂ ਹੁੰਦਾ ਹੈ ਡਹਿ ਕੇ ਪਾਪ ਕਰਨਾ ਸੋਚ ਸਮਝ ਕੇ ਬੁਰਾ ਕਰਨਾ ਸੋਚ ਸਮਝ ਕੇ ਪਾਪ ਕਰਨਾ ਉਹ ਭਲਿਆ ਤੂੰ ਤਾਂ ਜਿਹੜਾ ਅਚਲ ਚੇਤ ਪਾਪ ਹੋ ਜਾਂਦਾ ਉਹ ਤੋਂ ਵੀ ਡਰ ਕਿਤੇ ਉਹ ਵੀ ਪਾਪ ਨਾ ਹੋ ਜਾਵੇ ਭੁੱਲ ਭੁਲੇਖੇ ਵਿੱਚ ਵੀ ਪਾਪ ਨਾ ਹੋ ਜਾਵੇ ਡਰ ਅਚੇਤ ਪਾਪ ਤੇ ਡਰ ਸੋ ਗੁਰੂ ਪਿਆਰਿਓ ਇਹ ਸਾਡੇ ਕਰਮਾਂ ਸੰਦੜੇ ਖੇਤ ਵਿੱਚ ਬੀਜੇ ਹੋਏ ਬੀਜ ਜਿਹੜੇ ਉਹ ਪੁੰਗਰਦੇ ਨੇ ਜਦੋਂ ਸਤਾ ਤੇ ਕੋਈ ਸਾਡੇ ਕੂੜ ਦੇ ਬੀਜ ਪੁੰਗਰਦੇ ਨੇ ਅਸੀਂ ਦੁੱਖ ਮੁਸੀਬਤ ਪਾਉਂਦੇ ਹਾਂ ਜੇ ਅਸੀਂ ਸੇਵਾ ਕੀਤੀ ਏ ਕਿਤੇ ਵੀ ਰੱਬ ਨੂੰ ਯਾਦ ਕਰਕੇ ਅਸੀਂ ਕੋਈ ਧਰਮ ਦਾ ਪੁੰਨ ਦਾ ਕੰਮ ਕੀਤਾ ਏ ਤਾਂ ਫਿਰ ਇਹ ਸਤਿਗੁਰੂ ਜੀ ਦੇ ਡਰ ਘਰ ਦੇ ਵਿੱਚ ਪ੍ਰਵਾਨ ਹੋ ਕੇ ਜਦੋਂ ਸਾਡੇ ਇਸ ਕਰਮਾ ਸੰਦੜੇ ਖੇਤ ਦੇ ਵਿੱਚ ਪੁੰਗਰਦਾ ਏ ਤਾਂ ਫਿਰ ਰੱਬੀ ਬਖਸ਼ਿਸ਼ਾਂ ਵਰਤਦੀਆਂ ਨੇ ਤੇ ਇਸੇ ਤਰ੍ਹਾਂ ਇਸ ਜਲੰਧਰ ਦੇ ਸੂਬੇਦਾਰ ਅੱਲਾ ਯਾਰ ਖਾਂ ਤੇ ਕਿਰਪਾ ਹੋਈ ਹੈ ਇਹਦਾ ਕੋਈ ਪੂਰਬਲਾ ਕਰਮ ਬੀਜਿਆ ਹੋਇਆ ਜਿਹੜਾ ਇਹ ਪੁੰਗਰਿਆ ਹੈ ਜਿਹੜਾ ਇਹਨੂੰ ਅਚਲ ਚੇਤ ਰੱਬ ਦਾ ਪਿਆਰਾ ਮਿਲਿਆ ਇਹਦੇ ਮਨ ਨੂੰ ਖਿੱਚ ਪਈ ਤੇ ਇਸ ਅੱਲਾ ਯਾਰ ਖਾਂ ਦੀ ਬਾਂਹ ਵੜੀ ਇਹਦੀ ਬੇਨਤੀ ਸੁਣੀ ਤੇ ਇਹ ਭਾਈ ਪਾਰੋ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਸ਼ਰਨ ਵਿੱਚ ਲੈ ਗਏ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਹੀ ਜੋੜਿਆ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਹੱਥ ਵਿੱਚ ਇਸ ਅੱਲਾ ਯਾਰ ਖਾਂ ਦੀ ਬਾਂਹ ਫੜਾਈ ਤੇ ਇਸ ਅੱਲਾ ਯਾਰ ਖਾਂ ਨੇ ਜਿਵੇਂ ਸਿੱਖੀ ਕਮਾਈ ਹੈ ਆਪਦੇ ਸਾਹਮਣੇ ਢਾਡੀ ਜਥਾ ਅਲਗੋਜਿਆਂ ਦੇ ਰੂਪ ਦੇ ਵਿੱਚ ਇੰਜ ਪੇਸ਼ ਕਰਦੇ ਨੇ।

ਸੋ ਅੱਲਾ ਯਾਰ ਨੂੰ ਭਾਈ ਪਾਰੋ ਜੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਸ਼ਰਨ ਵਿੱਚ ਲੈ ਕੇ ਜਾਂਦੇ ਨੇ ਤੇ ਅੱਲਾ ਯਾਰ ਖਾਂ ਇਸ ਸਿੱਖੀ ਨੂੰ ਕਮਾਉਂਦਾ ਏ। ਸਿੱਖੀ ਕਮਾਉਣੀ ਪੈਂਦੀ ਏ, ਸਿੱਖੀ ਬਾਬਾ ਲਹਿਣਾ ਜੀ ਨੇ ਕਮਾਈ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦਾ ਰੂਪ ਹੋ ਗਏ, ਧੰਨ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਰੂਪ ਦੇ ਵਿੱਚ ਬਖਸ਼ਿਸ਼ਾਂ ਵਰਤੀਆਂ। ਸਿੱਖੀ ਬਾਬਾ ਅਮਰਦਾਸ ਜੀ ਨੇ ਕਮਾਈ, ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਰੂਪ ਦੇ ਵਿੱਚ ਬਖਸ਼ਿਸ਼ਾਂ ਵਰਤੀਆਂ। ਤੇ ਇਹ ਭਾਈ ਪਾਰੋ ਜੀ ਨੇ ਸਿੱਖੀ ਕਮਾਈ, ਉਹ ਪਰਮ ਹੰਸ ਬਣੇ। ਇੱਕ ਵਾਰੀ ਇਤਿਹਾਸ ਦੱਸਦਾ ਹੈ ਕਿ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਗੁਰੂ ਕੇ ਲੰਗਰ ਵਿੱਚ ਜਾ ਕੇ ਪੁੱਛਦੇ ਨੇ, ਭਾਈ ਪਾਰੋ ਜੀ ਤੇ ਜੇਠਾ ਜੀ ਕਿੱਥੇ ਨੇ? ਗੁਰੂ ਤੋਂ ਓਹਲੇ ਕੁਝ ਵੀ ਨਹੀਂ, ਬਸ ਸਤਿਗੁਰੂ ਦੀ ਮੌਜ, ਸਤਿਗੁਰੂ ਜੀ ਜਾਣਦੇ ਨੇ। ਸੰਗਤਾਂ ਨੇ ਆਖਿਆ ਜੀ ਉਹ ਲਗਾਤਾਰ ਸਮਾਗਮ ਚੱਲ ਰਹੇ ਸਨ, ਸੰਗਤਾਂ ਬਹੁਤ ਜ਼ਿਆਦਾ ਆਈਆਂ, ਬਰਤਨ ਬਹੁਤ ਜ਼ਿਆਦਾ ਮਾਂਜਣ ਵਾਲੇ ਸਨ, ਵੱਡੇ ਵੱਡੇ ਪਤੀਲੇ ਤੇ ਹੋਰ ਬਰਤਨ ਮਾਂਜਣ ਵਾਲੇ ਸਨ, ਤੇ ਉਹ ਲਗਾਤਾਰ ਉਸ ਸੇਵਾ ਵਿੱਚ ਡਟੇ ਹੋਏ ਨੇ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਚਲੇ ਗਏ, ਭਾਈ ਪਾਰੋ ਹੰਸ ਜੀ ਦੇ ਇਹੋ ਜਿਹੇ ਸੁਰਤ ਲੱਗੀ ਹੋਈ ਹੈ, ਇਹ ਉਸ ਰੂਹਾਨੀ ਰੰਗ ਨੂੰ ਵੇਖ ਕੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਇੰਨੇ ਜ਼ਿਆਦਾ ਖੁਸ਼ ਹੋਏ ਕਿ ਗੁਰੂ ਅਮਰਦਾਸ ਮਹਾਰਾਜ ਜੀ ਨੇ ਥਾਪੜਾ ਦੇ ਕੇ ਉਠਾਇਆ, ਕਹਿੰਦੇ ਪਾਰੋ ਅੱਜ ਗੁਰੂ ਨਾਨਕ ਪਾਤਸ਼ਾਹ ਦੇ ਘਰ ਵਿੱਚ ਪੂਰਨ ਰੂਪ ਵਿੱਚ ਤੂੰ ਪ੍ਰਵਾਨ ਹੋ ਗਿਓ, ਸਾਡਾ ਅੱਜ ਚਿੱਤ ਕਰਦਾ ਤੈਨੂੰ ਗੱਦੀ ਦੇ ਦਈਏ। ਵਾਹਿਗੁਰੂ। ਗੁਰਤਾ ਗੱਦੀ ਦੀ ਜਦੋਂ ਗੱਲ ਕੀਤੀ ਨਾ ਤਾਂ ਭਾਈ ਪਾਰੋ ਚਰਨਾ ਤੇ ਢਹਿ ਪਿਆ, ਕਹਿੰਦਾ ਪਾਤਸ਼ਾਹ ਜੇ ਤੁੱਠੇ ਹੋ ਮੈਨੂੰ ਗੱਦੀ ਨਾ, ਮੈਨੂੰ ਆਪਣੀ ਗੋਦੀ ਦੇ ਦਿਓ, ਮੈਨੂੰ ਤੁਹਾਡੀ ਗੋਦੀ ਚਾਹੀਦੀ ਹੈ। ਗੁਰੂ ਪਿਆਰਿਓ, ਜਦੋਂ ਬੰਦਾ ਰੱਬੀ ਪਿਆਰ ਵਿੱਚ ਆ ਜਾਂਦਾ ਹੈ ਉਦੋਂ ਸਾਰੀਆਂ ਭੁੱਖਾਂ ਹੀ ਮਰ ਜਾਂਦੀਆਂ ਨੇ। ਆ ਚੌਧਰਾਂ ਦੀਆਂ ਭੁੱਖਾਂ ਉਹਨਾਂ ਚਿਰ ਹੀ ਆ ਜਿੰਨਾ ਚਿਰ ਅਸੀਂ ਮਿਆਵੀ ਤਮਾਸ਼ੇ ਵਿੱਚ ਜਿਉਂਦੇ ਹਾਂ। ਸਤਿਗੁਰੂ ਜੀ ਕਿਰਪਾ ਕਰਨ ਸਾਡੀ ਬਣ ਆਵੇ, ਸਤਿਗੁਰੂ ਜੀ ਆਪਣੇ ਦਰੋਂ ਘਰੋਂ ਨਾਮ ਦੀਆਂ ਖੁੱਲੀਆਂ ਬਖਸ਼ਿਸ਼ਾਂ ਕਰ ਦੇਣ, ਆਪਣੇ ਚਰਨੀ ਲਾ ਕੇ ਇਹ ਸਾਡੇ ਜ਼ਿੰਦਗੀ ਦੇ ਜਿਹੜੇ ਸਵਾਸ ਨੇ ਉਹ ਸਤਿਗੁਰੂ ਜੀ ਆਪਣੇ ਦਰ ਪ੍ਰਵਾਨ ਕਰਵਾ ਲੈਣ। ਬਖਸ਼ਿਸ਼ਾਂ ਗੁਰੂ ਦੀਆਂ ਹੀ ਵਰਤਣੀਆਂ ਨੇ, ਮੇਰਾ ਗੁਰੂ ਦੀਆਂ ਹੀ ਹੋਣੀਆਂ ਨੇ। ਸੋ ਇੰਨੀਆਂ ਕੁ ਬੇਨਤੀਆਂ ਨਾਲ ਖਿਮਾ ਦੇ ਜਾ ਚੁੱਕ ਹਾਂ, ਸਾਰੀਆਂ ਸੰਗਤਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ। ਤੁਸੀਂ ਇਤਿਹਾਸ ਦਾ ਮਾਣ ਕੀਤਾ, ਸਤਿਗੁਰੂ ਜੀ ਆਪ ਜੀ ਨੂੰ ਚੜ੍ਹਦੀਆਂ ਕਲਾ ਬਖਸ਼ਣ। ਸਾਡੇ ਕੋਲੋਂ ਹੋਈਆਂ ਭੁੱਲਾਂ ਚੁੱਕਾਂ ਸਾਨੂੰ ਚਿਤਾਰਿਓ ਨਾ, ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰ ਦਿਓ। ਸੰਗਤਾਂ ਦੀ ਸਤਿਗੁਰੂ ਜੀ ਸੁਣ ਲੈਂਦੇ ਨੇ, ਅਸੀਂ ਮਤਹੀਣ ਹਾਂ, ਸਤਿਗੁਰੂ ਜੀ ਸਾਨੂੰ ਅੱਗੋਂ ਤੋਂ ਮਤ ਦੇ ਦੇਣ। ਗੁਰੂ ਪਿਆਰਿਓ, ਆਪ ਜੀ ਦੀ ਚੜ੍ਹਦੀ ਕਲਾ ਬਣੀ ਰਹੇ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਜਿਨ੍ਹਾਂ ਨੇ ਆਪਣੇ ਚਰਨਾਂ ਦੀ ਤੇ ਇਤਿਹਾਸ ਦੀ ਸੇਵਾ ਕਰਵਾਈ ਹੈ। ਆਓ ਗੁਰੂ ਪਿਆਰਿਓ, ਹੋਵੋ ਸਾਵਧਾਨ, ਆਪਾਂ ਆਨੰਦ ਸਾਹਿਬ ਜੀ ਦਾ ਪਾਠ ਕਰਨਾ, ਆਪਾਂ ਮਿਲ ਕਰਕੇ ਆਨੰਦ ਸਾਹਿਬ ਜੀ ਦਾ ਪਾਠ ਕਰੀਏ ਜੀ।

ਵਾਹਿਗੁਰੂ। ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ। ਰਾਮਦਾਸ ਵਹੀਂ ਸਹਾਏ, ਅਰਜਨ ਹਰਗੋਬਿੰਦ ਨਾਮ ਸਿਮਰੋਂ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਆਏ, ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੇ ਆਏ, ਕਰ ਨਾਉ ਨਿਧਿਆ ਵੇ ਧਾਏ, ਸਭਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ, ਸਭਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹਟੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਮਿਟ ਛਕਿਆ, ਦੇਖ ਚਲਾਈ ਤੇਗ ਵਾਹੀ ਦੇ ਕੇ ਹੰਡ ਕੀਤਾ, ਤਿੰਨ ਪਿਆਰਿਆਂ ਸਜਿਆਰਿਆਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਜਿਨ੍ਹਾਂ ਸਿੰਘ ਸਿੰਘਣੀਆਂ ਨੇ ਧਰਮੇ ਸੀਸ ਦਿੱਤੇ, ਬੰਦ ਬੰਦ ਕਟਵਾਏ, ਖੁਪਰੀਆਂ ਲਵਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇ ਸਵਾਸਾਂ ਸੰਗ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਕਰਕੇ ਬੋਲੋ ਜੀ। ਪੰਜਾਂ ਤਖਤਾਂ

ਵਾਹਿਗੁਰੂ ਚੇਤਾ ਆਵੈ ਚਿਤੇ ਆਵਨ ਗਾ ਸਦਕਾ ਸਰਬ ਸੁਖ ਹੋਵੇ ਜਾਂ ਜਾਂ ਖਾਲਸਾ ਜੀ ਸਾਹਿਬ ਦਾ ਤਰਸ਼ ਰਿਆਇਤ ਦੇਖ ਤੇਗ ਫਤਿਹ ਬਿਰਤ ਕੀ ਪੈ ਜਪੰਤ ਕੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਤਾ ਰਾਖਾ ਬਕਾਲ ਪੁਰਖ ਵਾਹਿਗੁਰੂ ਇਹ ਅਕਾਲ ਪੁਰਖ ਆਪਣੇ ਬੰਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਤੇ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲ੍ਹੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਂ ਨਿਓਟਿਆਂ ਦੀ ਓੜ ਸੱਚੇ ਪਿਤਾ ਵਾਹਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀ ਨੇ ਬਾਰ ਮਿਰਾਨ ਬਖਸ਼ ਕਿਰਪਾ ਕੀਤੀ ਆਪ ਜੀ ਦੀ ਹਜ਼ੂਰੀ ਸੰਧਿਆ ਵੇਲੇ ਦੇ ਸੁੰਦਰ ਦੀਵਾਨ ਸਜੇ ਸਜ ਦਿਵਾਨਾ ਵਿੱਚ ਆਪ ਜੀ ਦੀ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਕਥਾ ਵਿਚਾਰਾਂ ਢਾਡੀ ਵਾਰਾਂ ਰਾਹੀਂ ਇਤਿਹਾਸ ਗਾਇਆ ਗਿਆ ਸ਼੍ਰੀ ਪੋੜੀ ਨੰਦ ਸਾਹਿਬ ਜੀ ਕੇ ਗਾਇਨ ਹੋਏ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਏ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਦੀ ਮਾਫ਼ੀ ਬਖਸ਼ੋਗਾ ਵਾਸਤੇ ਸੁਧ ਸਪਸ਼ਟ ਬਾਣੀ ਪੜ੍ਹਨ ਦੀ ਦਾਤ ਬਖਸ਼ਣੀ ਗੁਰਬਾਣੀ ਕੀਰਤਨ ਕਥਾ ਦਾ ਇਤਿਹਾਸ ਦਾ ਭਾਵ ਆਈਆਂ ਸੰਗਤਾਂ ਦੇ ਹਿਰਦਿਆਂ 'ਚ ਵਸਾ ਕੇ ਕਿਰਤਾਰਥ ਕਰਨ ਆਈ ਸੰਗਤ ਦੀ ਹਾਜ਼ਰੀ ਤਿਲ ਫੁਲਭੇਟਾ ਕੀਤੀ ਦਰਗਰ ਵਿਖੇ ਕੀਤੀਆਂ ਸੇਵਾਵਾਂ ਦਰ ਪ੍ਰਵਾਨ ਕਰਨੀਆਂ ਪਰਿਵਾਰਾਂ ਸੁੱਖ ਸ਼ਾਂਤੀ ਚੜ੍ਹਦੀ ਗੁਰਦਾਤਾਂ ਬਖਸ਼ਣੀਆਂ ਪਿਆਰੇ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਜੇਲਾਂ 'ਚ ਬੰਦ ਪਿਆਰੇ ਗੁਰਸਿੱਖਾਂ ਦੇ ਚੜ੍ਹਦੀ ਕਾਲਜ ਸੰਗਤ ਵੱਲੋਂ ਉਦਾਸ ਬੇਨਤੀ ਆਪ ਜੀ ਦੇ ਪਰਿਵਾਰ ਵੱਲੋਂ ਕ੍ਰਿਸ਼ਨ ਲਾਲ ਮੱਗੋ ਦੀ ਆਤਮਿਕ ਸ਼ਾਂਤੀ ਵਾਸਤੇ ਪਰਿਵਾਰ ਵੱਲੋਂ ਉਦਾਸ ਬੇਨਤੀ ਹੈ ਪਰਿਵਾਰ ਦੀ ਬੇਨਤੀ ਗੁਰਮਤਿ ਸਾਰ ਪ੍ਰਵਾਨ ਕਰਨੀ ਆ ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੇਖ ਸਜ ਕੇ ਹਾਜ਼ਰ ਦਰ ਪ੍ਰਵਾਨ ਹੋਵੇ ਪ੍ਰਵਾਨ ਹੈ ਪ੍ਰਸ਼ਾਦ ਸੰਗਤ 'ਚ ਵਰਤਾਉਣ ਦੀ ਆਗਿਆ ਬਖਸ਼ੋ ਸੋ ਬੇਨਤੀਆਂ ਗੁਰਮਤਿ ਸਾਰ ਪ੍ਰਵਾਨ ਕਰਦਿਆਂ ਬਖਸ਼ੋ ਲਾਈ ਸ੍ਰੀ ਮੁਖਵਾਗ ਉਬਰਾਂ ਆਪਣੇ ਸੁਖਾਸਨ ਦੀ ਸੇਵਾ ਬਖਸ਼ ਕਰਕੇ ਲੈ ਲੈਣੀ ਸਹੀ ਪਿਆਰੇ ਮੇਲ ਜਿਹੜਾ ਮਿਲਿਆ ਤੇਰਾ ਨਾਮ ਚੇਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦਰਸ਼ਨ ਦੇਖ ਜੀਵਾਂ ਗੁਰੂ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਸੋ ਕਹੋ ਤਲ ਗੁਰੂ ਸੇਵੀਐ ਐਹਨ ਸਹਿਜ ਸੁਭਾਏ। ਦਰਸ਼ਨ ਪਰਸਿਆਂ ਗੁਰੂ ਕੈ, ਜਨਮ ਮਰਨ ਦੁੱਖ ਜਾਏ। ਸਤਨਾਮ।

ਤੇ ਜੁਗੋ ਜੁਗ ਅਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਪਾਵਨ ਪਿੱਤਰ ਹਜ਼ੂਰ ਜੀ ਨੂੰ ਬੈਠੀ ਸਾਧ ਸੰਗਤ ਜੀ ਵਡਭਾਗੀ ਆਪ ਜੀ ਨੇ ਸੰਦਮਾਨ ਚ ਹਾਜ਼ਰੀ ਭਰੀ ਗੁਰੂ ਸਾਹਿਬ ਜੀ ਕਿਰਪਾ ਕਰਨ ਸਮ ਸੰਗਤਾਂ ਦੀ ਹਾਜ਼ਰ ਦਰ ਪ੍ਰਵਾਨ ਕਰਨ ਦਰੋਂ ਕਰੋਂ ਗੁਰੂ ਸਿੱਖੀ ਜੀ ਨਾਮਦਾਨ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਗੁਰ ਕਾ ਸ਼ਬਦ ਰਖਵਾਰੇ ਚੌਕੀ ਚੌਗਿਰਦ ਹਮਾਰੇ ਰਾਮ ਨਾਮ ਮਨ ਲਾਗਾ ਜਮ ਲਜਾਏ ਕਰ ਭਾਗਾ ਪ੍ਰਭ ਜੀ ਤੂੰ ਮੇਰਾ ਸੁਖਦਾਤਾ ਬੰਧਨ ਕਾਟ ਕਰੇ ਮਨ ਨਿਰਮਲ ਪੂਰਨ ਪੁਰਖ ਵਿਧਾਤਾ ਰਹਾਓ ਨਾਨਕ ਪ੍ਰਭ ਵਿਨਾਸੀ ਤਾਂ ਕੀ ਸੇਵ ਨ ਬਿਰਥੀ ਜਾਸੀ ਅਨੰਦ ਕਰਹਿ ਤੇਰੇ ਦਾਸਾ ਜਪ ਪੂਰਨ ਹੋਈ ਆਸਾ। ਬਿਲਾਵਲ ਮਹੱਲਾ ਪੰਜਵਾਂ ਤਾਤੀ ਵਾਹ ਨ ਲੱਗਈ ਪਾਰ ਬ੍ਰਹਮ ਸਰਣਾਈ ਚੌਗਿਰਦ ਹਮਾਰੇ ਰਾਮਕਾਰ ਦੁੱਖ ਲੱਗੇ ਨਾ ਭਾਈ ਸਤਿਗੁਰ ਪੂਰਾ ਭੇਟਿਆ ਜਿਨ ਬਣਤ ਬਣਾਈ ਰਾਮ ਨਾਮ ਔਖਾ ਦੀਆ ਏਕਾ ਲਿਵ ਲਾਈ ਰਹਾਉ ਰਾਖ ਲੀਏ ਤਿਨ ਰੱਖਣ ਹਾਰ ਸਭ ਵਿਆਦ ਮਿਟਾਈ ਕਹੋ ਨਾਨਕ ਕਿਰਪਾ ਭਈ ਪ੍ਰਭ ਭਏ ਸਹਾਈ। ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਉਣਾ ਤੂਣ ਹੈ ਛੁੱਟ ਹੈ ਨਿਕਟ ਨਾ ਜਾਈ ਹੋ ਦੂਤ। ਸਲੋਕ ਮਹੱਲਾ ਪੰਜਵਾਂ ਮਨ ਮਹਿ ਚਿਤਵੋ ਚਿਤਵਨੀ ਉਦਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਾਰੋ ਹਰ ਦੇਹੋ ਨਾਨਕ ਕੇ ਮੀਤ। ਸੋਹਿਲਾ ਰਾਹ ਗੌੜੀ ਦੀਪ ਕੀ ਮਹੱਲਾ ਪਹਿਲਾ ਇੱਕ ਓਮਕਾਰ ਸਤਿਗੁਰ ਪ੍ਰਸਾਦ ਜੈ ਕਰ ਕਿਰਤ ਆਖੀਏ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾਹੋ ਸੋਹਿਲਾ ਸਿਵਰਿਹੋ ਸਿਰਜਣਹਾਰੋ ਤੁਮ ਗਾਹੋ ਮੇਰੇ ਨਿਰਭਉ ਕਾ ਸੋਹਿਲਾ ਹਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜਿਹੜੇ ਸਮਾਲਿਅਨ ਦੇਖੇਗਾ ਦੇਵਣਹਾਰ ਤੇਰੇ ਦਾਨੇ ਕੀਮਤ ਨਾ ਪਵੈ ਤਿਸ ਦਾਤੇ ਕੌਣ ਸਮਾਰ।

ਪਰਿਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰੂ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨਾਉ ਸਿਮਰਾਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਐ ਸ੍ਰਿਠੇ ਸਬਦ ਹਜਾਏ ਤੇਗ ਬਹਾਦਰ ਸਿਮਰਿਆ ਗਰਨਾਉ ਨਿਧਿਆਵੇ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀ ਦਾਰ ਦਾ ਧਿਆਨ ਕੇ ਬੋਲੋ ਜੀ ਇਹ ਨਿਮਾਣਿਆਂ ਦੇ ਮਾਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪਾਰ ਬਖਸ਼ਾਂ ਕੀਤੀਆਂ ਅੰਮ੍ਰਿਤ ਪਿਲਤ ਲੈ ਕੇ ਸੁੰਦਰ ਸਿੰਘਾਸਨ ਤੇ ਸਾਜ ਕੇ ਸੰਗਤਾਂ ਦਰਸ਼ਨਦਾਰੀ ਬਖਸ਼ੇ ਆਪ ਜੀ ਦਾ ਕੋਟ ਕੋਟਾਨ ਸ਼ੁਕਰ ਹੈ ਸੁਲੇ ਆਪ ਜੀ ਦੀ ਹਜ਼ੂਰ ਸੰਦਵਾਨ ਦੀ ਸਮਾਪਤੀ ਤੋਂ ਉਪਰੰਤ ਆਪ ਜੀ ਦੇ ਪਿੱਤਰ ਸਰੂਪ ਜੀ ਦੇ ਸੁਖਾਸਨ ਹੋਏ ਸੋਹਿਲਾ ਬਾਣੀ ਦੇ ਜਾਪ ਸਮਝੀਆਂ ਸੇਵਾਵਾਂ ਨਿਭਾਉਂਦਿਆਂ ਫੁੱਲਾਂ ਦੀ ਮਾਫ਼ੀ ਬਖਸ਼ੋ ਗਾਂ ਵਾਸਤੇ ਸਮਤ ਬਖਸ਼ਣੀ ਆਪ ਜੀ ਦੇ ਭਾਣ ਵਿੱਚ ਚਾਰ ਪਹਿਰ ਦਿਨ ਸੁਖਾਂ ਨਾਲ ਬਤੀਤ ਹੋਇਆ ਰਹਿਣਾ ਹੀ ਆਪ ਜੀ ਦੇ ਭਾਣੇ ਵਿੱਚ ਬਤੀਤ ਹੋਵੇ ਸਤਿਗੁਰੂ ਜੀ ਕਿਰਪਾ ਕਰੋ ਸੁਖਾਸਨ ਤਿਆਰ ਨਾ ਆਪ ਚੱਲ ਕੇ ਬਿਰਾਜ ਮੈਨੂੰ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ ਮਨ ਤਜਾਰਤਾ ਬਖਸ਼ੀਆਂ ਦਰਸ਼ਨਦਾਰੀ ਬਖਸ਼ ਰਹੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਜਿੱਤਾ ਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤ ਸ੍ਰੀ ਅਕਾਲ ਜਿੱਥੇ ਜਾਏ ਬਹਿ ਮੇਰਾ ਸਤਿਗੁਰੂ

ਅਕਾਲ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸਾਹਿਬੰ ਗੁਰਪ੍ਰਸਾਦ ਜਪ ਆਦ ਸੱਚ ਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਵੀ ਸੱਚ।

ਗੁਰੂ ਵਾਹਿਗੁਰੂ ਵਾਹਿਗੁਰੂ।

Vai Guru, Vai

Vaheguru, Vaheguru, Vaheguru.

ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨ ਸੋ ਵੇਲਾ।

ਘਟ ਫੂਟੇ ਕਉ ਬਾਤ ਨਾ ਪੁੱਛੈ ਕੱਢ ਹੋ ਕੱਢ ਹੋਈ ਦੇਹਰੀ ਬੈਠੀ ਮਾਤਾ ਰੋਵੈ ਖਟਿਆ ਲੈ ਗਏ ਭਾਈ

आसा जब लग तेल दीवे मुख बाती तब सूझै सब कोई तेल जले बाती ठहरानी

ਰਹਿਤ ਸੁਧਾ ਖੇਅਰ ਕਿੰਨੇ ਰਾਮ ਨਾਮ ਕਿਆ ਖੇਅਰ ਕਿਨਕਾ ਏਕ ਜਿਸ ਜੀ ਬਸਾਵੈ ਤਾਂ ਕੀ ਮਹਿਮਾ ਗਰੀ ਨਾ ਆਵੈ ਕੰਖੀ ਏਕੈ ਦਰਸ ਤੁਹਾਰੋ ਨਾਨਕ ਉਨ ਸੰਗ ਮੋਹੇ ਉਧਾਰੋ ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਰਹਾਉ ਪ੍ਰਭ ਕੈ ਸਿਮਰਨ ਗਰਬ ਨਾ ਬਸੈ ਪ੍ਰਭ ਕੈ ਸਿਮਰਨ ਦੁਖ ਜਮ ਨਸੈ ਪ੍ਰਭ ਕੈ ਸਿਮਰਨ ਕਾਲ ਪਰਹਰੈ ਪ੍ਰਭ ਕੈ ਸਿਮਰਨ ਦੁਸ਼ਮਣ ਟਰੈ ਪ੍ਰਭ ਸਿਮਰਤ ਕਛ ਬਿਘਨ ਨ ਲਾਗੈ ਪ੍ਰਭ ਕੈ ਸਿਮਰਨ ਅੰਧਿਨ ਜਾਗੈ ਪ੍ਰਭ ਕੈ ਸਿਮਰਨ ਭਾਉ ਨਾ ਵਿਆਪੈ ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ ਪ੍ਰਭ ਕਾ ਸਿਮਰਨ ਸਾਧਗੈ ਸੰਗ ਸਰਬਨਿਧਾਨ ਨਾਨਕ ਹਰ ਰੰਗ ਪ੍ਰਭ ਕੈ ਸਿਮਰਨ ਰਿੱਧ ਸਿੱਧ ਨਾਉ ਨਿਧ ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ ਪ੍ਰਭ ਕੈ ਸਿਮਰਨ ਜਪਤ ਪੂਜਾ ਪ੍ਰਭ ਕੈ ਸਿਮਰਨ ਬਿਨਸੈ ਦੂਜਾ ਪ੍ਰਭ ਕੈ ਸਿਮਰਨ ਤੀਰਥ ਸ਼ਨਾਨੀ ਪ੍ਰਭ ਕੈ ਸਿਮਰਨ ਦਰਗੈ ਮਾਨੀ ਪ੍ਰਭ ਕੈ ਸਿਮਰਨ ਹੋਏ ਸੋ ਭਲਾ ਪ੍ਰਭ ਕੈ ਸਿਮਰਨ ਸਫਲ ਫਲਾ ਸੇ ਸਿਮਰਹਿ ਜਿਨ ਆਪ ਸਿਮਰਾਏ ਨਾਨਕ ਤਾ ਕੈ ਲਾਗੋ ਪਾਏ ਪ੍ਰਭ ਕਾ ਸਿਮਰਨ ਸਭ ਤੇ ਉੱਚਾ ਪ੍ਰਭ ਕੈ ਸਿਮਰਨ ਉਦਰੈ ਮੁੱਚਾ ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੁੱਝੈ ਪ੍ਰਭ ਕੈ ਸਿਮਰਨ ਸਭ ਕੇ ਸੁੱਜੈ ਪ੍ਰਭ ਕੈ ਸਿਮਰਨ ਨਾਹੀ ਜਮ ਤ੍ਰਾਸਾ ਪ੍ਰਭ ਕੈ ਸਿਮਰਨ ਪੂਰਨ ਆਸਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਅੰਮ੍ਰਿਤ ਨਾਮ੍ਰਿਤ ਮਾਹੇ ਸਮਾਏ ਪ੍ਰਭ ਜੀ ਬਸੇ ਸਾਧ ਕੀ ਰਸਨਾ ਨਾਨਕ ਜਨਕਾ ਦਾ ਸੰਦਸਨਾ ਪ੍ਰਭ ਗੋ ਸਿਮਰੇ ਸੇ ਧਨਵੰਤੇ ਪ੍ਰਭ ਗੋ ਸਿਮਰੇ ਸੇ ਪਤਵੰਤੇ ਪ੍ਰਭ ਗੋ ਸਿਮਰੇ ਸੇ ਜਨ ਪ੍ਰਵਾਨ ਪ੍ਰਭ ਗੋ ਸਿਮਰੇ ਸੇ ਪੁਰਖ ਪ੍ਰਧਾਨ ਪ੍ਰਭ ਗੋ ਸਿਮਰੇ ਸੇ ਬੇ ਮਹਤਾਜੇ ਪ੍ਰਭ ਗੋ ਸਿਮਰੇ

ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ, ਦੀਨ ਦਰ ਦੁਖ ਭੰਜਨਾ ਘਟ ਘਟ ਨਾਥ ਅਨਾਥ, ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭਸਾਤ। ਅਸ਼ਟਪਦੀ ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾ ਨਾਮ ਤਜਮ ਦਲੈ, ਤਹ ਕੇਵਲ ਨਾਮ ਸੰਗ ਤੇ ਰਹਿ ਚੱਲੈ। ਜੈ ਮੁਸ਼ਕਲ ਹੋਵੇ

ਭਾਰੀ ਹਰ ਕੋ ਨਾਮ ਖਿਰ ਮਾਹਿ ਉਧਾਰ ਹਰ ਕੋ ਨਾਮ ਕੋਟ ਪਾਪ ਪਰ ਹਰੈ ਗੁਰਮੁਖ ਨਾਮ ਜਪੋ ਮਨ ਮੇਰੇ ਨਾਨਕ ਪਾਵੋ ਸੂਖ ਨੇਰੇ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ ਹਰ ਕਾ ਨਾਮ ਜਪਤ ਹੋਏ ਸੁਖੀਆ ਲਾਖ ਕਰੋਰੀ ਬੰਧ ਨ ਪਰੈ ਹਰ ਕਾ ਨਾਮ ਜਪਤ ਨਿਸੁ ਤਰੈ ਅਨਕ ਮਾਇਆ ਰੰਗ ਤਿਖਨਾ ਬੁਝਾਵੈ ਹਰ ਕਾ ਨਾਮ ਜਪਤ ਆਘਾਵੈ ਜੇ ਮਾਰਗ ਇਹ ਜਾਤ ਅਕੇਲਾ ਤੈ ਹਰ ਨਾਮ ਸੰਗ ਹੋਤ ਸੁਹਿਲਾ ਐਸਾ ਨਾਮਨ ਸਦਾ ਧਿਆਈਐ ਨਾਨਕ ਗੁਰਮੁਖ ਪਰਮ ਗਤ ਪਾਈਐ ਛੂਟਤ ਨਹੀਂ ਕੋਟ ਲਖਵਾਹੀ ਨਾਮ ਜਪਤ ਪਾਰ ਪਰਾਹੀ ਅਨਕ ਬਿਗੰਜਾਏ ਸੰਘਾਰੈ ਹਰ ਕਾ ਨਾਮ ਤਤਕਾਲ ਉਧਾਰੈ ਅਨਕ ਜੋਨ ਜਨਮੈ ਮਰ ਜਾਮ ਨਾਮ ਜਪਤ ਪਾਵੈ ਬਿਸਰਾਮ ਹਉ ਮੈਲਾ ਮਣ ਕਬੂ ਨ ਧੋਵੈ

ਕਾ ਨਾਮ ਊਹਾਂ ਸੰਗ ਤੋਸਾ ਜੇ ਪੈਡੇ ਮਹਾਂ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜੀਆਰਾ ਜਹਾਂ ਪੰਥ ਤੇਰਾ ਕੋਨਾ ਸੀ ਝਾਨੂੰ ਹਰ ਕਾ ਨਾਮ ਤੈ ਨਾਲ ਪਛਾਨੂੰ ਜੈ

ਕਰ ਅੰਮ੍ਰਿਤ ਵਰਖੈ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਕਹਿ ਮਨ ਵਿਸਰਾਮ ਅਰਗਾ ਨਾਮ ਦਾਸ ਕੀ ਓਟ ਅਰਕੇ ਨਾਮ ਦਰੇ ਜਨ ਕੋਟ

ਨਾਮ ਜਨ ਕਉ ਮੁਕਤ ਜੁਗਤ ਹਰ ਕੇ ਨਾਮ ਜਨ ਕਉ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਾ ਪਰੇ ਨਾ ਭੰਗ ਹਰ ਹਰ ਕਾ ਨਾਮ ਜਨ ਕੀ ਵਡਿਆਈ

ਰਸਾ ਹੈ। ਸੰਤ ਕਾ ਸੰਗਟ ਭਾਗੀ ਪਾਈਐ, ਸੰਤ ਕੀ ਸੇਵਾ ਨਾਮ ਧਿਆਈਐ, ਨਾਮ ਤੁਲ ਕਛ ਅਵਰ ਨ ਹੋਏ, ਨਾਨਕ ਗੁਰਮੁਖ ਨਾਮ ਪਾਵੇ ਜਨ ਕੋਏ। ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ, ਪੇਖੇ ਸਰਬ ਢਡੂਲ, ਪੂਜ ਸਨਾਹੀ ਹਰ ਹਰੇ, ਨਾਨਕ ਨਾਮ ਅਮੋਲ। ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ, ਗਠ ਸ਼ਾਸਤਰ ਸਿਮਰਤ ਵਖਿਆਨ, ਯੋਗ ਅਭਿਆਸ ਕਰਮ ਧਰਮ ਕਿਰਿਆ।

ਮਹਾਂ ਉਦਾਸ ਤਪੀ ਸਰਥੀ ਵਾਹਿ ਅਗਨ ਮਾਏ ਹੋਮਦ ਪਰਾਨ ਕਰਮ ਕਸਬ ਹੈ ਭਰਭੂਮ ਦਾਨ ਨਿਵਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮ ਅਤ ਸਾਧਨ ਨਿਮਕ ਨਿਮਕ ਕਰ ਸਰੀਰ ਘਟਾਵੈ ਤੋਪੀ ਹੋਮੈ ਮੈਲ ਨਾ ਜਾਵੈ ਹਰ ਕੇ ਨਾਮ ਸੰਸਰ ਕਸ਼ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ।

ਸੁਭਾਵੇ ਸਗਲ ਘਟਾਂਗੇ ਅੰਦਰ ਜਾਮੀ ਆਪਣੀ ਗਤਮੇ ਜਾਨੋ ਆਪੇ ਆਪਨ ਸੰਗਾ ਪ੍ਰਭਰਾਤੇ ਤੁਮਰੀ ਉਸ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸਕੋਏ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਰਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਊਤਮ ਕਿਰਿਆ ਸਾਹ ਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਗੋ ਜਸਨ ਰਸਨ ਬਖਾਨੀ ਸਗਲ ਥਾਨ ਤੇ ਊਤਮ ਥਾਨ ਨਾਨਕ ਜੇ ਘਟ ਵਸੈ ਹਰ ਨਾਮ ਸਲੋਕ ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਗੀਆ ਤੇ ਸੀਤ ਰੱਖ ਨਾਨਕ ਨਿਭੀ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪੁਰਾਨੀ ਗਮਨ ਮੂਲ ਤੇ ਗਮਨ ਦ੍ਰਿਸ਼ਟਾਨੀ ਜਿਨ ਤੂੰ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮੈਂ ਜਨੇ ਉਭਾਰਿਆ ਬਾਰ ਵਿਵਸਥਾ ਤੁਝੇ ਪਿਆਰੇ ਦੂਧ ਭਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆਓ ਪਰ ਸਾਖ ਸੈਨ ਮੁਖ ਪਿਆਓ ਬੈਠ ਗਾਓ ਦੈਨ ਇਹ ਨਿਰਗੁਣ ਗੁਣ ਕਛੂ ਨਾ ਬੁੱਝੈ ਬਖਸ਼ ਲਿਆਓ ਤਾਉ ਨਾਨਕ ਸੀਜੈ ਜੇ ਪ੍ਰਸਾਦ ਧਰ ਪ੍ਰਸੁਖ ਵਸੈ ਸੁਤ ਭਰਾਤ ਮੀਤ ਬਨਤਾ ਸੰਘਸੈ

ਸਾਰੇ ਮੁਗਧ ਅਜਾਨ ਸਦਾ ਸਦਾ ਏ ਭੁੱਲਣ ਹਾਰ ਨਾਨਕ ਰਾਖਣ ਹਾਰ ਅਪਾਰ ਰਤਨ ਤਿਆ ਕੌਡੀ ਸੰਘ ਰਚੈ ਸਾ ਛੋੜ ਝੂਠ ਸੰਘ ਮਚੈ ਜੋ ਛੱਡਣਾ ਸੁ ਅਸਥਿਰ ਕਰ ਮਾਨੇ ਜੋ ਹੋਵਨ ਸੋ ਦੂਰ ਪਰਾਨੈ ਛੋੜ ਜਾਏ ਤਿਸਕਾ ਸਰਮ ਕਰੈ ਸੰਘ ਸਹਾਈ ਤਿਸ ਪਰ ਹਰੈ ਚੰਦਨ ਲੇਪ ਉਤਾਰੇ ਧੋਹੇ ਗਰਦ ਪ੍ਰੀਤ ਭਸਮ ਸੰਘ ਹੋਏ ਅੰਧ ਗੁਪ ਮੈਂ ਪਤਤ ਬਿਕਰਾਲ ਨਾਨਕ ਕਾੜ ਲਿਓ ਪ੍ਰਭ ਦਯਾਲ ਕਰਦੂਤ ਪਸ਼ੂ ਕੀ ਮਾਨਸ ਜਾਤ ਲੋਕ ਵਿਚਾਰਾ ਕਰੇ ਦਿਨ ਰਾਤ ਬਾਹਰ ਭੇਖ ਅੰਤਰ ਮਲਬਾਇਆ ਸ਼ਬਸਨਾਏ ਕਿਸ਼ ਕਰੇ ਛਪਾਇਆ

ਅਗਲੇ ਵਾ ਬਨ ਕਰ ਕਰਮ ਤੂੰ ਠਾਕੁਰ ਤੂੰ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੂੰ ਮਾਤ ਪਿਤਾ ਹਮ ਬਾਰਗ ਤੇਰੇ ਤੁਮਰੀ ਕਿਰਪਾ ਮੈਂ ਸੂਖ ਨੇਰੇ ਕੋਈ ਨਾ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵੰਤ ਸਗਲ ਸਮਗਰੀ ਤੁਮਰਾ ਸੂਤਰ ਧਾਰੀ ਤੁਮ ਤੇ ਹੋਏ ਸੁ ਆਗਿਆਕਾਰੀ ਤੁਮਰੀ ਗਤ

ਬਿਨ ਸੇ ਮਨ ਪਛਤਾਵੈ ਜੋ ਦੀਸੈ ਸੋ ਚਾਲਣ ਹਾਲ ਬਟਰੋਧ ਅੰਧ ਅੰਧਾਰ ਬਟਾਊ ਸਿਉ ਜੋ ਲਾਵੇ ਨੇ ਤਾ ਗੁਆਤ ਨਾ ਆਵੇ ਕਿਹੇ ਮਨ ਹਰ ਕੇ ਨਾਮ ਕੀ ਬ੍ਰੀ ਸੁਖਦਾਈ ਕਰ ਕਿਰਪਾ ਨਾਨਕਾ ਬਲੈ ਲਾਈ ਮਿਥਿਆ ਤਨ ਧਨ ਕੁਟਮ ਸਬਾਇਆ ਮਿਥਿਆ ਹੋਮੈ ਮਮਤਾ ਮਾਇਆ ਮਿਥਿਆ ਰਾਜੋਬਨ ਧਨ ਮਾਲ ਮਿਥਿਆ ਕਾਮ ਕ੍ਰੋਧ ਬਿਕਰਾਲ ਮਿਥਿਆ ਰਥ ਹਸਤੀ ਆਸੁ ਬਸਤਰਾ ਮਿਥਿਆ ਰੰਗ ਸੰਗ ਮਾਇਆ ਬੇਖਸਤਾ ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਸੁਪਰ ਗਰਦ ਗੁਮਾਨ ਅਸਥਿਰ ਭਗਤ ਸਾਧ ਕੀ ਸਰਨ ਨਾਨਕ ਜਬ ਜਬ ਜੀਵੈ ਹਰ ਕੇ ਚਰਨ ਮਿਥਿਆ ਸਰਵਨ ਪਰ ਨਿੰਦਾ ਸੁਨਹਿ ਮਿਥਿਆ ਸਪਰ ਦਰਭ ਗੋ ਹਿਰੇ ਮਿਥਿਆ ਨੇਤਰ ਪੇਖਤ ਪਰ ਤ੍ਰੇ ਰੁਪਾਦ ਮਿਥਿਆ ਰਸਨਾ ਭੋਜਨ ਸਵਾਦ ਮਿਥਿਆ ਚਰਨ ਪਰ ਬਿਕਾਰ ਗੋਤਾਵੈ ਮਿਥਿਆ ਮਨ ਪਰ ਲੋਭ ਲੁਭਾਵੈ ਮਿਥਿਆ ਤਨ ਨਹੀਂ ਪਾਰ ਬੁਕਾਰਾ ਮਿਥਿਆ ਬਾਸ ਰੇਤ ਬੇਕਾਰਾ।

ਬ੍ਰਿਥਾ ਬਿਹਾਏ, ਮੇਘ ਬਿਨਾ ਜੋ ਖੇਤੀ ਜਾਏ, ਗੋਬਿੰਦ ਭਜਨ ਮਿਨ ਬ੍ਰਿਥੇ ਸਭ ਕਾਮ, ਜਿਉਂ ਕਿਰਪਨ ਕੇ ਡਰਾ ਹਰਦਾਮ, ਧੰਨ ਧੰਨ ਤੇ ਜਨ ਜੇ ਘਟ ਬਸਿਓ ਹਰ ਨਾਉ।

ਭੀਨ ਅਵਰਪਦੇਸੇ ਆਪ ਨਾ ਖਰੈ ਆਪਦ ਜਾਪਦ ਜਨਮੈ ਮਰੈ ਜਿਸਕੇ ਅੰਦਰ ਵਸੇ ਨਿਰੰਕਾਰ ਤਿਸਕੀ ਸੀਖ ਤਰਾ ਸੰਸਾਰ ਜੋ ਤੁਮ ਭਾਨੇ ਤਿੰਨ ਪ੍ਰਭ ਜਾਤਾ ਨਾਨਕ ਹੁਨ ਜਨ ਚਰਨ ਪਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪੇ ਮਾਨੈ ਆਪੇ ਆਪ ਆਪ ਕਰਤਨ ਬੇਰਾ ਕਿਸੇ ਦੂਰ ਜਨਾਬਦ ਕਿਸੇ ਬੁਝਾਵਤ ਨੇਰਾ ਉਪਾਪ ਸਿਆਨਮ ਸਗਲ ਤੇ ਰਹਿਤ ਸਭ ਕਾ ਜਾਣੇ ਆਤਮ ਕੀ ਰਹਿਤ ਜਿਸ ਭਾਵਿਤ ਸਲਾਈ ਲੜਦਾਏ ਥਾਨ ਧਰੰਦਰ ਰਿਆ ਸਮਾਏ ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨ ਕਰੀ ਸਰੋਕ ਕਾਮ ਕ੍ਰੋਧ ਲੋਭ ਮੋਹ ਬਿਨਸ ਜਾਏ ਅਹੰ ਮੇਵ ਨਾਨਕ ਪ੍ਰਭ ਸਰਨਾਗਤੀ ਕਰ ਪ੍ਰਸਾਦ ਗੁਰਦੇਵ ਅਸ਼ਟਪਦੀ ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ ਜੇ ਪ੍ਰਸਾਦ ਸੁਗੰਧਤ ਤਨ ਲਾਵੇ ਤਿਸ ਕੋ ਸਿਮਰਤ ਪਰਮਗਤ ਪਾਵੇ ਜੇ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਧਿਆਏ ਸਦਾ ਮਨ ਅੰਦਰ ਜੇ ਪ੍ਰਸਾਦ ਗ੍ਰਹਿ ਸੰਗ ਸੁਖ ਵਸਣਾ ਆਠ ਪਹਿਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਏ ਧਿਆਵਨ ਜੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇ ਤਿਸੇ ਤਿਆਗ ਤਬਰ ਲੁਭਾਵੇ ਜੇ ਪ੍ਰਸਾਦ ਸੁਖ ਸੇਜ ਸੋਈ ਜੈ ਮਨਾਠ ਪਹਿਰ ਤਾਕਾ ਜਸ ਗਾਵੀਜੈ ਜੇ ਪ੍ਰਸਾਦ ਤੁਸਭ ਗਉ ਮਾਨੈ ਮੁਖ ਤਾਕੋ ਜਸ ਰਸਨ ਬਖਾਨੈ ਜੇ ਪ੍ਰਸਾਦ ਤੇ

ਅਰਦਸ ਕਹਿਤ ਜੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ ਮਨ ਸਰਣੀ ਪਰ ਠਾਕੁਰ ਪ੍ਰਭ ਥਾਕੈ ਜੇ ਪ੍ਰਸਾਦ ਤੁਝਕੋ ਨਾ ਬਹੁ ਉੱਚੇ ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾ ਕੀ ਭਗਤ ਕਰੇ ਹੇ ਜੇ ਪ੍ਰਸਾਦ ਆ ਭੁੱਖਨ ਪੈ ਰੀਜੈ ਮਨ ਤੇ ਸਿਮਰਤ ਕਿਉਂ ਆਲਸ ਕੀਜੈ ਜੇ ਪ੍ਰਸਾਦ ਅਸਵ ਹਸਤ ਸਵਾਰੀ ਮੰਤ ਸਵਰਭ ਕੋ ਕਬੂ ਨਾ ਬਿਸਾਰੀ ਜੇ ਪ੍ਰਸਾਦ ਬਾਗ ਮਿਲਖ ਤਨਾ ਰਾਖ ਪੁਰੇ ਪ੍ਰਭ ਪਨੇ ਮਨਾ ਜਿਨ ਤੇਰੀ ਮਨ ਬਨਤ ਬਨਾਈ ਉਠ ਬੈਠ ਸਾ ਤਿਸੇ ਧਿਆਈ ਤਿਸੇ

ਜੋ ਜੋ ਕਹੈ ਸੁਮੁਖਤਾ ਹੋਏ ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਆਚਰਜ ਕਥਾ ਅਸ਼ਟਪਦੀ ਸਾਧਕ ਸੰਗ ਮੁਖੂਜਲ ਹੋਤ ਸਾਧ ਸੰਗ ਮਲ ਸਗਲੀ ਖੋਤ ਸਾਧਕ ਸੰਗ ਮਿਟੇ ਅਭਿਮਾਨ ਸਾਧਕ ਸੰਗ ਪ੍ਰਗਟਾ ਸੁਗਿਆਨ

ਮੂਛ ਤੇ ਮੁੱਚੀ ਸਾਧ ਕੀ ਸੋਭਾ ਸਾਧ ਬਨ ਆਈ ਨਾਨਕ ਸਾਧ ਪਰਾ ਭੇਦ ਨਾ ਭਾਈ ਸਲੋਕ ਮਨ ਸਾਚਾ ਮੁਖ ਸਾਚਾ ਸੋਏ ਅਮਰ ਨਾ ਪੇਖੈ ਏਕ ਸਬਿਨ ਕੋਏ ਨਾਨਕ ਲਛਣ ਬ੍ਰਹਮ ਗਿਆਨੀ ਹੋਏ ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ ਜੈਸੇ

ਭਾਵ ਨਾਨਕ ਜੋ ਭਾਵ ਕਾ ਸਹਿ ਸੁਭਾਵ ਬ੍ਰਹਮ ਗਿਆਨੀ ਨਿਰਮਲ ਦੇ ਨਿਰਮਲਾ ਜੈਸੇ ਮੈਲਾ ਲਾਗੇ ਜਲਾ ਬ੍ਰਹਮ ਗਿਆਨੀ ਕੇ ਮਾਨਵੇ ਪ੍ਰਕਾਸ਼ ਜੈਸੇ ਧਰ ਭਰਿਆ ਆਕਾਸ ਬ੍ਰਹਮ ਗਿਆਨੀ ਕੇ ਮਿੱਤਰ ਸਤਰ ਸਮਾਨ ਬ੍ਰਹਮ ਗਿਆਨੀ ਕੇ ਨਾਇ ਅਭਿਮਾਨ ਬ੍ਰਹਮ

ਬਰਸ ਸਗਲ ਨਿਸਤਾਰ ਅਸ਼ਟਪਦੀ ਵਿਦਿਆ ਰਾਹੀ ਰਸਨਾ ਬਰਸ ਮਨ ਮੈਂ ਪ੍ਰੀਤ ਨਿਰੰਜਨ ਦਰਸ ਪਾਰਥਰ ਰੂਪਨਾ ਪੇਖੇ ਰੇਤਰ ਸਾਧ ਕੀ ਟਹਿਲ ਸੰਤ ਸੰਹੇਤ ਕਰਨਾ ਸੁਣੇ ਗਾਹੂ ਕਿ ਨਿੰਦਾ ਸਭਤੇ ਜਾਣੇ ਆਪਸ ਕੋ ਮੰਦਾ ਗੁਰਪ੍ਰਸਾਦ ਵਿਖਿਆ ਪਰ ਹਰੇ ਮਨ ਕੀ ਵਾਸਨਾ ਮਨ ਤੇ ਟਰਾ ਇੰਦਰੀ ਜਿਤ ਪੰਜ ਦੋਖ ਤੇ ਰਹਿਤ ਨਾਨਕ ਕੋਟ ਮਦੇ ਕੋ ਐਸਾ ਅਪਰਸ ਵੈਸਨੋ ਸੋਜ ਸੁਪਰ ਸੁਪ੍ਰਸੰਨ ਮਿਸ਼ਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤੋ ਵੈ ਨਿਹ ਕਰਮ ਤਿਸ ਵੈਸ਼ਨੋ ਕਾ ਨਿਰਮਲ ਧਰਮ ਕਾਉ ਫਲ ਕੀ ਇੱਛਾ ਨਹੀਂ ਬਾਸ਼ਾ ਕੇਵਲ ਭਗਤ ਕੀਰਤਨ ਸੰਗਰਾਚ ਮੰਤਰ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਦ ਕਿਰਪਾਲ ਆਪ ਦ੍ਰਿੜ ਅਵਰੇ ਨਾਮ ਜਪਾਵੇ ਨਾਨਕੋ ਵੈਸ਼ਨੋ ਪਰਮ ਗਤ ਪਾਵੇ ਭਗਵਤੀ ਭਗਵੰਤ ਭਗਤ ਕਾਰ

ਪੰਥ ਕੋ ਪਾਪ ਹੈ। ਸੋ ਪੰਡਿਤ ਜੋ ਮਨ ਪ੍ਰਬੁੱਧ ਹੈ, ਰਾਮ ਨਾਮ ਆਤਮ ਹੈ ਸੁਧ ਹੈ, ਰਾਮ ਨਾਮ ਸਾਰ ਰਸ ਪੀਵੈ, ਉਸ ਪੰਡਿਤ ਕੈ ਉਪਦੇਸ਼ ਜਗ ਜੀਵੈ, ਹਰ ਕੀ ਕਥਾ ਹਿਰਦੇ ਬਸਾਵੈ। ਸੋ ਪੰਡਿਤ ਫਿਰ ਜੋ

ਬੀਜ ਮੰਤਰ ਸਭ ਕੋ ਗਿਆਨ ਚੌਵਰਨਾ ਮੈਂ ਜਪੇ ਗੋ ਨਾਮ ਜੋ ਜੋ ਜਪੇ ਤਿਸ ਕੀ ਗਤ ਹੋਏ ਸਾਧ ਸੰਗ ਪਾਵੈ ਜਨ ਗੋਏ ਕਰ ਕਿਰਪਾ ਅੰਤਰ ਉਰਤਾਰੇ ਪਸ ਪ੍ਰੇਤ ਮੁਗਤ ਪਾਥਰ ਕੋ ਤਾਰੇ ਸਰਬ ਰੋਕਾ ਅਵਖਦ ਨਾਮ ਕਲਿਆਣ ਰੂਪ ਮੰਗਲ ਗੁਣ ਗਾਮ ਕਾਹੋ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲਾ ਤਿਸ ਲਿਖਿਆ ਧੋਰ

ਆਚਾਰ ਵਿਵਹਾਰੀ, ਕਈ ਕੋਟ ਭਾਈ ਤੀਰਥਵਾਸੀ, ਕਈ ਕੋਟ ਬਨ ਭਰਮੇ ਉਦਾਸੀ, ਕਈ ਕੋਟ ਵੇਦ ਕੇ ਸੁਰੂ ਤੇ, ਕਈ ਕੋਟ ਤਵੀ ਸੁਰੂ ਹੋਤੇ, ਕਈ ਕੋਟ ਆਤਮ ਧਿਆਨ ਧਾਰੇ, ਕਈ ਕੋਟ ਕਪਕਾ ਵਿਚਾਰੇ, ਕਈ ਕੋਟ ਨਵਤਨ ਨਾਮ ਧਿਆਵੇ, ਨਾਨਕ ਕਰਤੇ ਕਾ ਅੰਤ ਨਾ ਪਾਵੇ, ਕਈ ਕੋਟ ਭਏ ਅਭਿਮਾਨੀ, ਕਈ ਕੋਟ ਅੰਧ ਅਗਿਆਨੀ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਅਭੇਗਾ ਤਮਨੇ ਕੋਰ, ਕਈ ਕੋਟ ਪਰ ਦਰਬ ਕੋ ਹਿਰੇ, ਕਈ ਕੋਟ ਪਰ ਦੁੱਖ ਨਾ ਕਰੇ, ਕਈ ਕੋਟ ਮਾਇਆ ਸਰਮ ਮਾਹੇ, ਕਈ ਕੋਟ ਪਰਦੇਸ ਪ੍ਰਭਾਹੇ, ਜਿ ਜਿਤ ਲਾਵੋ ਤਿਤ ਲਗਣਾ, ਨਾਨਕ ਕਰਤੇ ਕੀ ਜਾਣੇ ਕਰਤਾ ਰਚਨਾ, ਕਈ ਕੋਟ ਸਿੱਧ ਜਤੀ ਜੋਗੀ, ਕਈ ਕੋਟ ਰਾਜੇ ਰਸ ਭੋਗੀ, ਕਈ ਕੋਟ ਪੰਖੀ ਸਰਬ ਉਪਾਏ, ਕਈ ਕੋਟ ਪਾਥਰ ਬਿਰਖ ਬਜਾਏ, ਕਈ ਕੋਟ ਪਵਨ ਬਾਣੀ ਬੈ ਸੰਤਰ, ਕਈ ਕੋਟ ਦੇਸ ਭੂ ਮੰਡਲ, ਕਈ ਕੋਟ ਸਸੀਅਰ ਸੂਰ ਨਖੇਤਰ, ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ, ਸਗਲ ਸਮੱਗਰੀ ਆਪਣਾ ਸੂਤ ਧਾਰ ਹੈ, ਨਾਨਕ ਜਿਸ ਜਿਸ ਭਾਵ ਹੈ ਤਿਸ ਤਿਸ ਨਿਸਤਾਰ ਹੈ, ਕਈ ਕੋਟ ਰਾਜਸਥਾਮ ਸਤ, ਕਈ ਕੋਟ ਵੇਦ ਪ੍ਰਾਣ ਸਿਮਰਤਰ ਸ਼ਾਸਤ, ਕਈ ਕੋਟ ਕੀਏ ਰਤਨ ਸਮੰਦ, ਕਈ ਕੋਟ ਨਾਨਾ ਪ੍ਰਕਾਰ ਜੰਤ, ਕਈ ਕੋਟ ਕੀਏ ਚਿਰ ਜੀਵੇ, ਕਈ ਕੋਟ ਗਿਰੀ ਮੇਰ ਸਵਰਨ ਥੀਵੇ।

ਅਸ਼ਟਪਦੀ ਕਰਨ ਕਰਾਵਨ ਕਰਨੇ ਜੋਗ ਜੋਤ ਸੁਭਾਵੇ ਸੋਈ ਹੋ ਕਰਮੇ ਥਾ ਬੁਧਾ ਬਨਹਾਰਾ ਅੰਦਰੇ ਕਿਛ ਪਾਰਾ ਬਾਰਾ ਹੁਕਮੇ ਧਾਰਾ ਧਰ ਰਹਾਵੇ ਹੁਕਮੇ ਉਪਜੇ ਹੁਕਮ ਸਮਾਵੇ ਹੁਕਮੇ ਊਚ ਨੀਚ ਵਿਵਹਾਰ ਹੁਕਮੇ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੇ ਆਪਣੀ ਵਡਿਆਈ ਨਾਨਕ ਸਮੇ ਰਿਆ ਸਮਾਈ ਪ੍ਰਭਾਵੇ ਮਾਨੁਕਤ ਪਾਵੇ ਪ੍ਰਭਾਵੇ ਤਾਂ ਪਾਥਰ ਤਰਾਵੇ ਪ੍ਰਭਾਵੇ ਬਿਨ ਸਾਸ ਤੇ ਰਾਖੇ ਪ੍ਰਭਾਵੇ ਤਾਂ ਹਰ ਗੁਣ ਭਖ ਹੈ ਪ੍ਰਭਾਵੇ ਤਾਂ ਪਤ ਉਧਾਰੇ ਆਪ ਕਰੇ ਆਪਣ ਵਿਚਾਰ ਹੈ ਦੁਆ ਸਰਿਆ ਗਾਪ ਸੁਆਮੀ ਖੇਲੈ ਵਿਕਸੇ ਅੰਤਰ ਜਾਮੀ ਜੋ ਭਾਵੇ ਸੋਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰਨਾ ਆਵੇ ਕਹੋ ਮਾਨੁਕ ਤੇ ਕਿਆ ਹੋਏ ਆਵੇ ਜੋਤ ਸੁਭਾਵੇ ਸੋਈ ਕਰਾਵੇ ਇਸਕੇ ਹਾਥ ਹੋਏ ਤਾਂ ਸਭ ਕੁਛ ਲੇ ਜੋਤ ਸੁਭਾਵੇ ਸੋਈ ਕਰੇ ਅਨਜਾਨਤ ਵਿਖਿਆ ਮੈਂ ਰਚੇ ਜੇ ਜਾਣਤ ਆਪਣ ਆਪ ਬਚਾ ਭਰਵੇਂ ਭੁੱਲਾ ਦੈ ਦਸਤਾਵੇ ਨਿਮਕ ਮਾਹੇ ਚਾਰ ਕੁੰਡ ਫਿਰ ਆਵੇ ਕਰ ਕਿਰਪਾ ਸਭਨੀ ਭਗਤ ਦੇ ਨਾਨਕ ਦੇ ਜਨਾ ਮਿਲੇ ਖਿਰ ਮੈਂ ਨੀਚ ਕੀਟ ਕਉ ਰਾਜ ਪਾਰ ਬ੍ਰਹਮ ਗਰੀਬ ਨਿਵਾਜ ਜਾਗਾ ਦ੍ਰਿਸ਼ਟ ਕਸ਼ੂ ਨਾ ਆਵੇ ਤ ਸਤਕਾਲ ਦੈ ਦਿਸ ਪ੍ਰਗਟਾਵੇ ਜਾਗੋ ਆਪਣੀ ਕਰੇ ਬਖਸੀ ਸਹ ਤਾਕਾ ਲੇਖਾ ਨਾ ਗਨੇ ਜਗਦੀਸ਼ ਜੀਉ ਬਿਨ ਸਭ ਤਸਕੀ ਰਾਜ ਘਟ ਘਟ ਪੂਰਨ ਬ੍ਰਹਮ ਪ੍ਰਕਾਸ ਸਪਨੀ ਬਣਤਾ ਬਲਾਈ ਨਾਨਕ ਜੀਵੈ ਦੇਖ ਬਡਾਈ ਇਸਕਾ ਬਲ ਨਾਈ ਸਹਾਥ ਕਰਨ ਕਰਾਵਨ ਸਰਬ ਕੋ ਨਾਥ ਆਗਿਆਕਾਰੀ ਬਪਰਾ ਜੀਓ ਜੋ ਤਿਸ ਭਾਵੇ ਸੋਈ ਬੰਧੀਓ ਕਬੂ ਊਚ ਨੀਚ ਮੈਂ ਬਸੈ ਕਬੂ ਸੋਗ ਹਾਰ ਖਰੰਗ ਹਸੈ ਕਬੂ ਨਿੰਦ ਚਿੰਦ ਵਿਵਹਾਰ

ਸੰਤ ਕੈ ਦੁਖਨ ਸੁਖ ਸਭ ਜਾਏ, ਸੰਤ ਕੈ ਦੁਖਨ ਨਰਕ ਮੈਂ ਪਾਏ, ਸੰਤ ਕੈ ਦੁਖਨ ਮਤ ਹੋਏ ਮਲੀਨ, ਸੰਤ ਕੈ ਦੁਖਨ ਸੋਭਾ ਤੇ ਹੂੰ ਹੀਨ, ਸੰਤ ਕੈ ਦੁਖਨ ਸੋਭਾ ਤੇ ਹੀਨ, ਸੰਤ ਕੈ ਹਥੇ ਕੋ ਰਖੈ ਨਾ ਕੋਏ, ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੇ ਨਾਨਕ, ਸੰਤ ਸੰਗ ਨਿੰਦਕ ਭੀਤਰ, ਸੰਤ ਕੈ ਦੁਖਨ ਦੇ ਮੁਖ ਭਾਵੈ, ਸੰਤਨ ਕੈ ਦੁਖਨ ਕਾਗ ਜੋਨ ਲਵੈ, ਸੰਤਨ ਕੈ ਦੁਖਨ ਸਰਬ ਜੋਨ ਪਾਏ, ਸੰਤ ਕੈ ਦੁਖਨ ਤ੍ਰਿਗਤ ਜੋਨ ਕਰਮਾਏ, ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ, ਸੰਤ ਕੈ ਦੁਖਨ ਸਭ ਕੋ ਛਲੈ, ਸੰਤ ਕੈ ਦੁਖਨ ਤੇ ਸਭ ਜਾਏ, ਸੰਤ ਕੈ ਦੁਖਨ ਨੀਚ ਨੀ ਜਾਏ, ਸੰਤ ਦੁਖੀ ਕਾ ਥਾਂ ਕੋ ਰਾਹੇ, ਨਾਨਕ ਸੰਤ ਭਾਵੇ ਤਾਂ ਓਏ ਬਿਗਤ ਪਾਹੇ, ਸੰਤ ਕਾ ਨਿੰਦਕ ਮਾਤ ਦਾਈ, ਸੰਤ ਕਾ ਨਿੰਦਕ ਠਗੰਨਾ ਭਾਈ, ਸੰਤ ਕਾ ਨਿੰਦਕ ਮਾਂ ਧਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ,

ਦੁਰਗਾ ਮਿਲਾ ਸਜਾਏ, ਸੰਗਾ ਦੁਖੀ ਸਦਾ ਸਹਿਕਾਈਐ, ਸੰਗਾ ਦੁਖੀ ਨਾ ਮਰੇ ਨਾ ਜੀਵਾਈਐ, ਸੰਗੇ ਦੁਖੀ ਕੀ ਪੁੱਜਣਾ ਆਸਾ, ਸੰਗਾ ਦੁਖੀ ਉੱਠ ਚਲੇ ਨਿਰਾਸ਼ਾ, ਸੰਗਾ ਦੁੱਖ ਨਾ ਤ੍ਰਿਸ਼ਟਾ ਗੋਏ, ਜੈਸਾ ਭਾਵੇ ਤੈਸਾ ਕੋਈ ਹੋਏ, ਭਇਆ ਕਿਰਤਨਾ ਮੇਟਾ ਗੋਏ, ਨਾਨਕ ਜਾਨਾ ਸੱਚਾ ਸੋਏ, ਸਭ ਘਟ ਤਿਸਕੇ ਉਹ ਕਰਨੇ ਹਾਰ, ਸਦਾ ਸਦਾ ਤਿਸਕੋ ਨਮਸਕਾਰ, ਪ੍ਰਭ ਕੀ ਉਸਤ ਕਰੋ ਦਿਨ ਰਾਤ, ਤਿਸੇ ਧਿਆਵੋ ਸਾਸ ਗਿਰਾਸ, ਸਭ ਕੁਛ ਵਰਤੈ ਤਿਸਕਾ ਕੀਆ, ਜੈਸਾ ਕਰੇ ਤੈਸਾ ਕੋ ਥੀਆ, ਆਪਣਾ ਖੇ ਲਾਭ ਕਰਨੇ ਹਾਰ।

ਸੁਖ ਪ੍ਰਭ ਦੇਵਨਾ ਹਾਰ ਵਰਤਿਆ ਤੂੰ ਤਸੇ ਚਿਤਾਰ ਜੋ ਕਿਛ ਕਰੇ ਸੋਈ ਸੁਖ ਮਾਨ ਭੁੱਲਾ ਗਏ ਕਾਹੇ ਫਿਰੇ ਅਜਾਨ ਕੌਣ ਬਸਤ ਆਈ ਤੇਰਾ ਸੰਗ ਲਪਟ ਰਹੋ ਰਸ ਲੋਭੀ ਪਤੰਗ ਰਾਮ ਨਾਮ ਜਬ ਹਿਰਦੇ ਮਾਹੇ ਨਾਨਕ ਪਤ ਸੇਤੀ ਕਰ ਜਾਹੇ।

ਗੁਣ ਦੇ ਬ੍ਰਾਭਿਨ ਤੇ ਸਹਿ ਬੁਝਾਏ ਨਾਨਕਾ ਜਸੋ ਵਹਿ ਸੋ ਪ੍ਰਸੰਨ ਅਸ਼ਟਪਦੀ ਅਭਿਨਾਸ਼ੀ ਬ੍ਰਹਮਨ ਮੈਂ ਰਾਖ ਮਾਨੁ ਕੀ ਤੂੰ ਪ੍ਰੀਤ ਆਗ ਤਿਸਤੇ ਪਰਾ ਨਾਈ ਕਿਸ਼ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗੀਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਵਰ ਗੋਬਿੰਦ ਕਿਰਪਾ ਨਿਧਾਨ ਦਿਆਲ ਬਖਸ਼ੰਦ ਸਾਹ ਤੇਰੇ ਕੀ ਚਰਨੀ ਪਾਉ ਨਾਨਕ ਮੰਦਰਾਓ ਮਨਸਾ ਪੂਰਨ ਸਰਨਾ ਜੋਗ ਜੋਗਰ ਪਾਇਆ ਸੋਈ ਹੋਗ

ਹਕੀਕਤ ਹੋਏ ਆਪ ਸਤਿਗਿਆ ਸਭ ਸਤ ਆਪੇ ਜਾਣੇ ਅਬਨਿਮਿਤ ਗਤ ਜਿਸ ਕੀ ਸਿਰ ਸੋ ਕਰਨੇ ਹਾਰ ਵਰਨਾ ਬੂਝ ਕਰਤ ਵਿਚਾਰ ਕਰਤੇ ਕੀਮਤ ਨਾ ਜਾਣੇ ਕੀਆ ਨਾਨਕ ਜੋਤ ਸੁਭਾਵੇ ਸੁਬਰਤੀਆ ਬਿਸਮਨ ਬਿਸਮ ਭਾਏ ਬਿਸਮਾ।

ਸੱਚ ਹੈ ਭੇ ਸੱਚ ਨਾਨਕੋ ਸੀ ਭੇ ਸੱਚ ਅਸ਼ਟਪਦੀ ਚਰਨ ਸਤ ਸਤ ਪ੍ਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਵਿਕਨਹਾਰ ਨਾਮ ਸਤ ਸਭ ਧਿਆਨ ਧਿਆਵਨਹਾਰ ਆਪ ਸਤ ਸਤ ਸਭਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭਗਤਾ ਸੁਰਤ ਸਤ ਸਤ ਸਤ ਜਸੁੰਤਾ ਭਜਨ ਹਾਰਗੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸੁਰ ਬਿਰਦੇ ਜਨ ਮਾਨਿਆ ਕਰਨ ਗਰਾਮ ਦਿਨ ਮੂਲ ਪਛਾਨਿਆ।

ਨਾਨਕ ਸੋ ਸੇਵਕ ਸਾ ਸਾ ਸੰਭਾਰ ਅਭਿਨੈ ਜਨਗਾ ਪਰਦਾ ਢਾਕੈ ਅਭਿਨੈ ਸੇਵਕ ਕੀ ਸਰਬਰ ਰਾਖੈ ਅਭਿਨੈ ਦਾਸ ਕੋ ਦੇ ਵਡਾਈ ਅਭਿਨੈ ਸੇਵਕ ਕੋ ਨਾਮ ਜਪਾਈ ਅਭਿਨੈ ਸੇਵਕ ਕੀ ਆਪਤ ਰਾਖੈ ਤਾ ਕੀ ਗਤਵਿਤ ਕੋਏ ਨਾ ਲਾਖੈ

ਸਰੂਪ ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸਕਾ ਨਾਮ ਤਿਸਕਾ ਸੰਗ ਸਿੱਖ ਉਤਰਾਇ ਨਾਨਕ ਹਰ ਗੁਣ ਗਾਓ ਅਸ਼ਟਪਦੀ ਸਤਿਗੁਰ ਸਿੱਖੀ।

ਬੇਕਾਰ ਤੇ ਹਟ ਹੈ। ਸਤਿਗੁਰ ਸਿੱਖੋ ਨਾਮ ਧੰਦੇ ਗੁਰ ਕਾ ਸਿੰਘ ਵਡਭਾਗੀ ਹੈ। ਸਤਿਗੁਰ ਸਿੱਖਾ ਹਾਲਤ ਫਲ ਸਵਾਰ ਹੈ, ਨਾਨਕ ਸਤਿਗੁਰ ਸਿੱਖੋ ਜੀ ਨਾਲ ਸੰਭਾਰ ਹੈ। ਗੁਰ ਕਾ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮੈਂ ਸਹਾਇ। ਆਪ ਸਿੱਖੋ ਕਰ ਕਾਸ਼ਨਾ ਜਨਾਬ ਹੈ, ਹਰ ਹਰ ਨਾਮ ਹਿਰਦੇ ਸਤ ਆਵੈ। ਮਨ ਵਿੱਚ ਹੈ ਸਤਿਗੁਰ ਕੇ ਪਾਸ, ਅਤੇ ਸੇਵਕ ਕੇ ਕਾਰਜ ਰਾਸ। ਸੇਵਾ ਕਰ ਤੋ ਇਹ ਕਾਮੀ, ਜਿਸ ਕੋ ਬਹੁਤ ਪ੍ਰਾਪਤ ਸਵਾਮੀ। ਆਪਣੀ ਕਿਰਪਾ ਸੇ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਦਲੇ। ਬੀਸ ਵਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਵਰ ਕੀ ਕਦ ਜਾਣੈ। ਸੋ ਸਤਿਗੁਰ ਜਿਸ ਹਿਰਦੈ ਹਰ ਨਾਉ, ਅਨਕ ਬਾਰ ਗੁਰ ਕੋ ਬਲ ਜਾਓ। ਸਰਬਨਿਧਾਨ ਜੀ ਕਾ ਦਾਤਾ, ਆਠ ਪੈਰ ਪਾਰ ਬ੍ਰਹਮ ਰੰਗ।

ਇੱਕ ਆਪ ਨਹੀਂ ਕਛ ਭਰਮ ਸਹਿ ਸਿਆਨ ਬਲਿਆ ਨਾ ਜਾਈਐ ਨਾਨਕ ਐਸਾ ਗੁਰਬਟ ਭਾਗੀ ਪਾਈਐ ਸਬਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨਗਤ ਨਿਰਮਲ ਰੀਤ ਭੇਟ ਸੰਗ ਰਾਮ ਗੁਣ ਰਵੇ ਪਾਰ ਬ੍ਰਹਮ ਕੀ ਦਰਗੇ ਗਵੇ ਸੁਨਗਰ ਬਚਨ ਕਰਨ ਆਗਾਨੇ ਮਨ ਸੰਤੋ ਖਾਤਮ ਪਤੀ ਆਨੇ ਪੂਰਾ ਗੁਰਖਿਓ ਜਾਕਾ ਮੰਤਰ ਅਮਰ ਦਿਸ਼ਟ ਪੇਖੇ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵ ਦਿਸ ਲਏ ਮਿਲਾਏ ਜੇ ਬਾ ਏਕ ਉਸਤਤ ਅਨੇਕ ਸਤਿਪੁਰਖ ਪੂਰਨ ਵਿਵੇਕ ਕਹੋ ਬੋਲਣਾ ਪਹੁੰਚਤ ਪ੍ਰਾਨੀ ਅਗਮ ਅਗੋਚਰ ਪ੍ਰਭ ਨਿਰਬਾਨੀ ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕਿ ਕੀਮਤ ਕਰੇ ਨਾ ਪਾਈ ਅਨਕ ਭਗਤ ਬੰਧਨ ਕਰਹੇ ਚਰਨ ਕਮਲ ਹਿਰਦਾ ਸਿਮਰੇ ਸਤਬਲਿਹਾਰੀ ਸਤਿਗੁਰ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਨੇ ਇਹ ਹਰ ਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋ ਹੋਏ ਉਸ ਪੁਰਖਾ ਨਾਹੀਂ ਕਦੇ ਵਿਨਾਸ ਜਾ ਕੇ ਮਨ ਪ੍ਰਗਟੇ ਗੁਣਤਾਸ ਆਠ ਪੈਰ ਹਰ ਕਾ ਨਾਮ ਲੇ ਸੱਚ ਵਦੇ ਸੇਵ ਕੋ ਦੇ ਮੋਹ ਮਾਇਆ ਕੇ ਸੰਗਣਾ ਲੇਪ ਮਨ ਮੇ ਰਾਖੇ ਹਰ ਹਰ ਏਕ ਅੰਧਕਾਰ ਦੀਪਕ ਵਰਗਾਸੇ ਨਾਨਕ ਭਰਮੋ ਦੁਖ ਤੈਤੇ ਨਾਸੇ ਤਪਤ ਮਾਏ ਠਾਂਡ ਵਰਤਾਈ ਅਣਦ ਬਿਆਹ ਦੁਖ ਨਾਠੇ ਭਾਈ ਜਨਮ ਮਰਨ ਗੇ ਮਿਟੇ ਅਦੇਸੇ ਸਾਧੂ ਕੇ ਪੂਰਨ ਵਦੇਸੇ ਭਉ ਚੁਕਾ ਨਿਰਭਉਏ ਬਸੇ ਸਗਲ ਵਿਆਦ ਮੰਤੇ ਖੈ ਨਸੇ ਜਿਸਕਾ ਸਾਧਨ ਕਿਰਪਾ ਧਾਰੀ ਸਾਧ ਸੰਗ ਜਪ ਨਾਮ ਮੁਰਾਰੀ ਤਿਤ ਪਾਈ ਚੁਕੇ ਭ੍ਰਮ ਗਮਨ ਸੁਨ ਨਾਨਕ ਹਰ ਹਰ ਜਸ ਰਮਨ ਨਿਰਗੁਣ ਆਪ ਸਰਗੁਣ ਵੀ ਓਹੀ ਕਲਾ ਧਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਣਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰ ਏ ਕੋ ਸੋਏ ਓਧ ਬੋਧ ਰਵਿਆ ਰੂਪ ਰੰਗ ਪਏ ਪ੍ਰਕਾਸ਼ ਸਾਧ ਕੇ ਸੰਗ ਰਚ ਰਚਨਾ ਆਪਣੀ ਗਲ ਧਾਰੀ ਅਨਕ ਬਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਚਾਰ ਹਰ ਹਰ ਨਾਮ ਕਮਾਵਨਾ ਨਾਨਕ ਏ ਧੰਨ ਸਾਰ ਅਸ਼ਟਪਦੀ ਸੰਜਨਾ ਮਿਲ ਕਰਹੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰੂ ਪਾਪ ਸਮੀਤ ਵਿਸਾਰੋ ਸ਼ਰਨ ਕਮਲ ਹਿਰਦ ਮੈਂ ਉਰਤਾਰੋ ਕਰਨ

ਲੋਕ ਨਾਨਕ ਮਿਟ ਜਾਹੇ, ਜਿਸ ਧਨ ਕੋ ਚਾਰ ਕੁੰਟ ਉਠਤਾ ਮੈਂ, ਸੋ ਧਨ ਹਰ ਸੇਵਾ ਤੇ ਪਾਵੈ, ਜਿਸ ਸੁਖ ਕੁੰਤ ਬਾਛੇ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ, ਜਿਸ ਸੋਭਾ ਕੋ ਕਰੇ ਭਲੀ ਕਰਨੀ, ਸਾ ਸੋਭਾ

ਛੁੱਟ ਨਹਾਰੇ, ਸਿਮਰਤ ਸਾਸਤ ਬੇਦ ਵਿਚਾਰੇ, ਅਰਗੀ ਭਗਤ ਕਰੋ ਮਨ ਲਾਏ, ਮਨ ਮੰਜਤ ਨਾਨਕ ਫਲ ਪਾਏ। ਸੰਗਨਾ ਚਾਲ ਤੇਰੇ ਧਨਾ, ਤੂੰ ਕਿਆ ਲਪਟਾ ਮੈਂ ਮੂਰਖ ਮਨਾ, ਸੁਤ ਮੀਤ ਕੁਟਮ ਅਰ ਬਨਤਾ, ਇੰਤੇ ਕਹਹੁ ਤੁਮ ਕਮਨ ਸਨਾਥਾ, ਰਾਜ ਰੰਗ ਮਾਇਆ ਵਿਸਥਾਰ, ਇੰਤੇ ਕਹਹੁ ਕਮਨ ਛੁਟਕਾਰ, ਅਸ ਹਸਤੀ ਰਥ ਸਵਾਰੀ, ਝੂਠਾ ਡਮ ਝੂਠ ਪਾ ਸਾਰੀ, ਜਿੰਦੀਏ ਤੁਸ ਜੈ ਨਾ ਬੇਗਾਨਾ, ਨਾਮ ਵਿਸਾਰ ਨਾਨਕ ਪਛਤਾਨਾ, ਗੁਰ ਕੀ ਮਤ ਤੂੰ ਲੈ ਇਹ ਆਨੇ, ਭਗਤ ਬਿਨਾ ਬਹੁ ਡੁੱਬੇ ਸਿਆਨੇ, ਅਰ ਕੀ ਭਗਤ ਕਰੋ ਮਨ ਮੀਤ, ਨਿਰਮਲ ਹੋਏ ਤੁਮਾਰੋ ਚੀਤ, ਚਰਨ ਕਮਲ ਰਾਖੋ ਮਨ ਮਾਹੇ, ਜਨਮ ਜਨਮ ਕੇ ਕਿਲ ਵਿਖ ਜਾਹੇ, ਆਪ ਜਪੋ ਅਬਰਾ ਨਾਮ ਜਪਾਵੋ, ਸੁਨਤ ਕਹਿਤ ਰਹਿਤ ਗਤ ਪਾਵੋ, ਸਾਰਪੁ ਸਤਰ ਕੋ ਨਾਓ, ਸਹਿ ਸੁਭਾਏ ਨਾਨ ਗੁਣ ਗਾਓ, ਗੁਣ ਗਾਵ ਤ੍ਰਿਪਤਰ ਸਮੈਲ, ਬਿਨ ਜਾਇ ਹੋਮੈ ਬਿਖ ਫੈਲ, ਹੋਏ ਅਜੰਦ ਬਸੈ ਸੁਖ ਨਾਲ, ਸਾਸ ਗਰਾਸਰ ਨਾਮ ਸੰਭਾਲ, ਛਾਡ ਸਿਆਨ ਮੈਂ ਸਗਲੀ ਬਣਾ, ਸਾਸ ਸੰਗ ਪਾਵੇਂ ਸੱਚ ਧਨਾ, ਹਰ ਪੂੰਜੀ ਸੰਜ ਕਰੋ ਬਿਵਹਾਰ, ਇਹਾਂ ਸੁਖ ਦਰਗਹਿ ਜੈਕਾਰ, ਸਰਬ ਨਿਰੰਤਰ ਏਕੋ ਦੇਖ, ਕਹੋ ਨਾਨਕ ਜਾ ਕੇ ਮਸਤਕ ਲੇਖ, ਏਕੋ ਜਪ ਏਕੋ ਸਾਲ ਆਹੇ, ਏਕ ਸਿਮਰ ਏਕੋ ਮਨ ਆਹੇ, ਏਕ ਸੁਖੇ ਗੁਣ ਗਾਓ ਅਨੰਤ, ਪੰਤ ਜਾਪ ਏਕ ਭਗਵੰਤ, ਏਕੋ ਏਕ ਏਕ ਹਰਾਪ, ਪੂਰਨ ਪੂਰ ਰਹੋ ਪ੍ਰਭਿਆਪ, ਅਨਕ ਵਿਸਤਾਰ ਏਕ ਦੇ ਭਏ, ਏਕ ਰਾਤ ਪ੍ਰਾਸ਼ਦ ਗਏ, ਮੰਤਰ ਅੰਦਰ ਏਕ ਪ੍ਰਭ ਰਾਤਾ, ਗੁਰਪ੍ਰਸਾਦ ਨਾਨਕ ਇਕ ਜਾਤਾ। ਸਲੋਕ ਫਿਰਤ ਪ੍ਰਭ ਆਇਆ, ਪਰਿਆ ਤਾਓ ਸਰਨਾਏ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ, ਅਸ਼ਟਪਦੀ ਜਾਚ।

ਨੇ ਪੂਰਨ ਮੁਰਖ ਨਹੀਂ ਡੋਲਾ ਨੇ ਸੁਭਰ ਬਰੇ ਪ੍ਰੇਮ ਰਸ ਰੰਗ ਭਜੇ ਚਾਉ ਸਾਧ ਗਏ ਸੰਗ ਪਰੇ ਸਰਨ ਆਨ ਸਭ ਤਿਆਗ ਅੰਤਰ ਵਰਗਾ ਸੰਦਿਲ ਬਲਾਗ ਬਟ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕੋ ਪ੍ਰਭ ਹੋਇਓ ਦਿਆਲ ਸੇਵਕ ਇਨੂੰ ਸਦਾ ਨਿਹਾਲ ਬੰਧਨ ਕਾਢ ਮੁਖ ਜਨ ਭਇਆ ਜਨਮ ਮਰਮ ਦੁਖ ਭਰਮ ਗਿਆ ਇਸ਼ਪੰਨੀ ਸਰਦਾ ਸਭ ਪੂਰੀ ਰਬਰਿਆ ਸਤਸੰਗ ਹਜੂਰੀ ਜਿਸ ਗਾ ਸਾਤਨ ਲਿਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋਗ ਬਿਸਰੇ ਜੇ ਘਾਲ ਨਾ ਭਾਨੈ ਸੋਗ ਬਿਸਰੇ ਜੇ ਕੀਆ ਜਾਨੈ ਸੋਗ ਬਿਸਰੇ ਜਿਨ ਸਭ ਕੁਛ ਦੀਆ ਸੋਗ ਬਿਸਰੇ ਜੇ ਜੀਵਨ ਜੀਆ ਸੋਗ ਬਿਸਰੇ ਜੇ ਅਗਨ ਮੈਂ ਰਾਖੈ ਹੈ ਗੁਰਪ੍ਰਸਾਦ ਕੋ ਬਿਰਲਾ ਰਾਖੈ ਸੋਗ ਬਿਸਰੇ ਜੇ ਬਿਖਤੇ ਕਾਢੈ ਜਨਮ ਜਨਮ ਕਾ ਟੁੱਟਾ ਗੰਢੈ ਗੁਰਪੂਰੈ ਤਤ ਇਹ ਬੁਝਾਇਆ ਪ੍ਰਭਨਾ ਨਾਨਕ ਜਨ ਧਿਆਇਆ ਸਾਜਨ ਸੰਤ ਕਰੋ ਏ ਕਾਮ ਆਨ ਤਿਆਗ ਜਪੋ ਹਰਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ

ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਚਾਓ ਮੰਤਰ ਅੰਤਰ ਇਹੀ ਸੁਭਾਓ ਨਿਤਰੋਪੇਗ ਦਰਸੁਕ ਹੋਏ ਮਨ ਬਿਗਸੈ ਸਾਧ ਚਰਨ ਧੋਏ ਭਗਤ ਜਨਾ ਕੈ ਮੰਦਰ ਰੰਗ ਮਿਰਲਾ ਗਉ ਪਾਵੈ ਸੰਗ ਏਕ ਬਸ ਦੀਜੇ ਕਰ ਮਯਾ ਗੁਰਪ੍ਰਸਾਦ ਨਾਮ ਜਪ ਲਿਆ ਤਾਂ ਕਿ ਮਾਂ ਕਹੀ ਨਾ ਜਾਏ ਨਾਨਕ ਰਹਿਆ ਸਰਬ ਸਮਾਏ।

ਇਹੀ ਫਿਰ ਜਾਪ ਅਸ਼ਟਪਦੀ ਜਬ ਅਕਾਰੇ ਕਾਸ਼ ਨਾ ਦ੍ਰਿਸ਼ਟੇ ਤਾ ਪਾਪਨ ਤਬ ਕਹਿਤੇ ਹੋਤਾ ਜਬ ਧਾਰੀ ਆਪਨ ਸੁਨ ਸਮਾਤ ਬੈਰ ਵਿਰੋਧ ਕੇ ਸੰਕਮਾਤ ਜਬ ਇਸਕਾ ਵਰਨ ਚਿਹਨਾ ਜਾਪ ਤਬ ਹਰਕਸੋ ਕਉ ਕਿਸੇ ਬਿਆਪਤ ਜਬ ਆਪਣੇ ਆਪ ਆਪਾਰ ਬ੍ਰਹਮ ਤਾ ਮੋਹ ਕਹਾਂ ਕਿ ਸ਼ਬਦ ਭਰਮ ਆਪਨ ਖੇਲ ਆਪ ਰਤੀਜਾ ਨਾਨ ਕਰਨੇ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਨਹੀ ਤਾ ਬੰਧ ਮੁਕਤ ਕਉ ਕਿਸ ਕੋ ਗਨੀ ਜਬ ਇਕ ਹਰ ਅਗਮ ਅਪਾਰ ਤਬ ਨਿਰਗ ਸੁਰ ਕਹੋ ਕੌਣ ਆਓ ਤਾਰ ਜਬ ਨਿਰਗੁਣ ਪ੍ਰਭ ਸਹਿ ਸੁਭਾਏ ਤਬ ਸ਼ਿਵ ਸ਼ਗਤ ਕਹੋ ਕਿ ਦਿਠਾਏ ਜਬ ਆਪੇ ਆਪ ਆਪਣੀ ਜੋਤ ਧਰੈ ਤਬ ਗਮਨ ਡਰ ਗਮਨ ਕਤ ਡਰੈ ਆਪਣ ਚਲ ਤਾਪ ਕਰਨੇ ਹਾਰ ਨਾਨਕ ਠਾਕੁਰ ਅਗਮ ਅਪਾਰ ਅਵਿਨਾਸੀ ਸੁਖ ਆਪਣ ਆਸਨ ਤੈ ਜਨ ਮਰਨ ਕਹੋ ਕਹਾ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮਕੀ ਤਰਾਸ ਕਹੋ ਕਿਸ ਹੋਏ ਜਬ ਅਵਗਤ ਅਗੋਚਰ ਪ੍ਰਭ ਏਕਾ ਤਬ ਚਿੱਤਰ ਗੁਪਤ ਕਿਸ ਪੂਸ਼ਤ ਲੇਖਾ ਜਬ ਨਾਥ ਨਿਰੰਜਨ ਅਗੋਚਰ ਅਗਾਦੇ ਤਬ ਕੌਣ ਛੁਟੇ ਕੌਣ ਬੰਧਨ ਬਾਧੇ ਆਪਣੇ ਆਪ ਆਪ ਹੀ ਅਚਰਜਾ ਨਾਨਕ ਆਪਨ ਰੂਪ ਆਪ ਹੀ ਅਪਰਜਾ ਜੈ ਨਿਰਮਲ ਪੁਰਖ ਪ੍ਰਕਪਾ ਧੋਤਾ ਤੈ ਬਿਨ ਮੈਲ ਕਹੋ ਕਿਆ ਧੋਤਾ ਜੈ ਨਿਰੰਜਨ ਨਿਰੰਕਾਰ ਨਿਰਵਾਨ ਤੈ ਕੌਣ ਕੋ ਮਾਨ ਕੌਣ ਅਭਿਮਾਨ ਜੈ ਸਰੂਪ ਕੇਵਲ ਜਗਦੀਸ ਤੈ ਛਲ ਸ਼ਿਦਰ ਲਗਤ ਗਉ ਕੀਸ ਜੈ ਜੋ ਸੁਰੂਪੀ ਜੋ ਸੰਗ ਸਮਾਵੈ ਤੈ ਕਿਸੇ ਭੂਕਮ ਤ੍ਰਿਪਤਾਵੈ ਕਰਨ ਕਰਾਵਨ ਕਰਨੇ ਹਾਰ ਨਾਨਕ ਕਰਤੇ ਕਾ ਰਾਹੀਂ ਸੁਮਾਰ ਜਬ ਆਪਣੀ ਸੋਭਾ ਆਪਨ ਸੰਗ ਮਨਾਈ ਤਬ ਕਮਨ ਮਾਏ ਬਾਪ ਮਿੱਤਰ ਸੁਤ ਭਾਈ ਜੈ ਸਰਬ ਕਲਾ ਆਪੇ ਪਰਬੀਨ ਤੈ ਵੇਦ ਕਦੇਵ ਕਹਾ ਕਉ ਚੀਨ ਜਬ ਆਪਣੇ ਆਪ ਆਪ ਰੁਤਾਰ ਹੈ ਤਿਉ ਤਉ ਸ਼ਗਨ ਅਪਸ਼ਗਨ ਕਹਾਂ ਵਿਚਾਰ ਹੈ ਜੇ ਆਪਨ ਉਚਾਪਨ ਆਪ ਨੇਰਾ ਤੈ ਕੌਣ ਠਾਕੁਰ ਕੌਣ ਕਹੀਏ ਚੇਰਾ ਬਿਸਮਨ ਬਿਸਮ ਰਹੇ ਬਿਸਮਾਦ ਨਾਨਕ ਆਪਣੀ ਗਤ ਜਾਨੋ ਆਪ ਜਾ ਛਲ ਅਸ਼ੇਦ ਅਭੇ ਸਮਾਇਆ ਊਹਾਂ ਕਿਸੇ ਬਿਆਪਤ ਮਾਇਆ ਆਪਸ ਕੋ ਆਪੇ ਆਦੇਸ਼ ਤੇ ਗੁਣ ਕਾ ਨਾਹੀ ਪ੍ਰਵੇਸ਼ ਜਾ ਇੱਕ ਹੈ ਏਕ ਏਕ ਭਗਵੰਤਾ ਤੈ ਕੌਣ ਅਚਿੰਤ ਕਿਸ ਲਾਗੈ ਚਿੰਤਾ ਜੇ ਆਪਣ ਆਪ ਆਪ ਪਤਿਆਰਾ ਤੈ ਕੌਣ ਕਥੈ ਕੌਣ ਸੁਣੇ ਹਾਰਾ ਬਹੁ ਬੇਅੰਤ ਪੁੱਛਤੇ ਉੱਚਾ ਨਾਨਕ ਆਪਸ ਕੋ ਆਪੇ ਪਾਹੁਚਾ ਜੇ ਆਪ ਰਚਿਓ ਪ੍ਰਪੰਚ ਅਕਾਰ।

ਨਾਨਕੇ ਪੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਅਸ਼ਟਪਦੀ ਆਪ ਕਥੇ ਆਪ ਸੁਣੇ ਹਾਰ ਆਪੇ ਕਾ ਵਿਸਥਾਰ ਜਾ ਤਿਸ ਭਾਵੇ ਤਾਂ ਸ੍ਰਿਸ਼ਟ ਉਪਾਏ ਆਪਣੇ ਭਾਣੇ ਲਏ ਸਮਾਏ ਤੁਮ ਦੇ ਬਿਨ ਨਹੀਂ ਕਿਛ ਹੋਏ ਆਪ ਨੂੰ ਸੋ ਸਭ ਜਗਤ ਪਰੋਏ ਜਾ ਗੋ ਪ੍ਰਭ ਜੀਵ ਆ ਬੁਝਾਏ ਸੱਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸ੍ਰਿਸ਼ਟ ਕਾ ਜੀਤਾ ਜੀ ਜੰਤਰ ਸਭ ਤਾਗੇ ਹਾਥ ਦੀਨ ਦਇਆਲ ਅਨਾਥ ਗੁਨਾਥ ਜਿਸ ਰਾਖੇ ਤਿਸ ਕੋਈ ਨਾ ਮਾਰੇ ਸੋ ਮੂਆ ਸਮਰੋਂ ਬਿਸਾਰੇ ਤਿਸ ਤਜ ਅਬਰ ਖਾਂ ਕੋ

ਪਾਂ ਜੋ ਜੋ ਰਚਿਓ ਸੋ ਤਿਸੇ ਇਤਿਹਾਸ ਜਿਸ ਭਗਤ ਸਲਹਿ ਮਿਲਾਏ ਭਗਤ ਕਰੇ ਹਰ ਕੇ ਗੁਣ ਗਾਏ ਮਨ ਦਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਜਾਣਿਆ ਜਾਂ ਲਾਗਾ ਹਰੇ ਕੇ ਆ ਤਿਸ ਕੀ ਆਸ ਨਾ ਬਿਰਤੀ ਜਾਏ ਸੇਵਕ ਕੋ ਸੇਵਾ ਬਨਿਆਈ ਹੁਕਮ ਬੂਝ ਪਰਮ ਬਦਭਾਈ ਇਸ ਤੇ ਉਪਰ ਨਹੀਂ ਵਿਚਾਰ ਜਾ ਕੇ ਮਨ ਵਸਿਆ ਨਿਰੰਕਾਰ ਬੰਧਨ ਤੋਰ ਭਏ ਨਿਰਵੈਰ ਅੰਦਰ ਪੁੱਜੇ ਗੁਰ ਕੇ ਪੈਰ ਇਹ ਲੋਕ ਸੁਖੀਏ ਪਰ ਲੋਕ ਸੁਹੇਲੇ

ਉਰਾ ਕਹਾਉ ਕਿਨੈ ਕਸ਼ਕਰਾ ਆਪ ਭਲਾ ਕਰਤੂਤ ਅਤਨਿਕੀ ਆਪੇ ਜਾਣੇ ਆਪਣੇ ਜੀ ਕੀ ਆਪ ਸਾਜ ਧਾਰੀ ਸਭ ਸਾਜ ਓਤ ਪੋਤ ਆਪਣ ਸੰਗ ਰਾਜ ਤਾਂ ਕਿ ਗਤਬਿੰਦ ਕਹੀ ਨਾ ਜਾਏ ਦੂਸਰੋ ਤਾਂ ਸੋਜੀ ਪਾਏ ਤਿਸਕਾ ਕੀਆ ਸਭ ਪ੍ਰਮਾਨ ਗੁਰਪ੍ਰਸਾਦ ਨਾਨਕ ਇਹੋ ਜਾਨ ਜੋ ਜਾਣੇ ਤੇ ਸਦਾ ਸੁਖ ਹੋਏ ਆਪ ਮਿਲਾਏ ਲਏ ਪ੍ਰਭ ਸੋਏ ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ ਧੰਨ ਧੰਨ ਧੰਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ।

ਅੰਮ੍ਰਿਤ ਨਾਮ ਸਾਧ ਸੰਗ ਲੈਣ, ਸੁਪ੍ਰਸੰਨ ਭਏ ਗੁਰਦੇਵ, ਪੂਰਨ ਹੋਈ ਸੇਵ ਕੀ ਸੇਵ, ਆਲ ਜੰਜਾਲ ਵਿਕਾਰ ਤੇ ਰਹਿਤੇ, ਰਾਮ ਨਾਮ ਸੰਦਰਸਨਾ ਕਹਿਤੇ, ਕਰ ਪ੍ਰਸਾਦ ਦਿਆ ਪ੍ਰਭ ਧਾਰੀ, ਨਾਨਕ ਨਿਭੀਖੇ ਮਹਾਮਾਰੀ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਏਕਾਗਰ ਚੀਤ, ਸੁਖਮਨੀ ਸਹਿਜ ਗੋਬਿੰਦ ਗੁਰੂ ਨਾਮ, ਜਿਸ ਮਨ ਵਸੇ ਸੋਤ ਨਿਧਾਨ, ਸਰਬਿੱਛਾ ਤਾਂ ਕੀ ਪੂਰਨ ਹੋਏ, ਪ੍ਰਧਾਨ ਪੁਰਖ ਪ੍ਰਗਟ ਸਭ ਲੋਏ, ਸਭ ਤੇ ਊਚ ਪਾਇਆ ਸਥਾਨ, ਬਹੁਰ ਨਾ ਹੋਵੇ ਆਵਨ ਜਾਨ, ਹਰਤਨ ਖਾਟ ਚਲੈ ਜਨ ਸੋਏ, ਨਾਨਕ ਜਿਸੇ ਪ੍ਰਾਪਤ ਹੋਏ, ਖੇਮ ਸਾਂ ਦਰਿਦ ਨਵ ਨਿਧ, ਬੁੱਧ ਗਿਆਨ ਸਰਬ ਤੈ ਸਿੱਧ, ਵਿਦਿਆ ਤਪ ਜੋਗ ਪ੍ਰਭ ਧਿਆਨ, ਗਿਆਨ ਸ੍ਰੇਸ਼ਟ ਉਤਮ ਇਸ਼ਨਾਨ, ਚਾਰ ਪਦਾਰਥ ਕਮਲ ਪ੍ਰਕਾਸ, ਸਭਗੇ ਮਨ ਸਗਲ ਤੇ ਉਦਾਸ, ਸੁੰਦਰ ਚਤੁਰ ਤਤ ਕਾ ਬੇਤਾ, ਸਮਦਰਸ਼ੀ ਏਕ ਦ੍ਰਿਸ਼ਟੇਤਾ, ਇਹ ਫਲ ਤਿਸ ਜਨ ਗੈ ਮੁਖ ਭਨੇ, ਗੁਰ ਨਾਨਕ ਨਾਮ ਬਚਨ ਮਨ ਸੁਨੇ, ਇਹੋ ਨਿਧਾਨ ਜਪੈ ਮਨ ਗੋਏ, ਸਭ ਜੁਗ ਮੈਂ ਤਾਗੀਗਤ ਹੋਏ, ਗੁਣ ਗੋਬਿੰਦ ਨਾਮ ਧੁਨ ਬਾਣੀ, ਸਿਮਰਤ ਸ਼ਾਸਤਰ ਵੇਦ ਬਖਾਣੀ, ਸਗਲ ਮਤਾਂਤ ਕੇਵਲ ਹਰ ਨਾਮ, ਗੋਬਿੰਦ ਭਗਤ ਗੈ ਮਨ ਵਿਸਰਾਮ।

ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਵਾਹਿਗੁਰੂ ਸਾਹਿਬ ਜੀਓ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ

ਤਾਰ ਭੁੱਖਿਆ ਭੁੱਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣਪਾਂ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰ ਹੋਈ ਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਣ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਣ ਜੀਆ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਪਵਾਈਐ

ਕੋਹੇ ਨਾ ਸਕੈ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਇੰਦ ਸੁਣਿਆ ਮੁਖ ਸਾਲਾ ਹਨੁਮੰਦ ਸੁਣਿਆ ਜੋਗ ਜੁਗਤ ਤਨ ਭੇਦ ਸੁਣਿਆ ਸਾਥ ਸਿਮ੍ਰਿਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ।

ਕਪਾਲ ਲੱਖ ਆਗਾਸਾਂ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਕਵਾਤ ਸਹਿਸ ਅਠਾਰਹ ਕਹਿਣਕ ਤੇ ਬਾਸ ਲੋ ਇੱਕ ਧਾਤ ਲੇਖਾ ਹੋਏ ਤਾਂ ਲਿਖੀ ਹੈ ਲੇਖੈ ਹੋਏ ਵਿਨਾਸ

ਵੈ ਸਮੁੰਦ ਨਾ ਜਾਣੀਐ ਸਮੁੰਦ ਸਾਹਾ ਸੁਲਤਾਨ ਗ੍ਰਿਹਾ ਸੇਤੀ ਮਾਲ ਧਨ ਗ੍ਰਿਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨ ਹੋ ਨਾ ਵੀਸਰ ਹੈ ਅੰਤ ਨਾ ਸਿਫਤੀ

ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣਹਿ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬਰਮਾ ਦੇਵੀ ਸੋਹਣ ਸਦਾ ਸੁਵਾਰੇ ਗਾਵਹਿ ਇੰਦ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਣ ਸਾਧ ਵਿਚਾਰੇ ਗਾਵਣ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਣ ਪੰਡਿਤ ਪੜ੍ਹਨ ਰਖੀ ਸਿਰ ਜੁਗ ਜੁਗ ਵੇਦਾਂ ਨਾਲੇ ਗਾਵਹਿ ਮੋਹਣੀਆਂ ਮਨ ਮੋਹਨ ਸੁਰਗਾ ਮੱਛ ਪੈ ਆਲੇ

ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਜਾਪ ਸ੍ਰੀ ਮੁਖ ਵਾਕ ਪਾਤ ਸਾਹਿ ਦਸਵੀਂ ਛਪੈ ਸ਼ਾਂਤ ਵਹਿ ਪ੍ਰਸਾਦ ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਣ ਜਹਿ ਰੂਪ ਰੰਗ ਅਰ ਰੇਖ ਭੇਹ ਕਉ ਕਹਿ ਨਾ ਸਕਤ ਕਿਹ ਅਚਲ ਮੂਰਤ ਅਨਭਉ ਪ੍ਰਕਾਸ਼ ਮਿਤੋਜ ਕਹਿਜੇ ਕੁੜ ਇੰਦਰ ਇੰਦਰਾਨ ਸਾਹੇ ਸਹਾਨ ਗਨਿਜੈ ਤਿਰਭਉ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਨ ਕਹਿਤ

ਨਮਸਤੰ ਗੰਜੇ ਨਮਸਤੰ ਭੰਜੇ ਨਮਸਤੰ ਨਾਮੇ ਨਮਸਤੰ ਠਾਮੇ ਨਮਸਤੰ ਕਰਮੰ ਨਮਸਤੰ ਧਰਮੰ ਅਧਰਮੰ ਨਮਸਤੰ ਅਨਾਮੰ ਨਮਸਤੰ ਅਤਾਮੰ ਨਮਸਤੰ ਦੀਤੇ ਨਮਸਤੰ ਪੀਤੇ ਨਮਸਤੰ ਬਾਹੇ ਨਮਸਤੰ ਅਟਾਹੇ ਨਮਸਤੰ ਅਨੀਲੇ।

ਨਮਸਤੰ ਸੋਇ ਕੈ ਨਮਸਤੰ ਅਨੇਕੈ ਨਮਸਤੰ ਭੂਤੇ ਨਮਸਤੰ ਜੂਪੇ ਨਮਸਤੰ ਨਿਰਕਰਮੇ ਨਮਸਤੰ ਨਿਰਭਰਮੇ ਨਮਸਤੰ ਨਿਰਦੇਸੇ ਨਮਸਤੰ ਨਿਰਭੇਸੇ ਨਮਸਤੰ ਨਿਰਨਾਮੇ ਨਮਸਤੰ ਨਿਰਕਾਮੇ ਨਮਸਤੰ ਨਿਰਧਾਤੇ ਨਮਸਤੰ ਨਿਰਘਾਤੇ ਨਮਸਤੰ ਨਿਰਧੂਤੇ ਨਮਸਤੰ ਭੂਤੇ ਨਮਸਤੰ ਲੋਕੇ ਨਮਸਤੰ ਸੋਕੇ ਨਮਸਤੰ ਨਿਰਥਾਪੇ ਨਮਸਤੰ ਥਾਪੇ ਨਮਸਤੰ ਤ੍ਰਿਮਾਨੇ ਨਮਸਤੰ ਧਾਨੇ ਨਮਸਤੰ ਗਾਹੇ ਨਮਸਤੰ ਬਾਹੇ ਨਮਸਤੰ ਤ੍ਰਿਵਰਗੇ ਨਮਸਤੰ ਅਸਰਗੇ ਨਮਸਤੰ ਪ੍ਰਭੋਗੇ ਨਮਸਤੰ ਸੋਜੋਗੇ ਨਮਸਤੰ ਰੰਗੇ ਨਮਸਤੰ ਭੰਗੇ ਨਮਸਤੰ ਗਮੇ ਨਮਸਤਸਤ ਰਮੇ ਨਮਸਤੰ ਜਲਾਸਰੇ ਨਮਸਤੰ ਨਿਰਾਸਰੇ ਨਮਸਤੰ ਜਾਤੇ ਨਮਸਤੰ ਪਾਤੇ

नमो सर्वरंगे नमो सर्वभंगे नमो काल काले नमस्तस्त दयाले

ਆਗੇ ਨਮਸਤੰ ਸੋ ਆਗੇ ਨਮੋ ਸੋ ਸੁਖ ਨਮੋ ਸਰਬ ਸੁਖੰ ਨਮੋ ਸਰਬ ਭੁਖੰ ਨਮੋ ਸਰਬ ਸੁਖੰ ਨਮੋ ਸਰਬ ਭੁਖੰ ਨਮੋ ਸਰਬ ਕਰਤਾ ਨਮੋ ਸਰਬ ਹਰਤਾ ਨਮੋ ਜੋਗ ਜੋਗੇ ਨਮੋ ਭੋਗ ਭੋਗੇ ਨਮੋ ਸਰਬ

ਇਹ ਸੱਚੀ ਬਾਣੀ। ਸਤਿਗੁਰੂ ਬਿਨਾ ਹੋਰ ਕੱਚੀ ਹੈ ਬਾਣੀ, ਬਾਣੀ ਤਾਂ ਕੱਚੀ ਸਤਿਗੁਰੂ ਬਾਜੋ ਹੋਰ ਕੱਚੀ ਬਾਣੀ, ਕਹਦੇ ਕੱਚੇ ਸੁਣਦੇ ਕੱਚੇ ਕੱਚੀ ਆਖ ਵਖਾਣੀ। ਹਰ ਹਰ ਨਿਤ ਕਰੇ ਰਸਨਾ ਕਹਿਆ ਕਛੂ ਨ ਜਾਣੀ,

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਤੋਂ ਗੁਰੂ ਘਰ ਹਾਜ਼ਰੀਆਂ ਲਵਾ ਕੇ ਨਾਮ ਸਿਮਰਨ ਨਾਲ ਜੁੜਨਾ ਕੀਤਾ। ਸੁਖਮਨੀ ਸਾਹਿਬ ਦੇ ਜਾਪ, ਪੰਜ ਬਾਣੀਆਂ ਸਰਵਣ ਕੀਤੀਆਂ, ਸਾਹਿਬਾਂ ਵੱਲੋਂ ਬਖਸ਼ਿਸ਼ ਮੁੱਖ ਵਾਕ ਸਰਵਣ ਕੀਤੇ ਹਨ। ਸਤਿਗੁਰੂ ਸਾਹਿਬ ਜੀ ਰਹਿਮਤ ਕਰਨ, ਆਪ ਸੰਗਤਾਂ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਭੁੱਲ ਚੁੱਕ ਦੀ ਖਿਮਾ ਬਖਸ਼ਣ। ਸਵਾਬ ਹੁਣ ਸ੍ਰੀ ਆਸਾ ਜੀ ਦੇ ਵਾਰ ਦੇ ਕੀਰਤਨ ਦੀ ਰਮਤਾ ਹੋ ਰਹੀ ਹੈ। ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਰਾਗੀ ਭਾਈ ਸਰਬਜੀਤ ਸਿੰਘ ਲਾਡੀ ਦਰਬਾਰ ਸਾਹਿਬ ਵਾਲੇ ਅਤੇ ਉਹਨਾਂ ਦਾ ਰਾਗੀ ਜੱਥਾ, ਉਹਨਾਂ ਪਾਸੋਂ ਸਰਵਣ ਕਰੀਏ ਜੀ। ਸੋ ਨਾਲ ਹੀ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਪਿੰਡ ਬਿਲਗਾ ਅਤੇ ਉੱਥੋਂ ਦੀਆਂ ਸਮੂਹ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਹਰ ਸਾਲ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਵਿਆਹ ਪੁਰਬ ਦੀ ਖੁਸ਼ੀ ਵਿੱਚ ਸਮਾਗਮ ਹੁੰਦੇ ਹਨ। ਸੋ ਸ਼ੁੱਕਰਵਾਰ ਨੂੰ 3 ਤਰੀਕ ਨੂੰ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਆਰੰਭ ਹੋਣਗੇ, ਸ਼ਨੀਵਾਰ ਸ਼ਾਮਾਂ ਨੂੰ ਢਾਡੀ ਦਰਬਾਰ ਹੋਣਗੇ ਅਤੇ ਐਤਵਾਰ ਨੂੰ ਜੋ ਸੰਪੂਰਨਤਾਵਾਂ ਹੋਣਗੀਆਂ ਸ੍ਰੀ ਅਖੰਡ ਪਾਤਸ਼ਾਹ ਸਾਹਿਬ ਦੀਆਂ, ਉਪਰੰਤ ਜੋ ਵਿਸ਼ੇਸ਼ ਦੀਵਾਨ ਸਜਣਗੇ, ਸਭ ਸੰਗਤਾਂ ਨੇ ਵੱਧ ਤੋਂ ਵੱਧ ਗੁਰੂ ਘਰ ਹਾਜ਼ਰੀਆਂ ਭਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ ਜੀ, ਵਾਹਿਗੁਰੂ ਜੀ ਕੀ ਫਤਿਹ।

0: ਕਚਨ ਕਚ ਮਹੱਲਾ ਪਹਿਲਾ
1: ਵੱਡੀ ਵਡਾਈ ਜਾ ਵੱਡਾ ਨਾਉ ਵੱਡੀ ਵਡਾਈ ਜਾ ਸੱਚ ਨੇ ਆਓ ਵੱਡੀ ਵਡਾਈ ਜਾ ਨੇ ਚਲਥਾਓ ਵੱਡੀ ਵਡਾਈ ਜਾਣੇ ਲਾਓ ਵੱਡੀ ਵਡਾਈ ਬੁਝੇ ਸਭ ਪਾਓ ਵੱਡੀ ਵਡਾਈ ਜਾ ਪੁੱਛਣਾ ਦਾਤ ਵੱਡੀ ਵਡਾਈ ਜਾ ਪਿਆ ਨਾਨਕਾ ਨਕਥਵੀ ਜਾਏ ਕੀਤਾ ਕਰਨਾ ਸਰਬ ਰਜਾਏ ਮਹੱਲਾ ਦੂਜਾ
0: ਇਹੋ ਜਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇੱਕ ਨਾ ਹੁਕਮ ਸਮਾਏ ਲੈ ਇੱਕ ਨਾ

ਗੁਰੂ ਨਾਨਕ ਜੀ ਉਪਾਏ ਕਹਿ ਲਿਖਣਾ ਆਵੇ ਧਰਮ ਬਹਾਲਿਆ ਉਥੇ ਸੱਚੇ ਹੀ ਸੱਚ ਨਿਬੜੇ ਚੁਣਵਾ ਕੱਢੇ ਜਜਮਾਲਿਆ ਥਾਉ ਨਾ ਪਾਇਨ ਕੂੜਿਆ ਮੂੰਹ ਕਾਲੇ ਦੋਜਕ ਚਾਲਿਆ ਤੇਰਾ ਨਾਇਰ ਤੇ ਸਿਜੜ ਗਏ ਹਾਰ ਗਏ ਸੇ ਠੱਗਣ ਵਾਲਿਆ ਲਿਖਣਾ ਆਵੇ ਧਰਮ ਬਹਾਲਿਆ ਲਿਖ ਨਾਵੇ ਧਰਮ ਬਹਾਲਿਆ।

0: ਸਵਾਦ ਨਾਦ ਸਵਾਦ ਵੇਦ ਸਵਾਦ ਜੀਵ ਸਵਾਦ ਭੇਦ ਸਵਾਦ ਰੂਪ ਸਵਾਦ ਰੰਗ ਸਵਾਦ ਲਾਗੇ ਫਿਰ ਜੰਤ ਪਾਉਣ ਵਾ ਸਵਾਦ ਪਾਣੀ ਸਵਾਦ ਅਗਲੀ ਖਾਣੀ ਖੇਡ ਵਡਾਣੀ ਸਵਾਦ ਧਰਤੀ ਸਵਾਦ ਖਾਣੀ ਸਵਾਦ ਸਾਦ ਲਗੇ ਪੁਰਾਣੀ ਸਵਾਸ ਯੋਗ ਸਵਾਦ ਵਿਯੋਗ ਸਵਾਦ ਵਿਪ ਸਵਾਦ ਭੋਗ ਸਵਾਦ ਸਵਾਦ ਉਜੜ ਸਵਾਦ ਰਾ ਸਵਾਦ ਨੇੜੇ ਸਵਾਦ ਦੇਖੇ ਹਾਜ ਰਾਜੂ ਵੇਖ ਉਡਾਨ ਰਿਹਾ ਸਵਾਦ ਨਾਨਕ ਪੂਜਨ ਪੂਰੇ ਪਾਕ ਮਹਲਾ ਪਹਿਲਾ
1: ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਪਾਓ ਸੁਖ ਸਾਰ ਕੁਦਰਤ ਪਾਤਾਲੀ ਅਕਾਸੀ ਕੁਦਰਤ ਸਰਬ ਅਕਾਲ ਕੁਦਰਤ ਵੇਦ ਪੁਰਾਣ ਕੁਦਰਤ ਵੇਦ ਪੁਰਾਣ

ਇਹੀ ਜੀਓ ਬੋ ਤਿਜਰਮ ਭ੍ਰਮਿਆਤਾ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇਵਰਦਾਤਾ ਕੋ ਨਹੀਂ ਸਭ ਸੁਣਿਆ ਲੋਕ ਸਭਾਇਆ। ਸਤਿਗੁਰ ਮਿਲੇ ਸੱਚ ਪਾਇਆ ਜਿਨ ਵਿੱਚੋ ਆਪ ਗਵਾਇਆ। ਜਿਨ ਸੱਚੋ ਸੱਚ ਬੁਝਾਇਆ ਜਿਨ ਸੱਚੋ ਸੱਚ ਬੁਝਾਇਆ।

ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਹੋਆ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸੱਚਿਆ ਕੂੜਿਆ, ਹੋਂ ਵਿੱਚ ਪਾਪ ਪੁੰਨ ਵਿੱਚ ਆ, ਹੋਂ ਵਿੱਚ ਦਰਕਸੁਰ ਕਵਿਤਾ, ਹੋਂ ਵਿੱਚ ਅਸੈ, ਹੋਂ ਵਿੱਚ ਰੋਵੈ, ਹੋਂ ਵਿੱਚ ਭਰੀਐ, ਹੋਂ ਵਿੱਚ ਧੋਵੈ।

ਹੋਮ ਇੱਕ ਥੋਪ ਜੇ ਕਿਸਨ ਜਮੇ ਜਾਏ ਹੋਮ ਇਹ ਹੁਕਮੈ ਪਾਏ ਖਿੱਚ ਫਿਰਾਹੇ ਹੋਮ ਇਹ ਦੀਰਘ ਰੋਗ ਹੈ ਦਾਰੂ ਭੀਸ਼ਮਾ ਹੈ ਕਿਰਪਾ ਕਰੇ ਜੀ ਆਪਣੀ ਤਾਂ ਗੁਰਕਾ

0: ਬਸ ਤਿਸ ਤਿਸ ਦੀਵਾਨਾ ਪੱਗ ਨਾਨਕ ਸੱਚੇ ਨਾਮਿਲ ਕਿਆ ਟਿੱਕਾ ਕਿਆ ਤਗ ਮਹੱਲਾ ਪਹਿਲਾ
1: ਲੱਖ ਨੇਕੀਆਂ ਚੰਗਿਆਈਆਂ ਲੱਖ ਪੁੰਨਾ ਪ੍ਰਵਾਹ ਲੱਖ ਤਪੋ ਪ੍ਰਤੀਰਥਾ ਸਹਿਜ ਜੋਗ ਬੇਵਾ ਲੱਖ ਸੂਟਨ ਸੰਗਰਾਮ ਰਣ ਮੈਂ ਛੁੱਟੇ ਪ੍ਰਾਣ।

0: ਆਇਆ ਤੂੰ ਸੱਚਾ ਸਾਹਿਬ ਸਿਫ ਸਵਾਲੇ ਉਜਨ ਕੀਤੀ ਸੋ ਪਾਰ
1: ਕਹੋ ਨਾਨਕ ਕਰਦੇ ਗਿਆ ਬਾਤਾਂ ਜੋ ਕੁਛ ਕਰਨਾ ਸੋ ਕਰ ਰਹਾ ਮਹੱਲਾ ਦੂਜਾ ਜੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਬ੍ਰਹਮਣੈ ਖੱਤਰੀ ਸ਼ਬਦੰ ਸ਼ੂਰ ਸ਼ਬਦੰ ਸ਼ੂਦਰ ਸ਼ਬਦੰ ਪ੍ਰਾਕ੍ਰਿਤੈ ਸਰਬ

0: ਮਹਲਾ ਪਹਿਲਾ ਨਾਨਕ ਵੀ ਸਰੀਰ ਕਾ ਇੱਕ ਰੱਥ ਕਿਰਤਵਾ ਹੋ ਜੁਗ ਜੁਗ ਫਿਰ ਮਿਟਾਈਆ ਗਿਆ ਨੀ ਬੁਝੇ ਤਾਂ ਸਤਿਯੁਗ ਰਾ ਸੰਤੋਖ ਕਾ ਧਰਮ ਕਿਰਤਵਾ ਹੋ ਤਿਨ ਤੇਰਾ ਜਤੀ ਕਾ ਜੋਰ ਕਿਰਤਵਾ ਹੋ ਦੁਆਪਰ ਰਥ ਪੈ ਕਾ ਸਤ ਕਿਰਤਵਾ ਹੋ ਕਲ ਜੁਗ ਰਥ ਜਿਨਕਾ ਕੂੜ ਅਗੇ ਰਤਵਾ ਹੋ ਮਹਲਾ ਪਹਿਲਾ
1: ਸੋਮ ਕਹੇ ਸਤਮ ਸੋਮੀ ਸੱਚ ਮੇਰਾ ਅੱਛੇ ਸੱਚ ਰਹੇ।

0: ਅੱਲਾ ਪਹਿਲਾ ਦੇ ਅਕਬਰ ਸੰਤੋਖ ਸੂਜਾ ਕਿਹੜੀ ਸਤ ਵੱਟ ਜਨੂ ਜੀ ਕਾ ਹਈ ਤਾਂ ਪਾਂਡੇ ਕੱਤ ਨਾ ਇਹ ਟੁੱਟੇ ਨਾ ਮਨ ਲੱਗੇ ਨਾ ਇਹੋ ਜਲ ਨਾ ਜਾਏ ਧਨ ਸੁਮਨ ਸਨ ਕਾ ਜੋਗਲ ਚੱਲੇ ਪਾਏ
1: ਚੌਕੜ ਮੁਲ ਅਨਾਇਆ ਬਹਿ ਚੌਕੇ ਪਾਇਆ ਸਿਖਾ ਕਣ ਚੜਾਈਆ।

0: ਨਾਈ ਬਣੀਏ ਪੱਤ ਜੈਸਾ ਲਾਈ ਸੂਤ ਦਰਗੇ ਅੰਦਰ ਪਾਈ ਹੈ ਤਗਨਾ ਤੁਰ ਸੂਤ ਪਹਿਲਾ ਪਹਿਲਾ
1: ਤਗਲੇ ਦਰੀ ਤਗਨਾ ਨਾਰੀ ਭਲਕੇ ਥੁੱਕ ਪਵੇ ਨਾੜੀ ਤਗਨਾ ਪੈਰੀ ਤਗਨ ਹੱਥੀ ਤਗਨ

0: ਮਨ ਅੰਧਾ ਨਾਉ ਸੁਜਾਨ ਪੌੜੀ ਸਾਹਿਬ ਹੋਏ ਦਇਆ।
1: ਕਿਰਪਾ ਕਰੇ ਤਾਂ ਸਾਈ ਕਰ ਕਰਾਈ ਸੀ, ਸੋ ਸੇਵਕ ਸੇਵਾ ਕਰੇ ਜਿਸ ਨੂੰ ਹੁਕਮ ਮਨਾਈ ਸੀ। ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਕਸਮੇ ਕਾ ਮਹਿਲ ਪਾਏ ਸੀ, ਕਸਮੇ ਭਾਵੇਂ ਸੋ ਕਰੇ ਮਨੁ ਚੰਗੀਆਂ ਸਫਲ ਪਾਏ ਸੀ।

0: ਤਿੰਨ ਘਰ ਬ੍ਰਾਹਮਣ ਪੂਰੇ ਨਾਲ ਉਹਨਾਂ ਪਹਿ ਆਵੇ ਅਵਿਸਾਦ ਕੂੜੀ ਰਾਜ ਕੂੜਾ ਵਪਾਰ ਕੂੜ ਬੋਲ ਕਰੇ ਆਹਾਰ ਸਰਵ ਧਰਮ ਕਾ ਡੇਰਾ ਦੂਰ ਨਾਨਕ ਕੂੜ ਰਹਾ ਭਰਪੂਰ ਮੱਥੇ ਟਿੱਕਾ ਤੇ ਧੋਤੀ ਕਾ ਖਾਈ ਹੱਥ ਛੁਰੀ ਜਗਤ ਕਾ ਸਾਈ ਨੀਲ ਵਸਤ ਪੈਰੋ ਵੀ ਪ੍ਰਵਾਨ ਮਿਲੇ ਸਥਾਨ ਨੇ ਪੂਜੇ ਪ੍ਰਾਣ ਅਪਾਖਿਆ ਕਾ ਕੁੱਠਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ
1: ਦੇ ਕੇ ਚੌਂਕਾ ਕੱਢੀ ਕਾਰ ਉਪਰਾਏ।

ਕੋਠੇ ਮੰਡਣ ਵਾਲੀਆਂ ਲਾਇ ਬੈਠੇ ਕਿਰਪਾ ਸਾਰਿਆ ਚੀਜ ਕਣਮਨ ਭਾਵ ਦੇ ਹਰ ਬੂਝਣ ਨਾਹੀ ਹਾਰਿਆ ਕਰ ਫਰਮਾਇਸ਼ ਖਾਇਆ ਵੇਖ ਮਹਿਲ ਤੂੰ ਮਲਣ ਵਿਸਾਰਿਆ ਜਰ ਆਈ ਜੋ ਗੁਣ ਹਾਰਿਆ ਜਰ ਆਈ

ਕਰ ਸਲਾਹੀ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਦਰਦਰੀਆਂ ਜਾਤੀ ਸਭਾਣ ਤਾਮਨ ਵਸਾਈਆਂ ਕਰ ਹੁਕਮ ਅਸਤਖਤ ਧਰ ਵਿੱਚੋਂ ਮਾਰ ਕੱਢੀਆਂ ਬੁਰੇ ਆਈਆਂ ਸਹਿ ਤੁੱਠੇ ਨੌਲਿਤ ਪਾਈਆਂ ਸਹਿ ਤੁੱਠੇ ਨੌਲਿਤ ਪਾਈ।

ਜਿਸ ਨਾਲ ਹੀ ਸੋ ਚੁਲ ਕੱਢੀ ਕੀਤਾ ਆਪੋ ਆਪਣਾ ਆਪੇ ਹੀ ਲੇਖਾ ਸੰਡੀ ਹੈ ਜਾ ਰਹਿਣਾ ਨਾ ਜਗ ਦਾ ਕਾਇਦਗਾਰ ਵਹੰਡੀ ਹੈ ਮੰਦਾ ਕਿਸ ਨਾ ਕੀ ਪੜਾ ਕਰ ਇਹ ਹੋ।

0: ਜਾਏ ਨਾਨਕ ਅਸ ਕੱਢੀਏ ਸਦੀ ਰੇ ਸਮਾਏ ਚੰਗੇ ਚੰਗੇ ਕਰਮ ਨੀ ਮੰਦੇ ਮੰਦਾ ਹੋਏ ਆਸ ਕੇ ਨਾ ਕੀਏ ਜੇ ਦੇਖੇ ਵਰਤੇ ਸੋਏ ਮਹੱਲਾ ਦੂਜਾ
1: ਸਲਾਮ ਜਵਾਬ ਦੋਏ ਕਰੇ ਮੁੰਡੋ ਕੁਥਾ ਜਾਏ ਨਾਨਕ ਦੋਵੇਂ ਕੁੜੀਆਂ ਥਾਏ ਨਾ ਕਾਈ ਪਾਏ ਕੁੜੀ ਜਿਸੇ ਵੇ ਸੁੱਖ ਪਾਈਏ।

0: ਹੋਇਆ ਨਾ ਕਰੇ ਕਮਾਨਸ ਕੇ ਰਾਸ ਇੱਕ ਚੰਗੀ ਕਰੇ ਦੂਜੀ ਪੀਵੇ
1: ਪੌੜੀ ਚਾਕਰ ਲੱਗੇ ਚਾਕਰੀ ਤੇ ਚੱਲੇ ਕਸਮੇ ਪਾਏ ਹੁਰਮਤ ਸੁਣੋ ਅਗਲੀ ਵਜੋਂ ਭੇਦ ਹੋਣਾ ਖਾਏ ਕਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗੁਆਏ ਅਗਲਾ ਮੋਹ ਹੀ ਮੋਹ ਪਾਉਣਾ ਖਾਏ ਜਿਸ ਦਾ ਤੇ ਤਕ ਆਉਣਾ ਤੇ ਕਹੀਏ

0: ਸੋ ਕਰਤਾ ਕਾਦ ਕਰੀਮ ਦੇ ਜੀਆ ਰਿਜਕ ਸੰਭਾਹੇ ਸਾਈ ਕਰ ਕਮਾਉਣੀ ਤੁਰ ਛੋਟੀ ਤਿੰਨੇ ਪਾਏ ਨਾਨਕੇ ਕੀ ਬਾਹਰੀ ਹੋਰ ਦੂਜੀ ਨਾਹੀ ਜਾਏ ਸੋ ਕਰੇ ਜਿਤ ਚਿਰ ਜਾਏ ਸੋ ਕਰੇ ਜਿਤ ਚਿਰ
1: ਜਾਏ ਸੁਧ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: ਗੁਰੂ ਪਿਆਰੀ ਸਾਧ ਸੰਗਤ ਜੀ ਸਾਹਿਬਾਂ ਦੀ ਰਹਿਮਤ ਹੋਈ ਹੈ ਆਪ ਸੰਗਤਾਂ ਨੇ ਸ੍ਰੀ ਆਸਾ ਜੀ ਕੀ ਵਾਰ ਦੇ ਕੀਰਤਨ ਗੁਰਦੁਆਰਾ ਸਾਹਿਬ ਫਰੀ ਮੌਤ ਤੋਂ ਸਰਵਣ ਕੀਤੇ ਹਨ ਆਪ ਸੰਗਤਾਂ ਨੂੰ ਕੀਰਤਨ ਸਰਵਣ ਕਰਵਾ ਰਹੇ ਸਨ ਰਾਗੀ ਭਾਈ ਸਰਬਜੀਤ ਸਿੰਘ ਲਾਡੀ ਦਰਬਾਰ ਸਾਹਿਬ ਵਾਲੇ ਅਤੇ ਉਹਨਾਂ ਰਾਗੀ ਜਥਾ ਸਮੂਹ ਜਥੇ ਦਾ ਬਹੁਤ ਬਹੁਤ ਧੰਨਵਾਦ ਆਪ ਹੁਣ ਸਤਿਗੁਰੂ ਸਾਹਿਬ ਜੀ ਵੱਲੋਂ ਬਖਸ਼ ਮੁੱਖ ਬਾਗ ਦੀ ਕਥਾ ਆਪ ਸੰਗਤਾਂ ਨੂੰ ਸਰਵਣ ਕਰਵਾ ਰਹੇ ਹਨ ਸਤਿਕਾਰਯੋਗ ਗਿਆਨੀ ਗੁਰਜੰਟ ਸਿੰਘ ਜੀ ਪਟਿਆਲੇ ਵਾਲੇ ਉਹਨਾਂ ਪਾਸੋਂ ਬੜੇ ਪਿਆਰ ਨਾਲ ਸਰਵਣ ਕਰੀਏ ਜੀ ਸੋ ਆਪ ਸੰਗਤਾਂ ਨੂੰ ਬੇਨਤੀ ਹੈ ਜੋ ਕਿ ਪਿੰਡ ਬਿਲਗਾ ਅਤੇ ਉੱਥੋਂ ਦੀਆਂ ਇਲਾਕਾ ਨਿਵਾਸੀ ਸੰਗਤਾਂ ਵੱਲੋਂ ਹਰ ਸਾਲ ਦੀ ਤਰ੍ਹਾਂ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਵਿਆਹ ਪੁਰਬ ਦੇ ਸੰਬੰਧ ਵਿੱਚ ਜੋ ਸਮਾਗਮ ਹੁੰਦੇ ਹਨ ਸੋ ਸ਼ੁੱਕਰਵਾਰ 3 ਤਰੀਕ ਨੂੰ ਜੋ ਸ੍ਰੀ ਖੰਡਪਾ ਸਾਹਿਬ ਆਰੰਭ ਹੋਣਗੇ ਸ਼ਨੀਵਾਰ ਸ਼ਾਮ ਦੇ ਦੀਵਾਨਾਂ ਵਿੱਚ ਢਾਡੀ ਦਰਬਾਰ ਅਤੇ ਐਤਵਾਰ ਨੂੰ ਸ੍ਰੀ ਖੰਡਪਾ ਸਾਹਿਬ ਦੀਆਂ ਸੰਪੂਰਨਤਾਵਾਂ ਹੋਣਗੀਆਂ ਸਾਰਾ ਦਿਨ ਕਥਾ ਕੀਰਤਨ ਢਾਡੀ ਦਰਬਾਰ ਜੋ ਸਜਣਗੇ ਸੋ ਆਪ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ ਆਓ ਕਥਾ ਨਾਲ ਜੁੜੀਏ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ

ਸਿਫਾਰਿਸ਼ ਸਭ ਨੂੰ ਕਰਨੀ ਪੈਂਦੀ ਹੈ। ਜਦੋਂ ਸੱਦਾ ਆ ਗਿਆ ਫਿਰ ਕੀ ਹੈ, ਕਿਸੇ ਦਾ ਕੋਈ ਜ਼ੋਰ ਥੋੜ੍ਹਾ ਹੈ, ਇੱਥੇ ਉਸੇ ਵੇਲੇ ਤੁਰਨਾ ਪੈਣਾ, ਅਤੇ ਕੋਈ ਨਾ ਮਾਂ ਰੋਕ ਸਕੇ, ਨਾ ਪਿਓ ਰੋਕ ਸਕੇ, ਨਾ ਭਰਾ ਰੋਕ ਸਕਣ, ਕਿਸੇ 'ਚ ਹਿੰਮਤ ਨਹੀਂ, ਸਭ ਲਾਚਾਰ ਨਜ਼ਰ ਆਉਂਦੇ ਉਸ ਵੇਲੇ, ਕਿਸੇ ਦਾ ਵਸ

ਨਹੀਂ ਚੱਲਦਾ। ਜੋ ਕਰ ਸਕਦੇ ਆ ਉਹ ਕਰਦੇ ਆ, ਰੋ ਸਕਦੇ ਆ ਵਿਚਾਰੇ ਬਸ ਰੋ ਲੈਂਦੇ ਆ, ਦਿਲ ਟਿਕਾ ਲੈਂਦੇ ਆ ਰੋ ਕੇ। ਇਸ ਤੋਂ ਬਾਅਦ ਕੋਈ ਕੁਝ ਵੀ ਨਹੀਂ ਕਰ ਸਕਦਾ। ਮਹਾਰਾਜ ਜੀ ਨੇ ਅੱਜ ਦੇ ਉਪਦੇਸ਼ ਰਾਹੀਂ ਸਾਨੂੰ ਸਾਡੀ ਜ਼ਿੰਦਗੀ ਦੀ ਇਸੇ ਅਸਲੀਅਤ ਦਾ ਗਿਆਨ ਕਰਵਾਇਆ। ਮਹਾਰਾਜ ਜੀ ਦਾ ਇਸ ਸ਼ਬਦ ਦਾ ਭਾਵ ਡਰਾਉਣਾ ਨਹੀਂ ਵੀ ਕਿਤੇ ਬੰਦਾ ਸੋਚੇ ਵੀ ਮੌਤ ਦਾ ਡਰ ਦੇ ਕੇ ਬੰਦੇ ਨੂੰ ਰੱਬ ਵਾਲੇ ਪਾਸੇ ਜੋੜਨਾ। ਡਰ ਔਰ ਗਿਆਨ 'ਚ ਫਰਕ ਹੁੰਦਾ, ਡਰ 'ਚ ਅਤੇ ਅਸਲੀਅਤ 'ਚ ਫਰਕ ਹੁੰਦਾ। ਅਸਲੀਅਤ ਹੋਣਾ ਹੀ ਹੋਣਾ, ਜੋ ਕੱਲ੍ਹ ਨੂੰ ਅੱਜ ਰਾਤ ਆਉਣੀ ਹੀ ਆਉਣੀ ਹੈ, ਇਹਦੇ 'ਚ ਹਨੇਰੇ ਦਾ ਡਰ ਕਿਸ ਚੀਜ਼ ਦਾ? ਕੱਲ੍ਹ ਦਿਨ ਚੜ੍ਹਨਾ ਹੀ ਚੜ੍ਹਨਾ ਕੋਈ ਹੋਵੇ। ਮਹਾਰਾਜ ਜੀ ਕਹਿੰਦੇ ਸਰੀਰ ਆਇਆ ਇਹਨੇ ਜਾਣਾ ਹੀ ਜਾਣਾ, ਇਹਦੇ 'ਚ ਡਰ ਕਿਸ ਚੀਜ਼ ਦਾ? ਅਤੇ ਜਿਨ੍ਹਾਂ ਨੂੰ ਡਰ ਨਹੀਂ ਹੁੰਦਾ, ਸੂਰਮੇ ਵੀ ਉਹੀ ਹੁੰਦੇ ਹੈ, ਸ਼ਹਾਦਤਾਂ ਵੀ ਉਹੀ ਦਿੰਦੇ ਹੈ। ਅਤੇ ਜਿਨ੍ਹਾਂ ਨੂੰ ਡਰ ਹੁੰਦਾ ਉਹ ਤਾਂ ਆਪਣਾ ਸਰੀਰ ਹੀ ਬਚਾਉਂਦੇ ਫਿਰਦੇ ਰਹਿੰਦੇ। ਭਾਈ ਮਨੀ ਸਿੰਘ ਜੀ ਨੂੰ ਕਿਹਾ ਸੀ ਨਾ ਜਲਾਦ ਨੇ ਆਖਰੀ ਵਾਰ, ਕਹਿੰਦਾ ਬਾਪੂ ਕਿਉਂ ਅੜਿਆ ਜੇ ਦਿੱਤੇ, ਬਜ਼ੁਰਗ ਉਮਰ ਹੈ ਤੇਰੀ, ਛੱਡ। ਇਹਨਾਂ ਨੇ ਹੁਕਮ ਦੇ ਤਾ ਬੰਦ ਬੰਦ ਕੱਟਣ ਦਾ, ਛੱਡ, ਚਾਰ ਦਿਨ ਜ਼ਿੰਦਗੀ ਦੇ ਆਰਾਮ ਨਾਲ ਕੱਟ। ਭਾਈ ਸਾਹਿਬ ਕਹਿੰਦੇ ਫਿਰ ਚਾਰ ਦਿਨਾਂ ਬਾਅਦ ਇਹ ਜ਼ਿੰਦਗੀ ਬਚ ਜਾਏਗੀ? ਅੱਜ ਤੂੰ ਮੇਰੇ ਧਰਮ ਤੋਂ ਡੇਗ ਕੇ ਮੈਨੂੰ ਪਿੱਛੇ ਹਟਾ ਕੇ ਕਹਿ ਰਿਹਾ ਵੀ ਤੇਰੀ ਜਾਨ ਬਖਸ਼ ਦਿੰਦੇ ਹਾਂ, ਅਤੇ ਫਿਰ ਇਹ ਜਾਨ ਸਦਾ ਰਹੇਗੀ ਮੇਰੇ ਸਰੀਰ 'ਚ? ਉਹ ਜਲਾਦ ਚੁੱਪ ਕਰ ਗਿਆ। ਭਾਈ ਸਾਹਿਬ ਕਹਿੰਦੇ ਤੂੰ ਆਪਣਾ ਕੰਮ ਕਰ, ਮੈਨੂੰ ਆਪਣਾ ਕਰਨ ਦੇ। ਸੋ ਹੁਣ ਇੱਥੇ ਮੌਤ ਦਾ ਡਰ ਹੀ ਹੈ ਨਹੀਂ, ਕਿਉਂ ਨਹੀਂ? ਉਹਨਾਂ ਨੂੰ ਅਸਲੀਅਤ ਦਾ ਬੋਧ ਹੈ ਕਿ ਜਿਸ ਦਿਨ ਆਉਣੀ ਹੈ ਉਸੇ ਦਿਨ ਆਉਣੀ ਹੈ। ਭਾਗਾਂ ਵਾਲੇ ਹੁੰਦੇ ਨੇ ਜਿਨ੍ਹਾਂ ਨੂੰ ਸ਼ਹੀਦ ਹੋ ਕੇ ਆਉਂਦੀ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਿਸੇ ਸ਼ਾਇਰ ਦੇ ਬੋਲ ਨੇ, ਉਹ ਕਹਿੰਦੇ ਸ਼ਹੀਦੀ ਕਾ ਜਾਨੂਨ ਔਰ ਸ਼ਹਾਦਤ ਕਾ ਰੁਤਬਾ ਹਰ ਕਿਸੀ ਕੇ ਮੁਕੱਦਰ ਮੇਂ ਨਹੀਂ ਹੋਤਾ। ਸ਼ਹੀਦ ਹੋਣ ਦਾ ਜਨੂਨ ਅਤੇ ਸ਼ਹਾਦਤ ਦਾ ਰੁਤਬਾ, ਸ਼ਹੀਦ ਦਾ ਰੁਤਬਾ ਹਰ ਕਿਸੇ ਦੇ ਮੁਕੱਦਰ 'ਚ ਨਹੀਂ ਹੁੰਦਾ, ਹਰ ਕਿਸੇ ਨੂੰ ਨਹੀਂ ਮਿਲਦਾ, ਉਹ ਕਿਸੇ ਭਾਗਾਂ ਵਾਲੇ ਨੂੰ ਮਿਲਦਾ। ਸੋ ਸ਼ਹੀਦ ਹੋਣ ਲਈ ਵੀ ਘਰੋਂ ਹੀ ਨਿਕਲਦੇ ਆ ਜਿਨ੍ਹਾਂ ਨੂੰ ਮੌਤ ਦਾ ਬੋਧ ਹੁੰਦਾ, ਅਸਲੀਅਤ ਦਾ ਬੋਧ ਹੁੰਦਾ, ਨਹੀਂ ਬੰਦਾ ਜਾਨ ਹੀ ਬਚਾਉਂਦਾ ਰਹਿੰਦਾ ਆਪਣਾ ਸਾਰੀ ਜ਼ਿੰਦਗੀ। ਆਓ ਮਹਾਰਾਜ ਸਾਹਿਬ ਜੀ ਸਾਨੂੰ ਇਸ ਸ਼ਬਦ ਰਾਹੀਂ ਸਰੀਰ ਦੀ ਅਸਲੀਅਤ

ਭਗਤਾਂ ਬਾਣੀ ਚੱਲ ਰਹੀ ਹੈ, ਭਗਤ ਕਬੀਰ ਜੀ ਦੀ ਬਾਣੀ ਹੈ। ਜਬ ਲਗ ਤੇਲ ਦੀਵੇ ਮੁਖ ਬਾਤੀ, ਤਬ ਸੁਝੈ ਸਭ ਕੋਈ। ਭਗਤ ਜੀ ਇੱਥੇ ਪ੍ਰਮਾਣ ਦੇ ਕੇ ਸਾਨੂੰ ਸਮਝਾ ਰਹੇ ਹੈ। ਕਹਿੰਦੇ ਇੱਕ ਮਿੱਟੀ ਦਾ ਦੀਵਾ ਤੇ ਉਹਦੇ ਚ ਉਹ ਜਗਦਾ ਹੈ,

ਏਕ ਅਨੇਕ ਭਾਂਤ ਕਰ ਸਾਜੀ ਸਾਜਨ ਹਾਰ ਨਾ ਕਛ ਪੋਚ ਮਾਟੀ ਕੇ ਭਾਂਡੇ ਨਾ ਕਛ ਪੋਚ ਕੁਮਾਰ। ਇਹ ਸਰੀਰ ਜਿਹੜਾ ਇਹ ਵੀ ਕਹਿੰਦੇ ਰੱਬ ਨੇ ਬਣਾਇਆ, ਜਿਵੇਂ ਘੁਮਿਆਰ ਭਾਂਡੇ ਬਣਾਉਂਦਾ, ਰੱਬ ਨੇ ਸਰੀਰਾਂ ਦੇ ਭਾਂਡੇ ਬਣਾਏ ਆ, ਦੀਵੇ ਬਣਾਏ ਆ। ਇਹਦੇ ਚ ਸਵਾਸਾਂ ਦਾ ਤੇਲ ਪਾਇਆ, ਜਿਹੜੇ ਸਵਾਸ ਆ ਰਹੇ ਨੇ ਸਰੀਰ ਨੂੰ ਇਹ ਤੇਲ ਹੈ, ਤੇ ਵਿੱਚ ਜਿਹੜੀ ਆਪਣੀ ਜੋਤ ਹੈ ਉਹਦਾ ਪ੍ਰਕਾਸ਼ ਪਾਇਆ। ਜਿਹੜੀ ਬੱਤੀ ਹੈ ਉਹ ਪ੍ਰਲਵਤ ਦੀ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਪ੍ਰਲਵਤ ਕੀ ਹੁੰਦੀ ਹੈ? ਪ੍ਰਲਵਤ ਉਹ ਕਰਮ ਨੇ ਜਿਨ੍ਹਾਂ ਕਰਮਾਂ ਤੋਂ ਸਾਡਾ ਇਹ ਸਰੀਰ ਬਣਿਆ ਹੋਇਆ। ਜਦੋਂ ਅਸੀਂ ਕੁਛ ਵੀ ਕਰਮ ਕਰਦੇ ਹਾਂ ਨਾ, ਉਹ ਕਰਮ ਸੰਸਕਾਰ ਬਣ ਕੇ ਸਾਡੇ ਹਿਰਦੇ ਚ ਡਿੱਗਦੇ ਰਹਿੰਦੇ ਆ। ਜੋ ਵੀ ਕਰਮ ਕਰਦੇ ਹਾਂ ਅਸੀਂ ਉਹਦਾ, ਜਿਵੇਂ ਕੋਈ ਇੱਕ ਭਾਂਡਾ ਰੱਖ ਲਓ, ਉਹ ਭਾਂਡੇ ਦੇ ਵਿੱਚ ਕੋਈ ਚੀਜ਼ ਇੱਕ ਤੁਪਕਾ ਤੁਪਕਾ ਤੁਪਕਾ ਡਿੱਗਦਾ ਰਹੇ, ਇੱਦਾਂ ਜੋ ਵੀ ਕਰਮ ਕਰਦੇ ਹਾਂ ਹਰ ਕਰਮ ਸੰਸਕਾਰ ਬਣ ਕੇ ਹਿਰਦੇ ਚ ਡਿੱਗਦਾ ਰਹਿੰਦਾ। ਤੇ ਜਿਹੜੇ ਕਰਮ ਸੰਸਕਾਰ ਬਣ ਕੇ ਹਿਰਦੇ ਚ ਡਿੱਗ ਗਏ ਉਹਨਾਂ ਨੂੰ ਸੰਚਿਤ ਕਰਮ ਕਹਿੰਦੇ ਆ, ਇਕੱਠੇ ਹੋਏ ਕਰਮ ਕਹਿੰਦੇ ਆ। ਜਦੋਂ ਬੰਦੇ ਦਾ ਸਰੀਰ ਬਣਾਇਆ ਜਾਂਦਾ ਉਦੋਂ ਫਿਰ ਉਹ ਜਿਹੜੇ ਇਕੱਠੇ ਕਰਮ ਪਏ ਹੁੰਦੇ ਆ, ਉਹਨਾਂ ਚੋਂ ਕਰਮਾਂ ਨੂੰ ਲੈ ਕੇ, ਕੁਝ ਕਰਮਾਂ ਨੂੰ ਲੈ ਕੇ, ਕਿਉਂਕਿ ਸਾਰੇ ਕਰਮ ਤਾਂ ਆਪਾਂ ਪਤਾ ਨਹੀਂ ਤੇ ਇੱਕ ਵਾਰ ਚ ਭੋਗੇ ਨਹੀਂ ਜਾ ਸਕਦੇ, ਫਿਰ ਕੁਝ ਕਰਮ ਲਏ ਜਾਂਦੇ ਆ, ਕੁਝ ਪੁੰਨ ਤੇ ਕੁਝ ਪਾਪ। ਜਿਹੜੇ ਪੁਰਾਣੇ ਸ਼ਾਸਤਰਕਾਰ ਲੋਕ ਨੇ ਉਹ ਕਹਿੰਦੇ ਆ ਵੀ ਜ਼ਿਆਦਾ ਪੁੰਨ ਲਏ ਜਾਂਦੇ ਆ, ਘੱਟ ਪਾਪ ਲਏ ਜਾਂਦੇ ਆ, ਤਾਂ ਬੰਦਾ ਬਹੁਤਾ ਸਮਾਂ ਸੌਖਾ ਰਹਿੰਦਾ ਤੇ ਥੋੜਾ ਸਮਾਂ ਜ਼ਿੰਦਗੀ ਚੌਖਾ ਰਹਿੰਦਾ। ਤੇ ਜਿਹਦੇ ਚੰਗੇ ਕਰਮ ਹੁੰਦੇ ਹੀ ਨਹੀਂ, ਕਰੇ ਪਾਪ ਹੁੰਦੇ ਆ ਬੰਦੇ ਨੇ, ਉਹਦਾ ਤਾਂ ਫਿਰ ਕੀ ਲੈਣਾ? ਜਿਹਦੇ ਜੋ ਭਾਂਡੇ ਚ ਵਸਤੂ ਹੈ ਫਿਰ ਉੱਥੋਂ ਉਹੀ ਲੈਣੀ ਹੈ। ਕਈ ਵਾਰ ਅਸੀਂ ਦੇਖਦੇ ਹਾਂ ਬੰਦਿਆਂ ਦੀਆਂ ਬਾਹਾਂ ਵੀ ਵੱਡੀਆਂ, ਲੱਤਾਂ ਵੀ ਵੱਡੀਆਂ ਹੋਈਆਂ ਨੇ ਹੁਣ, ਜਾਂ ਹੱਥ ਵੀ ਵੱਡੇ ਹੋਏ ਆ, ਪੈਰ ਵੀ ਵੱਡੇ ਹੋਏ ਆ। ਸਾਰਾ ਸਰੀਰ ਜੇ ਹੱਥ ਵੱਡੇ ਪੈਰ ਵੱਡੇ ਕਿਸੇ ਕੰਮ ਦਾ ਨਹੀਂ, ਨਾ ਉਹ ਖਾ ਸਕੇ, ਨਾ ਤੁਰ ਸਕੇ, ਨਾ ਫਿਰ ਸਕੇ, ਕੁਛ ਵੀ ਨਹੀਂ ਕਰ ਸਕਦਾ। ਕਿਹੋ ਜਿਹੀ ਸਜ਼ਾ? ਹਜ਼ਾਰਾਂ ਕਿਸਮ ਦੀ ਸਜ਼ਾ ਲੋਕਾਂ ਨੂੰ ਲੱਗੀ ਹੁੰਦੀ ਹੈ। ਕਈਆਂ ਨੂੰ ਜਨਮ ਤੋਂ ਹੀ ਐਸਾ ਰੋਗ ਹੁੰਦਾ, ਮਰਦੇ ਦਮ ਤੱਕ ਰਹਿੰਦਾ। ਹੁਣ ਉਹਨੇ ਬੇਚਾਰੇ ਜਿਹੜਾ ਬੱਚਾ ਜੰਮਿਆ ਉਹਨੇ ਕੀ ਗੁਨਾਹ ਕੀਤਾ? ਗੁਨਾਹ ਤਾਂ ਪਿਛਲੇ ਨਹੀਂ ਨਿਬੜਦੇ। ਸੋ ਉਹ ਜਿਹੜੇ ਕਰਮਾਂ ਤੋਂ ਸਰੀਰ ਬਣਦਾ ਉਹਨੂੰ ਪ੍ਰਲਬਧ ਕਹਿੰਦੇ ਆ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਕਹਿੰਦੇ ਇਹ ਸਰੀਰ ਰੂਪ ਦੀਵਾ, ਇਹਦੇ ਚ ਸਵਾਸਾਂ ਦਾ ਤੇਲ ਪਾਇਆ ਹੋਇਆ। ਉਹ ਪ੍ਰਲਬਧ ਜਿਹੜੇ ਕਰਮ ਸਾਡੇ ਇਕੱਠੇ ਹੋਏ ਹੋਏ ਸੀ ਉਹਦੀ ਬੱਤੀ ਹੈ। ਤੇ ਸਾਰਾ ਕੁਛ ਹੁੰਦਾ ਕਾਹਦੇ ਨਾਲ ਹੈ? ਵਾਹਿਗੁਰੂ ਦੀ ਜੋਤ ਜਦੋਂ ਜਗਦੀ ਅੰਦਰ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹਦੇ ਨਾਲ ਫਿਰ ਉਹ ਜੋਤ ਦੇ ਆਸਰੇ ਕਰਮ ਕਰਦਾ, ਤੁਰਦਾ ਹੈ, ਫਿਰਦਾ ਹੈ, ਇਹਨੂੰ ਸੁੱਝਦਾ ਹੈ ਸਭ ਕੁਛ। ਦਿਲ ਵੀ ਕੰਮ ਕਰਦਾ ਬੰਦੇ ਦਾ, ਦਿਮਾਗ ਵੀ ਕੰਮ ਕਰਦਾ ਬੰਦੇ ਦਾ, ਹਰ ਇੱਕ ਸਰੀਰ ਦਾ ਪਾਰਟ, ਜਿਹੜਾ ਜਿਹੜੇ ਜਿਹੜੇ ਕੰਮ ਦੀ ਵਾਹਿਗੁਰੂ ਨੇ ਡਿਊਟੀ ਲਾਈ ਹੈ, ਉਹ ਹਰ ਇੱਕ ਪਾਰਟ ਉਹ ਵਾਹਿਗੁਰੂ ਦੀ ਜੋਤ ਦੇ ਆਸਰੇ ਕੰਮ ਕਰਦਾ ਹੈ। ਹਰ ਇੱਕ ਅੰਗ ਨੂੰ ਆਪਣੇ ਆਪਣੇ ਕਰਮ ਦੀ ਸੂਝ ਹੁੰਦੀ ਹੈ। ਤੇਲ ਜਲੇ ਬਾਤੀ ਠਹਿਰਾਨੀ, ਸੁੰਨਾ ਮੰਦਰ ਹੋਏ।

ਸਵਾਸਾਂ ਦਾ ਤੇਲ ਸੜ ਗਿਆ ਤੇ ਬੱਤੀ ਜਿਹੜੀ ਆ ਉਹ ਖਤਮ ਹੋ ਗਈ, ਇੱਕ ਤਰ੍ਹਾਂ ਦੀ ਪਈ ਆ, ਬਸ ਉਹ ਕਿਸੇ ਕੰਮ ਦੀ ਨਹੀਂ ਹੈ। ਜੋਤ ਜਿਹੜੀ ਹੈ ਉਹਨੂੰ ਬੁੱਝ ਗਈ ਤਾਂ ਨਹੀਂ ਕਹਿ ਸਕਦੇ, ਕਿਉਂਕਿ ਭਗਤ ਜੀ ਨੇ ਵੀ ਨਹੀਂ ਕਿਹਾ, ਬਾਤੀ ਠਹਿਰਾਨੀ ਕਿਹਾ ਉਹਨਾਂ ਨੇ, ਠਹਿਰ ਜਾਂਦੀ ਹੈ ਬਸ। ਸੁੰਨਾ ਮੰਦਿਰ ਹੋਈ, ਮੰਦਿਰ ਜਿਹੜਾ ਸਰੀਰ ਹੈ ਇਹ ਸੁੰਨਾ ਹੋ ਜਾਂਦਾ ਫਿਰ, ਕਿਉਂ, ਹੁਣ ਜੋਤ ਇਹਦੇ ਵਿੱਚ ਨਹੀਂ ਜਗ ਰਹੀ।

ਇਹ ਤਾਂ ਚਲਤ ਪਿਆ। ਮਰਿਆ ਤਾਂ ਮਹਾਰਾਜ ਜੀ ਕਹਿੰਦੇ ਕੋਈ ਹੈ ਹੀ ਨਹੀਂ, ਕਿਸੇ ਆਤਮ ਗਿਆਨੀ ਨੂੰ ਪੁੱਛ ਕੇ ਦੇਖੋ, ਇਹ ਤਾਂ ਅਗਲੇ ਸਫ਼ਰ ਤੇ ਤੁਰ ਗਿਆ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਉਹ ਇਹ ਮੰਦਰ ਨੂੰ ਸੁੰਨਾ ਛੱਡ ਗਿਆ, ਜਿਵੇਂ ਕੋਈ ਬੰਦਾ ਕਿਸੇ ਘਰ ਚ ਰਹਿੰਦਾ ਹੋਵੇ ਤੇ ਅਚਾਨਚੱਕ ਘਰ ਖੁੱਲਾ ਛੱਡ ਕੇ ਤੁਰ ਜੇ। ਕੋਈ ਬੰਦਾ ਬਾਹਰੋਂ ਆ ਕੇ ਦੇਖੇ ਅੱਜ ਲਾਈਟ ਨਹੀਂ ਬਣਦੀ, ਅੱਜ ਅੰਦਰ ਕੋਈ ਹੈ ਨਹੀਂ, ਤੇ ਆਵਾਜ਼ਾਂ ਮਾਰੇ, ਹੁਣ ਘਰ ਨੇ ਕੀ ਬੋਲਣਾ, ਕੀ ਬੋਲ ਕੇ ਦੱਸਣਾ। ਇਸੇ ਤਰ੍ਹਾਂ ਜਦੋਂ ਇਹਦੇ ਵਿੱਚੋਂ ਉਹ ਜੀਵਾਤਮਾ ਨਿਕਲ ਕੇ ਅਗਲੇ ਸਫ਼ਰ 'ਤੇ ਚਲੀ ਜਾਂਦੀ ਹੈ, ਇਹਨੂੰ ਮਾਂ ਆਵਾਜ਼ਾਂ ਮਾਰਦੀ ਰਹਿੰਦੀ ਹੈ, ਪੁੱਤ ਉੱਠ। ਹੁਣ ਪੁੱਤ ਹੋਵੇ ਤਾਂ ਉੱਠੇ, ਉਹ ਤਾਂ ਅਗਲੇ ਸਫ਼ਰ 'ਤੇ ਚਲਾ ਗਿਆ। ਭੈਣ ਵੀ ਆਵਾਜ਼ਾਂ ਮਾਰਦੀ ਹੈ, ਭਰਾ ਮਾਰਦੇ ਨੇ, ਪਰ ਨਹੀਂ ਉੱਠਦਾ, ਉੱਠਣ ਵਾਲਾ ਰਿਹਾ ਹੀ ਨਹੀਂ, ਉੱਠਣ ਵਾਲਾ ਗਾਂਹ ਚਲਾ ਗਿਆ। ਇਹ ਘਰ ਨੂੰ, ਸਰੀਰ ਰੂਪ ਘਰ ਨੂੰ ਸੁੰਨਾ ਛੱਡ ਗਿਆ। ਇਹ ਮੰਦਰ ਹੁਣ ਮਹਾਰਾਜ ਜੀ ਕਹਿੰਦੇ ਸੁੰਨਾ ਹੋ ਗਿਆ, ਖਾਲੀ ਹੋ ਗਿਆ, ਕਿਸੇ ਕੰਮ ਦਾ ਨਹੀਂ ਰਿਹਾ। ਅਤੇ ਜਦੋਂ ਇਹ ਕਿਸੇ ਕੰਮ ਦਾ ਨਹੀਂ ਰਹਿੰਦਾ, ਇਸ ਤੋਂ ਅੱਗੇ ਦੀ ਅਸਲੀਅਤ ਸਤਿਗੁਰੂ ਦੱਸਦੇ ਆ।

ਕੋਲਾ ਕਹਿੰਦੇ, ਇੱਧਰ ਕਮਲਾ ਕਹਿ ਦਿੰਦੇ ਆ ਦੁਆਬੇ ਚ ਜਾਂ ਮਾਝੇ ਚ। ਕਹਿੰਦੇ ਉਹ ਬੌਲਿਆ, ਉਹ ਕਮਲਿਆ, ਕਾਹਦੇ ਲਈ ਤੂੰ ਇੰਨਾ ਕੁਛ ਕਰ ਰਿਹਾ ਸੀ, ਕਾਹਦੇ ਲਈ ਏਡੇ ਏਡੇ ਜਬਰ ਜਾਲੇ। ਕਹਿੰਦੇ ਜਦੋਂ ਘਰਦਿਆਂ ਨੂੰ ਸਕੇ ਸੰਬੰਧੀਆਂ ਨੂੰ ਪਤਾ ਚੱਲਿਆ ਕਿ ਤੂੰ ਸਰੀਰ ਚ ਨਹੀਂ ਰਿਹਾ, ਕਹਿੰਦੇ ਫਿਰ ਕਾਹਲੀ ਪੈ ਗਈ ਤੈਨੂੰ ਘਰੋਂ ਕੱਢਣ ਦੀ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਇਹ ਸੋਚਦੇ ਆ ਵੀ ਹੁਣ ਸ਼ਾਮ ਕਾਹਦੇ ਲਈ ਪੈਣ ਦੇਣੀ ਹੈ, ਸ਼ਾਮ ਤੋਂ ਪਹਿਲੇ ਪਹਿਲੇ ਦਾ ਸੰਸਕਾਰ ਕਰ ਦੋ, ਨਿਬੇੜ ਦੋ ਕੰਮ ਇਹਦਾ। ਮਹਾਰਾਜ ਜੀ ਕਹਿੰਦੇ ਉਹ ਕਮਲਿਆ, ਤੈਨੂੰ ਕਿਸੇ ਨੇ ਘੜੀ ਵੀ ਉਸ ਘਰ ਚ ਨਹੀਂ ਰੱਖਣਾ ਜਿਹੜਾ ਘਰ ਠੱਗੀਆਂ ਮਾਰ ਮਾਰ ਪਾਪ ਕਰ ਕਰ ਮਾਇਆ ਜੋੜ ਕੇ ਕਮਾਇਆ ਹੈ, ਬਣਾਇਆ ਹੈ। ਤੂੰ ਰਾਮ ਨਾਮ ਜਪ ਸੋਈ ਰਹਾ। ਕਹਿੰਦੇ ਭਾਈ ਤੂੰ ਵਾਹਿਗੁਰੂ ਵਾਹਿਗੁਰੂ ਜਪ, ਉਹੀ ਤੇਰਾ ਭਲਾ ਕਰ ਸਕਦਾ ਹੈ, ਹੋਰ ਕੋਈ ਸਾਧਨ ਨਹੀਂ। ਰਹਾਓ ਵਿਸ਼ਰਾਮ ਦੇ ਕੇ ਮਹਾਰਾਜ ਜੀ ਬਚਨ ਕਰਦੇ ਨੇ।

ਜਿਹੜੇ ਸਾਖ ਸੰਬੰਧ ਨੇ ਇਹਨਾਂ ਦੀ ਅਸਲੀਅਤ ਮਹਾਰਾਜ ਦੱਸਦੇ ਆ। ਕਹਿੰਦੇ ਜਦੋਂ ਬੰਦਾ ਚੜ੍ਹਾਈ ਕਰ ਦਿੰਦਾ ਉਹਦੇ ਲਈ ਕਾਹਦੀ ਮਾਂ, ਕਾਹਦਾ ਪਿਓ, ਕਾਹਦੀ ਇਸਤਰੀ, ਕਾਹਦੇ ਬੱਚੇ, ਕਾਹਦੀ ਸੰਪੱਤੀ, ਕਿਸੇ ਚੀਜ਼ ਨਾਲ ਵੀ ਉਹਦਾ ਸੰਬੰਧ ਨਹੀਂ ਰਹਿੰਦਾ। ਇਹ ਤਾਂ ਬਾਣੀ ਨੇ ਵਚਨ ਕੀਤਾ ਨਾ, ਤੇ ਆਮ ਪੰਜਾਬ ਦੇ ਵਿੱਚ ਸੁਣਿਆ ਹੋਏਗਾ ਤੁਸੀਂ ਕਿ ਮਰਿਆ ਮੁਕਰਿਆ ਕਿਸੇ ਦਾ ਮਿੱਤ ਨਹੀਂ ਹੁੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਆਮ ਸ਼ਬਦ ਹੈ ਪੰਜਾਬ ਚ ਵਰਤਿਆ ਜਾਂਦਾ। ਮਰਿਆ ਮੁਕਰਿਆ ਕਿਸੇ ਦਾ ਮਿੱਤ ਨਹੀਂ ਹੁੰਦਾ। ਤੇ ਹੁਣ ਤੱਕ ਜਦੋਂ ਬੰਦਾ ਚੜ੍ਹਾਈ ਕਰ ਜੇ ਨਾ, ਉੱਥੇ ਉਹ ਧਾਗੇ ਜੇ ਉਹ ਮੜੀ ਦੇ ਚਾਰ

ਕਿੱਲੀਆਂ ਜੀਆਂ ਗੱਡ ਗੱਡ ਕੇ ਬੰਨਣੇ ਸ਼ੁਰੂ ਕਰ ਦਿੰਦੇ ਆ। ਇਹ ਖਾਲਸਾ ਜੀ ਸਾਡੀ ਇਹ ਮਰਿਆਦਾ ਨਹੀਂ, ਯਾਦ ਰੱਖਿਓ। ਸਾਡੀ ਮਰਿਆਦਾ ਅੰਗੀਠਾ ਸਾਹਿਬ ਇਕੱਠਾ ਕਰਨਾ ਔਰ ਜਲ ਪ੍ਰਵਾਹ ਕਰ ਦੇਣਾ, ਇਸ ਵਹਿਮ ਚ ਨਹੀਂ ਪੈਣਾ। ਲੇਕਿਨ ਬਹੁਤਾਤ ਲੋਕ ਜਿਹੜੇ ਆ ਉਹ ਇਹ ਕਿਰਿਆ ਕਰਦੇ ਆ, ਚੌਥਾ ਵੀ ਕਹਿੰਦੇ ਆ ਇਹਨੂੰ, ਇਹਨੂੰ ਹੀ ਚੌਥਾ ਕਹਿੰਦੇ ਆ। ਤੇ ਇਹ ਜਿਹੜਾ ਕੀਤਾ ਜਾਂਦਾ, ਇਸ ਲਈ ਕੀਤਾ ਜਾਂਦਾ ਵੀ ਦੇਖੀ ਕਿਤੇ ਹੁਣ ਸਾਨੂੰ ਤੰਗ ਨਾ ਕਰੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਜਿਹੜਾ ਉਹ ਡੱਕਾ ਜਿਹਾ ਤੋੜ ਕੇ ਸੁੱਟਦੇ ਆ ਵਾਪਸ ਸੰਸਕਾਰ ਵੇਲੇ, ਉਹ ਵੀ ਸੰਬੰਧ ਤੋੜਨ ਦਾ ਸੂਚਕ ਹੁੰਦਾ ਵੀ ਅੱਜ ਤੋਂ ਤੇਰਾ ਸਾਡਾ ਕੋਈ ਸੰਬੰਧ ਨਹੀਂ, ਜੋ ਅਸੀਂ ਨਿਬੇੜ ਚੱਲੇ ਹਾਂ। ਮਹਾਰਾਜ ਦੀ ਬਾਣੀ ਇੱਥੇ ਦੱਸ ਰਹੀ ਹੈ, ਕਹਿੰਦੇ ਫਿਰ ਕਾਹ ਦੇ ਸਕੇ ਸੰਬੰਧੀ ਪਾਈ। ਜਿਹੜੇ ਸੁੱਖਾਂ ਦੇ ਬੇਲੀ ਸੀ, ਜੇ ਕੋਈ ਤਰੱਕੀ ਕਰ, ਜੇ ਬੰਦਾ ਸਾਡਾ ਆਪਣਾ ਹੈ, ਜੇ ਕੋਈ ਵਿਚਾਰਾ ਗਰੀਬੀ ਚ ਹੋਵੇ, ਕਿਤੇ ਅਸੀਂ ਤਰੱਕੀ ਚ ਹੋਈਏ, ਫੋਨ ਕਰਕੇ ਕਵੇ ਤੇ ਆਮ ਬੰਦੇ ਕਹਿ ਦਿੰਦੇ ਆ ਵੀ ਮੈਂ ਤਾਂ ਪਛਾਣਦਾ ਨਹੀਂ ਤੁਹਾਨੂੰ, ਕੌਣ ਬੋਲਦੇ ਹੋ ਜੀ। ਚਾਹੇ ਜਾਣਦਾ ਹੀ ਹੋਵੇ ਬੰਦਾ, ਪਰ ਇਨਸਾਨੀ ਦਿਮਾਗ ਜਿਹੜਾ ਉਦਾਂ ਦਾ ਹੀ ਹੋ ਜਾਂਦਾ। ਫਿਰ ਸਾਡੇ ਨਾਲ ਤਾਂ ਆਪ ਇਹ ਚੀਜ਼ਾਂ ਬੀਤਦੀਆਂ, ਕਈ ਵਾਰ ਫਿਰ ਸੋਚੀਦਾ ਵੀ ਤੁਸੀਂ ਵੀ ਸ਼ਾਇਦ ਕਿਸੇ ਨਾਲ ਬੀਤੀ ਹੋਵੇ। ਨਾ ਹੀ ਬੁਲਾਉਂਦੇ ਬੰਦੇ ਨੂੰ ਚੰਗਾ ਹੀ ਸੀ, ਜਿਹਨੇ ਪਛਾਣਿਆ ਹੀ ਨਹੀਂ ਹੈ। ਇੱਦਾਂ ਕੋਈ ਹੋ ਸਕਦਾ ਵੀ ਕੋਈ ਤੁਹਾਨੂੰ 10 ਸਾਲ ਤੋਂ ਜਾਣਦਾ ਹੋਵੇ, ਵਿੱਚ 5-7 ਸਾਲ ਨਾ ਮਿਲੇ ਤੇ ਬਾਅਦ ਵਿੱਚ ਨਾ ਪਛਾਣੇ? ਇੱਦਾਂ ਨਹੀਂ ਹੁੰਦਾ। ਇਹਨੂੰ ਖਚਰਾ ਪੁਣਾ ਕਹਿੰਦੇ ਆ ਪੰਜਾਬ ਦੇ ਵਿੱਚ, ਵੀ ਬੰਦਾ ਖਚਰਾ ਪੁਣਾ ਕਰਦਾ। ਇਹ ਕੋਈ ਗੱਲ ਨਹੀਂ, ਮਰ ਕਹਿੰਦੇ ਫੇਰ ਉਹ ਕੀ ਆਪਣੀ ਮਾਇਆ ਧਨ ਦੌਲਤ ਨੂੰ ਨਾਲ ਲੈ ਜਾਏਗਾ? ਲੇਕਿਨ ਦੁਨੀਆਂ ਦਾ ਹਾਲ ਇੱਦਾਂ ਦਾ ਹੋ ਚੁੱਕਿਆ। ਮਹਾਰਾਜ ਜੀ ਕਹਿੰਦੇ ਜੇ ਕਿਸੇ ਕੋਲ ਮਾਇਆ ਪਦਾਰਥ ਨੇ ਦੂਰ ਵਾਲਾ ਵੀ ਆਪਣਾ ਬਣਾ ਲੈਂਦੇ ਆ, ਜੇ ਕੋਈ ਵਿਚਾਰਾ ਬੰਦਗੀ ਵਾਲਾ ਹੋਵੇ, ਰੱਬ ਦਾ ਪਿਆਰਾ ਹੋਵੇ, ਰਹਿਤ ਵਾਲਾ ਗੁਰੂ ਕਾ ਸਿੱਖ ਹੋਵੇ, ਉਹਨੂੰ ਅਸੀਂ ਫਤਿਹ ਵੀ ਕਈ ਵਾਰ ਸਹੀ ਤਰੀਕੇ ਨਾਲ ਨਹੀਂ ਬਣਾਉਂਦੇ। ਲੇਕਿਨ ਮਹਾਰਾਜ ਜੀ ਨੇ ਸਾਨੂੰ ਸਿੱਖਾਂ ਨੂੰ ਇਹ ਸਿੱਖਿਆ ਦਿੱਤੀ ਹੈ ਕਿ ਅਸੀਂ ਗੁਰਮੁਖਾਂ ਦਾ ਅਦਬ ਕਰਨਾ। ਕਦੇ ਟਕਸਾਲਾਂ ਚ ਜਾਓ, ਅੱਜ ਵੀ ਜਿੰਨੀ ਕਿਸੇ ਸਿੰਘ ਦੀ ਬੰਦਗੀ ਹੁੰਦੀ ਹੈ ਉਨਾ ਸਿੰਘ ਦਾ ਅਦਬ ਹੁੰਦਾ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿਸੇ ਵੀ ਟਕਸਾਲ ਚ ਚਲੇ ਜਾਇਓ, ਕਿਸੇ ਵੀ ਜਥੇਬੰਦੀ ਚ ਚਲੇ ਜਾਇਓ, ਜਿੰਨੀ ਕਿਸੇ ਦੀ ਬੰਦਗੀ ਉਨਾ ਕਿਸੇ ਦਾ ਅਦਬ ਸਤਿਕਾਰ ਹੁੰਦਾ। ਕਿਉਂ? ਕਿਉਂਕਿ ਮਹਾਰਾਜ ਜੀ ਨੇ ਕਿਹਾ ਨਾਮ ਧਨ ਜਿਸ ਜਨ ਕੈ ਪਾਲੈ, ਜਿਹਦੇ ਪੱਲੇ ਸੋਈ ਪੂਰਾ ਸਾਹਿਬ। ਨਾਮ ਦਾ ਧਨ ਹੁੰਦਾ ਉਹ ਅਸਲੀ ਅਮੀਰ ਹੁੰਦਾ। ਆਹ ਦੁਨਿਆਵੀ ਮਾਇਆ ਪਦਾਰਥਾਂ ਵਾਲੇ, ਮਹਾਰਾਜ ਜੀ ਕਹਿੰਦੇ ਇਹ ਭਾਈ ਦੁਨੀਆਂ ਦੀ ਨਜ਼ਰ ਚ ਅਮੀਰ ਹੋ ਸਕਦੇ, ਪਰ ਰੱਬ ਦੀ ਨਜ਼ਰ ਚ ਵਿਚਾਰੇ ਜੇ ਨੇ। ਰੱਬ ਦੀ ਨਜ਼ਰ ਚ ਤਾਂ ਆਈ ਨੇ ਵਿਚਾਰੇ, ਜੰਮ ਰਹੇ ਨੇ, ਮਰ ਰਹੇ ਨੇ, ਕਰਮ ਜਾਂ ਭੋਗਦੇ ਆਪ ਦਾ ਭੋਗੀ ਜਾਣ। ਪਰ ਜਿਹੜੇ ਬੰਦਗੀ ਵਾਲੇ ਹੁੰਦੇ ਆ ਉਹ ਮਹਾਰਾਜ ਦੇ ਨੇੜਲੇ ਹੁੰਦੇ ਆ। ਫਿਰ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਿੰਨੇ ਮਹਾਂਪੁਰਸ਼ ਜਿਨ੍ਹਾਂ ਨੇ ਬੰਦਗੀ ਕੀਤੀ, ਕਦੇ ਦੱਸਿਆ ਹੀ ਨਹੀਂ ਕਿਸੇ ਨੂੰ, ਐ ਵਿਰਕਤ ਜੇ ਹੋ ਕੇ ਇੱਕ ਸਾਈਡ ਤੇ ਬੈਠੇ ਰਹਿਣਾ, ਅਭਿਆਸ ਕਰਦੇ ਰਹਿਣਾ, ਬੰਦਗੀ ਕਰਦੇ ਰਹਿਣਾ। ਤੇ ਇੱਕ ਦਿਨ ਐਸੀ ਬਖਸ਼ਿਸ਼ ਹੋਈ,
कि सब पासे सतगुरु साहब जी ने पलट दिते, अपने प्यारियां नू अदब और वड्याई महाराज जी फिर आप बख्श दे। जिन्ना मर्जी बड़ा लुकण की कोशिश की बाबा आनंद सिंह जी महापुरुषों ने, बाबा अतर सिंह जी ने बड़ी कोशिश की भी ना प्रगट होइए। संत बाबा जरनैल सिंह जी खालसा पिंडरां वाले महापुरुष बड़ी लुकण की कोशिश की भी उत्थे सेवा करते रहना, जिथे पशु रखे जाते सिंघां लई टकसाल च, ते बड़ी कोशिश की लुकण की, पर लुक गए नहीं। जेडे महाराज दे हुंदे आ महाराज उन्हां नूं प्रगट कर दिंदे, उन्हां दी वड्याई नूं सारे संसार तक पहुंचा दिंदे। जेडे दुनियावी हुंदे आ ओ भाई दुनिया दे ही चक्करां च फसे रहिंदे, थोड़ी जी माया जे मन च मैल आ जांदी आ अपनिया नालों ही मूह मोड़ लेंदा बंदा। इस करके महाराज जी कहिंदे भाई ये साख संबंध जदों बंदे दा शरीर चला जाए ये सब छुट जांदे, घट फुटे को बात ना पूछा काढ़ो काढ़ो, घड़ा फुट जे शरीर दा फिर कोई गल थोड़ पुछदा। सारे कहिंदे आ भी शाम ना पैण दिओ, शाम तो पहले पहले नबेड़ दो काम संस्कार दा, शाम तो पहले पहले नबेड़ दिता जांदा। देहरी बैठी माता रोवै खटिया ले गए भाई, मां दरवाजे च बैठी रोंदी है पुत नूं याद करके। ठीक है दुनियावी संबंध है होना भी चाहिदा, ये सत्संग जी हर गल दे हर विषय दे दो पहलू हुंदे आ। जे महाराज जी ने इत्थे कहा भी कादी मां कादा प्यो कादी पत्नी कादा कादे साख संबंध, ये इस करके कहा भी खत्म हो जाने वाले ने एक दिन। इहदा मतलब ये नहीं भी मां सामने बैठी होवे पुत कहे कादी मां, मां कहे पुत पानी दे दे कादा पानी बेबे, ये मतलब नहीं। भाई गुरदास जी ने स्पैशल किया है मां प्यो पर हर सुना वेद वेद भेद न जाने कहानी, हर मर्यादा दित्ती सानू नाल नाल, जे आत्म ज्ञान दिता तो नाल नाल सानू संस्कार भी दिते सतगुरु जी ने, कि किते मां प्यो दी सेवा नू छड़ के बंदा धर्म ग्रंथा नू सुनदा फिरे। महाराज जी कहिंदे कुछ नहीं पले पैना फिर।

ਕਰਨਾ ਗੁਨਾਹ ਹੁੰਦਾ ਬਹੁਤ ਵੱਡਾ। ਸੋ ਉਹ ਵੱਖਰਾ ਚੈਪਟਰ ਹੈ, ਵੱਖਰਾ ਆ। ਇੱਥੇ ਯਾਦ ਰੱਖਿਓ ਜਿੱਥੇ ਮਹਾਰਾਜ ਜੀ ਆਤਮ ਗਿਆਨ ਦੀ ਗੱਲ ਕਰਦੇ ਆ,

ਕਈ ਥਾਵਾਂ ਤੇ ਉਲਝ ਜਾਂਦੇ ਆ ਵੀ ਉੱਥੇ ਮਹਾਰਾਜ ਜੀ ਨੇ ਉਹ ਗੱਲ ਕਹੀ, ਇੱਥੇ ਇਹ ਗੱਲ ਕਹੀ। ਤੇ ਪਹਿਲੀ ਗੱਲ ਤਾਂ ਇਹ ਹੈ ਵੀ ਉਪਦੇਸ਼ ਅਵਸਥਾ ਅਨੁਸਾਰ ਹੁੰਦਾ, ਜਿਹੋ ਜਿਹੀ ਕਿਸੇ ਦੀ ਅਵਸਥਾ ਉਹੋ ਜਿਹਾ ਉਪਦੇਸ਼ ਹੁੰਦਾ। ਦੂਸਰੀ ਗੱਲ ਇਹ ਹੈ ਵੀ ਕਿਤੇ ਮਹਾਰਾਜ ਜੀ ਕਰਮ ਦਾ ਉਪਦੇਸ਼ ਦੇ ਰਹੇ ਹੈ, ਕਿਤੇ ਭਗਤੀ ਦਾ ਦੇ ਰਹੇ ਹੈ, ਕਿਤੇ ਆਤਮ ਗਿਆਨ ਦਾ ਦੇ ਰਹੇ ਹੈ। ਜਦੋਂ ਆਤਮ ਗਿਆਨ ਦੀ ਗੱਲ ਹੋਏਗੀ ਉਦੋਂ ਵੱਖਰੀ ਹੋਏਗੀ, ਜਦੋਂ ਭਗਤੀ ਦੀ ਹੋਏਗੀ ਉਹ ਵੱਖਰੀ ਹੋਏਗੀ, ਜਦੋਂ ਸੰਸਾਰ ਦੀ ਨਾਸ਼ਵਾਨਤਾ ਦੀ ਹੋਏਗੀ ਉਦੋਂ ਵੱਖਰੀ ਹੋਏਗੀ, ਜਦੋਂ ਸੰਸਾਰ ਦੇ ਸਤਿਗੁਣੇ ਦੀ ਹੋਏਗੀ ਉਦੋਂ ਵੱਖਰੀ ਹੋਏਗੀ। ਹਰ ਇੱਕ ਚੀਜ਼ ਜਿਵੇਂ ਸਰੀਰ ਦੇ ਹਰ ਅੰਗ ਦੀ ਡੈਫੀਨੇਸ਼ਨ ਆਪਣੀ ਆਪਣੀ ਹੈ, ਹਰ ਅੰਗ ਦੇ ਰੋਗ ਦੀ ਦਵਾਈ ਵੱਖਰੀ ਵੱਖਰੀ ਹੈ, ਇਸੇ ਤਰ੍ਹਾਂ ਹਰ ਵਿਸ਼ੇ ਤੇ ਜਦੋਂ ਗੱਲ ਹੁੰਦੀ ਹੈ ਉੱਥੇ ਵੱਖਰਾ ਗਿਆਨ ਹੁੰਦਾ ਹੈ। ਹਾਂ, ਇੰਨੀ ਕੁ ਗੱਲ ਜ਼ਰੂਰ ਹੈ ਵੀ ਥੋੜੀ ਸੰਗਤ ਕੀਤੀ ਹੋਵੇ ਬੰਦੇ ਨੇ, ਥੋੜੀ ਵਿੱਦਿਆ ਕੋਲ ਹੋਵੇ, ਤੇ ਫਿਰ ਸਤਿਗੁਰੂ ਜੀ ਦੇ ਸ਼ਬਦਾਂ ਨੂੰ ਸੰਗਤ ਤੱਕ ਪਹੁੰਚਾਉਣਾ ਔਖਾ ਹੈ। ਫਿਰ ਇੱਕ ਪਾਸੜੀ ਬੰਦਾ ਖਿੱਚੀ ਫਿਰਦਾ ਕੰਮ। ਜਿਵੇਂ ਕੁਛ ਕੁ ਜਿਹੜੇ ਵਿਦਵਾਨ ਨੇ, ਪ੍ਰਚਾਰਕ ਨੇ, ਉਹਨਾਂ ਨੂੰ ਜਿਨ੍ਹਾਂ ਨੇ ਵੀ ਪੜ੍ਹਾਇਆ ਉਹ ਇੱਕ ਪਾਸਾ ਰੱਖ ਕੇ ਪੜ੍ਹਾਇਆ, ਉਹ ਮਹਾਂਪੁਰਸ਼ਾਂ ਦੀ ਨਿੰਦਿਆ ਹੀ ਕਰੀ ਤੁਰੀ ਹੁੰਦੀ ਹੈ। ਮਹਾਂਪੁਰਸ਼ਾਂ ਤੋਂ ਚੱਲੇ ਸੀ ਸਤਿਗੁਰੂ ਤੱਕ ਅੱਪੜ ਗਏ ਹੈ ਕਿ ਸਤਿਗੁਰੂ ਵੀ ਆਮ ਸਾਡੇ ਵਰਗੇ ਹੀ ਆ। ਅਸੀਂ ਅੱਜ ਮਰ ਜਾਈਏ ਕੱਲ੍ਹ ਸਾਨੂੰ ਕਿਸੇ ਨੇ ਪੁੱਛਣਾ ਨਹੀਂ, ਸਾਨੂੰ ਭਾਵੇਂ ਲੱਖਾਂ ਬੰਦੇ ਕਿਉਂ ਨਾ ਹੋਈਏ, ਅਸੀਂ ਆਪਣੇ ਪਰਿਵਾਰ ਪਾਲਣ ਦੀ, ਆਪਣੇ ਢਿੱਡ ਦੀ, ਆਪਣੀ ਰੋਟੀ ਦੀ ਪਈ ਹੈ, ਅਤੇ ਸਤਿਗੁਰੂ ਦੇ ਘਰ ਦੇ ਵਿੱਚ ਰੁੜਦਾ ਫਿਰਦਾ ਸਭ ਕੁਛ। ਇਸ ਕਰਕੇ ਸਤਿਗੁਰੂ ਨੂੰ ਆਪਣੇ ਵਰਗਾ ਕਹਿਣਾ, ਇਸ ਤੋਂ ਵੱਡਾ ਹੋਰ ਕੋਈ ਗੁਨਾਹ ਨਹੀਂ। ਬਾਣੀ ਜਦੋਂ ਕਹਿ ਰਹੀ ਹੈ ਕਿ ਸਤਿਗੁਰੂ ਪਾਰ ਬ੍ਰਹਮ ਸਰੂਪ ਹੈ, ਸਤਿਗੁਰੂ 'ਚ ਅਤੇ ਪਰਮੇਸ਼ਰ 'ਚ ਕੋਈ ਅੰਤਰ ਨਹੀਂ, ਤਾਂ ਫਿਰ ਅਸੀਂ ਕਿੱਦਾਂ ਕਹਿ ਸਕਦੇ ਹਾਂ ਸਤਿਗੁਰੂ ਸਾਡੇ ਵਰਗੇ। ਸੋ ਫਿਰ ਉਹ ਐਸੀ ਬਿਰਤੀ ਵਾਲੇ ਜਿਹੜੇ ਹੈ ਉਹ ਸਾਰੀ ਬਾਣੀ ਦੇ ਵਿੱਚੋਂ ਰੱਬ ਦੇ ਪਿਆਰਿਆਂ ਦੀ ਆਈ ਉਪਮਾ ਛੱਡ ਕੇ, ਮਹਿਮਾ ਛੱਡ ਕੇ, ਫਿਰ ਇੱਕ ਦੋ ਕੋਈ ਸ਼ਬਦ ਜਿਹੜਾ ਰੱਬ ਦੇ ਪਿਆਰਿਆਂ ਲਈ ਨਹੀਂ ਆਇਆ, ਪਖੰਡ ਕਰਨ ਵਾਲਿਆਂ ਲਈ ਆਇਆ ਹੈ। ਹੁਣ ਇੱਕ ਬੰਦਾ ਡੀਸੀ ਲੱਗਿਆ ਹੋਵੇ, ਇੱਕ ਨੇ ਝੂਠੀ ਵਰਦੀ ਪਾਈ ਹੋਵੇ, ਤੇ ਦੋਨਾਂ 'ਚ ਫਰਕ ਹੁੰਦਾ ਕਿ ਨਹੀਂ ਹੁੰਦਾ? ਕਿਹੜਾ ਕਾਨੂੰਨ ਉਸ ਬੰਦੇ ਨੂੰ ਮਾਨਤਾ ਦੇ ਦੇਗਾ ਜਿਹਨੇ ਵਰਦੀ ਪਾਈ ਆ ਬਸ, ਕੋਈ ਡਿਗਰੀ ਨਹੀਂ, ਕੋਈ ਪੋਸਟ ਨਹੀਂ, ਕੋਈ ਕੁਛ ਨਹੀਂ? ਉਹਨੂੰ ਤਾਂ ਉਲਟ ਕੇ ਕਾਨੂੰਨ ਨੇ ਸਜ਼ਾ ਦੇਣੀ ਹੈ ਫੜ ਕੇ ਵੀ ਇਹ ਗੁੰਮਰਾਹ ਕਰ ਰਿਹਾ ਹੈ,

ਇੱਦਾਂ ਦਾ ਦਿਮਾਗ ਆਪਣਾ ਮਾਇੰਡ ਸੈੱਟ ਕਰ ਲੈਂਦੇ ਆ। ਪਰ ਇੱਦਾਂ ਨਹੀਂ ਹੋਣਾ ਚਾਹੀਦਾ। ਜਿਵੇਂ ਇੱਥੇ ਬਚਨ ਚੱਲ ਰਹੇ ਨੇ ਪਤਨੀ ਬਾਰੇ, ਮਾਤਾ ਪਿਤਾ ਦੇ ਬਾਰੇ, ਅਤੇ ਵੀ ਕਾਹਦੇ ਸੰਬੰਧ ਨੇ ਝੂਠੇ ਨੇ। ਹਾਂ, ਕਿਸੇ ਕੰਮ ਦੇ ਸੰਬੰਧ ਨਹੀਂ, ਟੁੱਟ ਜਾਣ ਵਾਲੇ ਨੇ, ਖਤਮ ਹੋ ਜਾਣ ਵਾਲੇ ਨੇ। ਪਰ ਜਿਹੜੇ ਸੰਬੰਧ ਰੱਬ ਦੀ ਰਜ਼ਾ 'ਚ ਬਣੇ ਆ, ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਚਾਰ ਲਾਵਾਂ ਲੈ ਕੇ ਬਣਦੇ ਆ, ਫਿਰ ਉਸ ਤੋਂ ਬਾਅਦ ਹੀ ਕੋਈ ਪਤੀ ਪਤਨੀ, ਕੋਈ ਮਾਂ ਪਿਓ ਪੁੱਤ ਧੀ ਉਹ ਹੁੰਦਾ, ਉਹਦੇ ਤੋਂ ਮੂੰਹ ਵੀ ਨਹੀਂ ਮੋੜਿਆ ਜਾ ਸਕਦਾ। ਉਹਦੇ ਅਦਬ ਤੋਂ, ਉਹਦੇ ਸਤਿਕਾਰ ਤੋਂ, ਉਹ ਸੰਸਾਰ ਦੀ ਅਸਲੀਅਤ ਹੈ ਜਿਹੜੀ ਮਹਾਰਾਜ ਜੀ ਇੱਥੇ ਦੱਸ ਰਹੇ ਹੈ। ਉਹ ਸਾਡਾ ਸੱਭਿਆਚਾਰ ਹੈ ਜਿਹੜਾ ਸਤਿਗੁਰੂ ਨੇ ਸਾਨੂੰ ਦਿੱਤਾ ਕਿ ਪਤੀ ਪਤਨੀ ਦਾ ਸਤਿਕਾਰ ਕਰੇਗਾ, ਪੁੱਤ ਮਾਂ ਦਾ ਅਦਬ ਕਰੇਗਾ, ਪਿਓ ਦਾ ਅਦਬ ਕਰੇਗਾ। ਹਰ ਇੱਕ ਰਿਸ਼ਤੇ ਦੀ ਉਹ ਸਿੱਖ ਜਿਹੜਾ ਪਾਲਣਾ ਕਰੇਗਾ, ਉਹ ਸਾਡਾ ਵਿਧਾਨ ਹੈ, ਸਾਡੀ ਮਰਿਆਦਾ ਹੈ। ਇਸ ਕਰਕੇ ਦੋਨਾਂ ਚੀਜ਼ਾਂ ਦਾ ਖਿਆਲ ਰੱਖਣਾ ਹੈ। ਇੱਕ ਵਾਰੀ ਦੀ ਵਾਰਤਾ ਹੁੰਦੀ ਹੈ, ਕਹਿੰਦੇ ਕਿਸੇ ਸਿੱਖ ਨੇ ਕਿਸੇ ਤੋਂ ਮਾਇਆ ਲੈ ਲਈ, ਅਤੇ ਆਨੰਦਪੁਰ ਸਾਹਿਬ ਦੀ ਵਾਰਤਾ ਹੈ। ਉਹ ਦਵੇ ਨਾ ਮਹਾਰਾਜ ਸਾਹਿਬ ਜੀ ਕਿਤੇ ਉੱਤੇ ਟਹਿਲ ਰਹੇ ਸੀ ਮਹਿਲਾਂ 'ਤੇ। ਉਹ ਸਿੱਖ ਕਹੇ, ਭਾਈ ਤੂੰ ਮੇਰੇ ਤੋਂ ਮਾਇਆ ਲਈ ਸੀ, ਮਾਇਆ ਵਾਪਸ ਕਰ। ਉਹ ਅੱਗੋਂ ਕਹੇ, ਮਹਾਰਾਜ ਦੀ ਬਾਣੀ 'ਚ ਲਿਖਿਆ ਕਿ ਤੇ ਲੈ ਲੈ ਮੁਕਰ ਬਾਹੇ, ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਮਹਾਰਾਜ ਕਲਗੀਧਰ ਪਿਤਾ ਜੀ ਬੋਲੇ, ਗੁਰਮੁਖਾ ਅਗਲੀ ਪੰਕਤੀ ਵੀ ਪੜ੍ਹ ਲੈ। ਉਹਦੇ 'ਚ ਮਹਾਰਾਜ ਨੇ ਕਿਹਾ ਕਿ ਤੇ ਮੂਰਖ ਖਾਹੀ ਖਾਹੇ। ਕਹਿਣ ਦਾ ਭਾਵ ਹੈ ਵੀ ਸਿਧਾਂਤ ਨੂੰ ਇੱਕ ਪਾਸਿਓਂ ਦੇਖੋਗੇ ਤਾਂ ਉਲਝ ਜਾਓਗੇ। ਬਹੁਤ ਸਿਧਾਂਤ ਨੇ ਭਗਤੀ ਦੇ, ਆਤਮ ਗਿਆਨ ਦੇ, ਜਿਉਂ ਜਿਉਂ ਜਿਹੜੇ ਜਿਹੜੇ ਸ਼ਬਦਾਂ 'ਚ ਆਉਂਦੇ ਜਾਣਗੇ, ਨਾਲ ਨਾਲ ਸਤਿਗੁਰੂ ਦੀ ਕਿਰਪਾ ਨਾਲ ਆਪਾਂ ਵਿਚਾਰਦੇ ਜਾਵਾਂਗੇ। ਅਤੇ ਜਿਹੜੇ ਇੱਕ ਪਾਸੜ ਸੋਚਣ ਕਰਕੇ ਅਸੀਂ ਉਲਝ ਜਾਂਦੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਇੱਥੇ ਬਚਨ ਕਰਦੇ ਆ, ਦਿਓਰੀ ਬੈਠੀ ਮਾਤਾ ਰੋਵੈ, ਖਟੀਆ ਲੈ ਗਏ ਭਾਈ। ਕਹਿੰਦੇ ਦਰਵਾਜ਼ੇ 'ਚ ਮਾਂ ਰੋਂਦੀ ਹੈ ਪੁੱਤ ਨੂੰ ਯਾਦ ਕਰਕੇ, ਕਿਉਂ ਢਿੱਡੋਂ ਜਾਇਆ, ਪਿਆਰ ਹੈ ਮਾਂ ਦਾ, ਬੜੇ ਬੜੀਆਂ ਤੰਗੀਆਂ ਕੱਟ ਕੱਟ ਕੇ ਪਾਲਿਆ ਉਹਨੂੰ, ਅੱਜ ਹੱਥੋਂ ਚਲਿਆ ਗਿਆ, ਮਾਂ ਦੇ ਸਾਹਮਣੇ ਚਲਾ ਗਿਆ, ਇਹ ਤੋਂ ਵੱਡਾ ਦੁੱਖ ਕੀ ਹੈ। ਹਰ ਇੱਕ ਚੀਜ਼ ਦੀ ਜਿਹੜੀ ਹੈ ਮਹਾਰਾਜ ਜੀ ਨੇ ਸਾਨੂੰ ਕਦਰ ਕਰਨੀ ਦੱਸੀ। ਮਹਾਰਾਜ ਜੀ ਕਹਿੰਦੇ ਦੇਖੋ ਖਟੀਆ ਲੈ ਗਏ ਭਾਈ, ਜਿਹੜੇ ਭਰਾ ਸੀ ਉਹ ਮੰਜਾ ਚੱਕ ਕੇ ਮੜੀਆਂ ਨੂੰ ਲੈ ਗਏ। ਭਰਾਵਾਂ ਨੂੰ ਕਿਹੜਾ ਘੱਟ ਪਿਆਰਾ ਹੁੰਦਾ, ਪਰ ਵਿਧਾਨ ਇੱਦਾਂ ਦਾ ਸੀ, ਬੰਦੇ ਦਾ ਮੰਜਾ ਵੀ ਕਿਸਮ ਮੜੀਆਂ 'ਚ ਛੱਡ ਆਉਂਦੇ ਸੀ। ਆਖੋ ਸਤਨਾਮ ਸ਼੍ਰੀ ਲੱਟ ਛਿਟਕਾਏ ਤਿਰੀਆ ਰੋਵੈ, ਹੰਸੇ ਕੇਲਾ ਜਾਈ। ਬਨਾਰਸ ਦੇ ਇਲਾਕੇ 'ਚ ਬਾਣੀ ਉਚਾਰਦੇ ਆ ਭਗਤ ਜੀ ਇਹ। ਉਸ ਇਲਾਕੇ 'ਚ ਜਦੋਂ ਕੋਈ ਭਰਾ ਚੜ੍ਹਾਈ ਕਰਜੇ, ਉਹਦੀ ਘਰ ਵਾਲੀ ਬੀਬੀ ਦੇ ਬਾਲ ਖੋਲ੍ਹ ਦਿੱਤੇ ਜਾਂਦੇ ਆ। ਲੱਟ ਛਿਟਕਾਏ ਤਾਂ ਗਿਆ ਵੀ ਬਾਲ ਖੋਲ੍ਹ ਕੇ ਇਸਤਰੀ ਰੋਂਦੀ ਹੈ, ਲੇਕਿਨ ਮਨ ਕਹਿੰਦੇ ਰੋਣ ਵਾਲੇ ਤਾਂ ਆਪਣੀ ਥਾਂ ਰੋ ਰਹੇ ਹੈ। ਹੰਸ ਅਕੇਲਾ ਜਾਈ, ਇਹ ਹੰਸ ਅਕੇਲਾ ਜਾਂਦਾ ਅੱਗੇ, ਜਿਹੜੀ ਵਿੱਚੋਂ ਰੂਹ ਨਿਕਲ ਜਾਂਦੀ ਹੈ ਉਹ ਅੱਗੇ ਅਗਲੇ ਲੇਖੇ ਜੋਖੇ ਲਈ ਅਗਲੇ ਸਫ਼ਰ 'ਤੇ ਨਿਕਲ ਜਾਂਦੀ ਹੈ। ਕਹਿਤ ਕਬੀਰ ਸੁਨੋ ਰੇ ਸੰਤੋ, ਭੈ ਸਾਗਰ ਕਹਿ ਤਾਈ। ਕਬੀਰ ਸਾਹਿਬ ਕਹਿੰਦੇ ਜਿਹੜਾ ਅਗਲਾ ਸੰਸਾਰ ਸਾਗਰ ਹੈ ਨਾ ਭਾਈ, ਇਹਦੇ ਤਾਈ ਪਾਰ ਕਰਨਾ ਬੜਾ ਔਖਾ ਹੈ। ਇਸ ਬੰਦੇ ਸਿਰ ਜ਼ੁਲਮ ਹੋਤ ਹੈ, ਜਮ ਨਹੀਂ ਹਟਿਆ ਗੁਸਾਈ। ਜਿਹੜੇ ਨੇ ਕਰਮ ਕੀਤੇ ਹੁੰਦੇ ਆ ਨਾ, ਉਹਨਾਂ ਦੇ ਫਲ ਸਰੂਪ ਫਿਰ ਇਹਦੇ 'ਤੇ ਜ਼ੁਲਮ ਹੁੰਦਾ। ਜਮ ਇਹਨੂੰ ਕੁੱਟਦੇ ਆ, ਮਾਰਦੇ ਆ, ਜੰਮਣ ਮਰਨ ਦੇ ਨਰਕਾਂ ਦੇ ਪਤਾ ਨਹੀਂ ਕਿਹੜੇ ਕਿਹੜੇ ਚੱਕਰਾਂ 'ਚ ਪਾਉਂਦੇ ਆ, ਅਤੇ ਫਿਰ ਕਿਤੇ ਕਰਮਾਂ ਦੀ ਸਜ਼ਾ ਇਹਨੂੰ ਖੁਦ ਭੋਗਣੀ ਪੈਂਦੀ ਹੈ। ਉਹ ਤੋਂ ਭੱਜ ਨਹੀਂ ਸਕਦਾ, ਭੋਗੇ ਬਿਨ ਭਾਗਿਆ ਨਹੀਂ, ਕਰਮ ਗਤੀ ਬਲਵਾਨ। ਇਹ ਬੰਦਾ ਫਸ ਜਾਂਦਾ ਫਿਰ।
ਇਸ ਕਰਕੇ ਮਹਾਰਾਜ ਜੀ ਕਹਿੰਦੇ ਪਰਿਵਾਰ ਲਈ ਕਿਰਤ ਕਰੋ, ਠੱਗੀਆਂ ਨਾ ਮਾਰੋ, ਧੋਖਾ ਨਾ ਕਰੋ ਕਿਸੇ ਦੇ ਨਾਲ। ਇੰਨਾ ਕੁ ਉਪਦੇਸ਼ ਮਹਾਰਾਜ ਜੀ ਨੇ ਬਖਸ਼ਿਆ। ਦੋ ਤੁਕੇ, ਇਹ ਸਤਸੰਗ ਜੀ ਕਈ ਵਾਰ ਚੌ ਤੁਕੇ ਤੇ ਤੁਕੇ ਦੋ ਤੁਕੇ ਸ਼ਬਦ ਲਿਖਿਆ ਹੁੰਦਾ, ਇਸ ਤਰ੍ਹਾਂ ਉਚਾਰਨ ਕਰਨਾ। ਤਿੱਤਕੇ ਚੌ ਤੁਕੇ ਜਾਂ ਦੁੱਤਕੇ ਇੱਦਾਂ ਨਹੀਂ ਪੜ੍ਹਨਾ, ਦੋ ਤੁਕੇ ਦੋ ਪੰਕਤੀਆਂ ਵਾਲਾ ਸ਼ਬਦ, ਤੇ ਤੁਕੇ ਤਿੰਨ ਪੰਕਤੀਆਂ ਵਾਲਾ ਸ਼ਬਦ, ਚੌ ਤੁਕੇ ਚਾਰ ਪੰਕਤੀਆਂ ਵਾਲਾ ਸ਼ਬਦ। ਜਦੋਂ ਕਦੇ ਸੰਗਤ ਸਹਿਜ ਪਾਠ ਕਰਦੀ ਹੈ ਇਸ ਤਰ੍ਹਾਂ ਉਚਾਰਨ ਕਰੇ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਹੋਈਆਂ ਭੁੱਲਾਂ ਦੀ ਖੀਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ।

0: ਜੀ ਕੀ ਅਤੇ
1: ਤੂੰ ਠਾਕੁਰ ਤੁਮ ਪਹਿ ਅਰਦਾਸ ਜੀਉ ਪਿੰਡ ਸਾਂਭ ਤੇਰੀ ਰਾਸ ਤੁਮ ਮਾਤ ਪਿਤਾ ਅੰਬ

ਗਵਾਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਸਿਦਕ ਕੇ ਸਾਂ ਸਵਾਸਾਂ ਸੰਗ ਨਿਭਾਇਆ। ਤਿਨ੍ਹਾਂ ਸਮੂਹ ਸ਼ਹੀਦਾਂ ਦੀ ਕਮਾਈ ਦਾ ਧਿਆਨ ਤਰਕੇ ਬੋਲਣਾ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰਕੇ ਬੋਲਣਾ ਜੇ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ।

ਨਿਮਾਣਿਆਂ ਦੇ ਮਾਨ, ਨਿਤਾਣਿਆਂ ਦੇ ਤਾਨ, ਨਿਉਟਿਆਂ ਦੀ ਉੜਨ, ਆਸਰਿਆਂ ਦੇ ਆਸਰਾ, ਧੰਨ ਧੰਨ।

ਹੈ। ਅੰਮ੍ਰਿਤ ਵੇਲੇ ਤੋਂ ਸੋਹਣੇ ਤਖਤਾਂ ਤੇ ਪ੍ਰਕਾਸ਼ ਮਨ ਹੋ ਕੇ ਦਰਸ਼ਨ ਦੀਦਾਰ ਬਖਸ਼ੇ ਹਨ। ਆਪ ਜੀਆਂ ਦਾ ਕੋਟਾਨ ਕੋਟ ਧੰਨਵਾਦ ਸ਼ੁਕਰਾਨਾ ਹੈ। ਅੰਮ੍ਰਿਤ ਵੇਲੇ ਤੋਂ ਆਪ ਦੀ ਪਾਵਨ ਹਜ਼ੂਰੀ ਵਿੱਚ ਸੁਖਮਨੀ ਸਾਹਿਬ ਦੇ ਜਾਪ, ਪੰਜ ਬਾਣੀਆਂ ਦੇ ਨੇਤਰੇ, ਮਾਸਾ ਜੀ ਦੀ ਵਾਰ ਦੇ ਕੀਰਤਨ ਹੋਏ। ਉਪਰੰਤ ਆਪ ਜੀਆਂ ਵੱਲੋਂ ਬਖਸ਼ ਮੁੱਖ ਵਾਗ ਦੀ ਕਥਾ ਵਿਚਾਰ, ਗੁਰਮਤ ਵਿਚਾਰਾਂ, ਛੇ ਪੌੜੀ ਆਨੰਦ ਸਾਹਿਬ ਦਾ ਜਾਪ ਹੋਇਆ ਹੈ। ਕਿਰਪਾ ਕਰਨੀ ਜੀ, ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਸੁਣੀ ਬਾਣੀ ਕਥਾ ਕੀਰਤਨ ਦਾ ਭਾਵ ਆਈਆਂ ਸੰਗਤਾਂ ਦੇ ਹਿਰਦੇ ਤੇ ਵਸਾਉਣਾ। ਸਭ ਦੀਆਂ ਦਰ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਪ੍ਰਵਾਨ ਕਰਨੀਆਂ। ਦਰੋਂ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣੀ, ਪਰਿਵਾਰਾਂ ਵਿੱਚ ਸੁੱਖ ਸ਼ਾਂਤੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਜੇਲ੍ਹਾਂ ਵਿੱਚ ਬੰਦ ਗੁਰਸਿੱਖਾਂ ਦੀ ਰਿਹਾਈ, ਚੜ੍ਹਦੀ ਕਲਾ ਕਰਨੀ ਆਪਣੇ ਪਿਆਰੇ ਖਾਲਸਾ ਪੰਥ ਦੀ, ਚੜ੍ਹਦੀ ਕਲਾ ਕਰਨੀ ਆਪ ਜੀਆਂ ਦੇ ਭਾਣੇ ਵਿੱਚ ਰਹਿਣ ਸੁੱਖਾਂ ਨਾਲ ਬਤੀਤ ਹੋਈ। ਆਇਆ ਦਿਨ ਆਪ ਦੇ ਭਾਣੇ ਵਿੱਚ ਬਾਣੀ ਪੜ੍ਹਦਿਆਂ ਸਿਮਰਨ ਕਰਦਿਆਂ ਬਤੀਤ ਹੋਵੇ। ਆਪ ਜੀ ਦੇ ਬਖਸ਼ਿਆਂ ਖਜ਼ਾਨਿਆਂ ਵਿੱਚੋਂ ਕੜਾਹ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ।

ਵਾਹਿਗੁਰੂ ਜਪੇ ਸ੍ਰੀ ਮੁਖ ਬਾਗ ਦੀ ਬਖਸ਼ਿਸ਼ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆਮ ਦਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਹਿਬ ਸੰਗਤ ਜੀ, ਆਪ ਸੰਗਤਾਂ ਨੇ ਅੰਮ੍ਰਿਤ ਵੇਲੇ ਦੀਵਾਨਾਂ ਵਿੱਚ ਹਾਜ਼ਰੀ ਭਰ ਕੇ ਗੁਰਬਾਣੀ ਕੀਰਤਨ ਕਥਾ ਦੇ ਲਾਹੇ ਪ੍ਰਾਪਤ ਕੀਤੇ ਹਨ। ਸਤਿਗੁਰੂ ਸਾਹਿਬ ਦੀ ਰਹਿਮਤ ਕਰਨ, ਸਭ ਦੀ ਦਰ ਹਾਜ਼ਰੀ ਪ੍ਰਵਾਨ ਕਰਨ, ਧਰਮ ਕਰੋ ਨਾਮ ਦਾਨ, ਚੜ੍ਹਦੀ ਕਲਾ ਦੀ ਦਾਤ ਬਖਸ਼ਣ ਜੀ। ਇੱਥੇ ਅੰਮ੍ਰਿਤ ਵੇਲੇ ਦੀਵਾਨਾਂ ਦੀ

ਪੂਰਨਤਾ ਹੈ। ਸ਼ਾਮ ਦੇ ਦੀਵਾਨਾਂ ਵਿੱਚ ਆਪ ਜੀ ਨੇ ਵੱਧ ਤੋਂ ਵੱਧ ਗੁਰੂ ਘਰ ਹਾਰੀਆਂ ਲਵਾਉਣੀਆਂ, ਜੋ ਵੀਕਐਂਡ ਦੇ ਪ੍ਰੋਗਰਾਮ ਹਨ, ਬਿਲਗਾ ਨਿਵਾਸੀ ਸੰਗਤਾਂ ਵੱਲੋਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਉਹਨਾਂ ਦੇ ਵਿਆਹ ਪੁਰਬ ਦੀ ਖੁਸ਼ੀ ਵਿੱਚ ਹੋ ਰਹੇ ਹਨ। ਸ਼ੁੱਕਰਵਾਰ ਨੂੰ ਸ੍ਰੀ ਖੰਡ ਪਾਤਸ਼ਾਹ ਆਰੰਭ ਹੋਣੇ ਹਨ, ਐਤਵਾਰ ਨੂੰ ਸੰਪੂਰਨਤਾਵਾਂ ਹੋਣਗੀਆਂ, ਸਾਰਾ ਦਿਨ ਕਥਾ ਕੀਰਤਨ ਢਾਡੀ ਦਰਬਾਰ ਹੋਣਗੇ। ਸੋ ਆਪ ਸੰਗਤਾਂ ਨੇ ਵੱਧ ਤੋਂ ਵੱਧ ਹਾਜ਼ਰੀ ਭਰਨੀ ਜੀ।

नारायण गुरदयाल समरथ गुर गुरु नानक पत देव धारण औजल बिकम सगाह गुरवोत्तम तारिम नानक पूर करम सतगुर चरण लगे आओ पौड़ी तन तन गुरदेव जिस संग हर जपै गुर कृपाल जब पहे ते अवगुण सब छपै पार ब्रह्म गुरदेव नीचो ऊच थपै काटक सिलक दुख मया कर लीने आप दसै गुण गाए वे अंत रसना हर जसै सलोक दिष्टंति को सुनंति को वर्तंति को नरहरै नाम दान जाचांत नानक दयाल पुर कृपा करै एक सेवी एक संभला हर एक सपै अरदास नाम बकर तन संचया नानक सची रास पौड़ी प्रभ दयाल व्यंत पूर्ण एक हो सब किछ आपे आप दूजा कहां क्या आप करो प्रभ दान आपे आप लियाओ आवण जाना हुक्म सब ने चल तो त्याओ नानक मंगे दान कर कृपा नाम देव जय श्री वाणी भगतां की एक ओंकार सतगुर प्रसाद नाथ कछु न जानहु मन माया के हाथ विकान हो रहो तुम कहिए तो जात गुर स्वामी हम कहियत कल जो के कामी इन पांचन मेरो मांजू बिगार्यो पल पल हर जित अंतर पार्यो जा देखो ता दुखी साखी अजो न पै निगम निगम पै साखी गौतम नारो मा पर स्वामी शीश तरण सहज पगामी इन दूतन खलवत कर मारियो वडो न राजा जो ने हारियो कह रवदास कहाँ कैसे कीजे बिन रुख राज शरण कहाँ खी लीजे एक ओंकारो सतनाम करता पुरख निर्भाव निरवैर अकाल मूरत अजूनी सैभं गुर प्रसार टूटी महला चौथा कर पहला हर रह न सके मन मेरा मेरे प्रीतम प्राण हर प्रभ गुर मेले पौ जल मेले बहुर न पौ जल फेरा रहा मेरे हीरे लोच लगी प्रभ केरी हर नैनो हर प्रभ हीरा सतगुर दयाल हर नाम दड़ाया हर पादर हर प्रभ केरा हर रंगी हर नाम प्रभ पाया हर गोविंद हर प्रभ केरा हर हृदय मन तन मीठा लागा मुख मस्तक भाग चंगेरा लोभ विकार जिना मन लागा हर विसरिया पुरख चंगेरा ओए मन मुख मोड़ ज्ञानी कह यतन मस्तक भाग मंदेरा विवेक बुद्ध सतगुर ते पाई गुर ज्ञान गुरु प्रभ केरा जन नानक नाम गुरु ते पाया तुर मस्तक भाग लिखेरा ਤੁਡੀ ਮਹੱਲਾ ਪੰਜਵਾਂ ਕਰ ਪਹਿਲਾ ਤੋ ਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੰਤਨ ਅਵਰਨਾ ਕਾਹੂ ਜਾਨੀ ਬੇਪਰਵਾਹ ਸਦਾ ਰੰਗ ਹਰ ਕੋ ਜਾ ਕੋ ਪਾਖ ਸੁਆਮੀ ਰਹਾਉ ਊਚ ਸਮਾਨਾ ਠਾਕਰ ਤੇਰੋ ਅਵਰਨਾ ਕਾਹੂ ਤਾਨੀ ਐਸੇ ਅਮਰ ਮਿਲਿਓ ਪਾਵਤਨ ਕੋ ਰਾਚ ਰਹੇ ਰੰਗ ਗਿਆਨੀ रोग शोक दुख जरा मरा हर जाने नहीं निकटानी निरप होए रहे लेवे के नानक हर मन मानी टोडी महला पंजवा हर विसर सदा खुआरी ताको तोखा कहां व्यापे जाको होट तुहारी रहा हो बिन सिमरन जो जीवन बलन सर्व जैसे अर जारी नव खंडन को राज कुमावे अंत चले गोहारी गुण निदान गुण ते नहीं गाए जाको कृपा तारी सो सुखिया तानियो सजन मा नानक तिस बलिहारी त
ਟੋਲੇ ਮਹੱਲਾ ਪੰਜਵਾਂ ਕਰ ਦੂਜਾ ਚੌਪ ਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਤਾਇਓ ਰੇ ਮਨ ਦੇ ਦੇ ਤਾਇਓ ਮਾਇਆ ਭਗਤ ਸਵਾਦ ਲੋ ਮੋਇਓ ਤਿਨ ਪ੍ਰਭ ਆਪ ਬੁਲਾਇਓ ਰਹਾਓ ਹਰ ਕਥਾ ਹਰ ਜਸ ਸਾਧ ਸੰਗ ਸਿਉ ਇੱਕ ਮੋਤ ਨਹੀਂ ਮਨ ਲਾਇਓ ਬਿਕਸਿਓ ਭੇਖ ਰੰਕ ਸੁਮਕੋ ਪਰਗ੍ਰਹਿ ਜੋਹਨ ਜਾਇਓ ਚਰਨ ਕਮਲ ਸਿਉ ਪਾਉ ਨ ਕਿਨੇ ਨੈ ਸਤਿਪੁਰਖ ਮਨਾਇਓ ਤਾਵਤ ਕੋ ਤਾਵੇ ਵਹ ਪਾਤੀ ਜੋ ਤੇਲੀ ਬਲਦ ਪਰਮਾਇਓ ਨਾਮ ਦਾਨ ਸਨਾਨਕਿਓ ਇੱਕ ਨਿਮ ਕਨ ਕੀਰਤ ਗਾਇਓ ਨਾਨਾ ਝੂਠ ਲਾਏ ਮਨ ਤੋ ਕਿਉ ਨ ਬੂਝਿਓ ਅਪਨਾਇਓ ਪਰ ਉਪਕਾਰ ਨਾ ਕਬ ਹੂੰ ਕੀਏ ਨਹੀਂ ਸਤਿਗੁਰ ਸੇਵਤ ਆਇਓ ਪੰਜ ਦੂਤ ਰਜ ਸੰਗਤ ਗੋਟ ਮਤਵਾਰੋ ਮਦ ਮਾਇਓ ਕਰੋ ਬੇਨਤੀ ਸਾਧ ਸੰਗ ਹਰ ਭਗਤ ਵਛਲ ਸੁਣਿਆਇਓ ਨਾਨਕ ਭਾਗ ਭਰਿਓ ਹਰ ਪਾਛੇ ਰਾਖ ਲਾਜ ਅਪਨਾਇਓ ਟੋਲੀ ਮਹੱਲਾ ਪੰਜਵਾਂ ਮਾਨਕ ਬਿਨ ਬੂਝੇ ਬਿਰਥਾ ਆਇਆ ਅਨਕ ਸਾਜ ਸਿਗਾਰ ਵੋ ਕਰਤਾ ਜੋ ਮਿਰਤ ਕੇ ਉਠਾਇਆ ਰਹਾ ਤਾਏ ਕਹਿ ਕਿਰਪਨ ਸ਼ਰਮ ਕਿਨੇ ਇਕੱਤਰ ਕਰੀ ਹੈ ਮਾਇਆ ਦਾਨ ਪੁੰਨੇ ਸੰਤਨ ਸੇਵਾ ਕਿਤੇ ਕਾਮ ਕਿਤੇ ਕਾਜ ਨ ਆਇਆ ਕਰ ਪਰਨ ਸਵਾਰੀ ਸੇ ਜਾ ਕਾਮਨ ਥਾਟ ਬਨਾਇਆ ਸੰਗ ਨ ਪਾਇਓ ਆਪਣੇ ਪਰਤੇ ਪੇਖ ਪੇਖ ਦੁੱਖ ਪਾਇਆ ਸਾਰੋ ਦਿਸ ਮਜ਼ੂਰੀ ਕਰਤਾ ਤੋਂ ਮੋਏ ਸ਼ੋਰ ਆਇਆ ਖੇਦ ਕਰੋ ਵੈਗਾਰੀ ਨਹੀਂ ਕਰਕੇ ਕਾਮ ਨ ਆਇਆ ਅਨੁਗ੍ਰਹ ਜਾ ਕੋ ਪ੍ਰਭ ਕੋ ਤਿਸ ਹਿਰਦੇ ਨਾਮ ਵਸਾਇਆ ਸਾਸਾਂ ਕੇ ਪਾਛੇ ਪ੍ਰਯੋਜਨ ਨਾਨਕ ਹਰ ਰਸ ਪਾਇਆ ਟੋਲੀ ਮਹੱਲਾ ਪੰਜਵਾਂ ਕਿਰਪਾ ਨਿਧ ਵਸੋ ਹਿਰਦੇ ਹਰਨਜੀਤ ਐਸੀ ਬੁੱਧ ਕਰੋ ਪ੍ਰਗਾਸ ਲਾਗੇ ਪ੍ਰਭ ਸੰਗ ਪ੍ਰੀਤ ਰਹਾਓ ਦਾ ਤੁਮਾਰੇ ਕੀ ਪਾਵੋ ਧੂਰਾ ਮਸਤਕ ਲੈ ਲਾਵੋ ਮਹਾਂਪਤਿ ਹੋਤ ਪਨੀਤਾ ਹਰ ਕੀਰਤਨ ਗੁਣ ਗਾਵੋ ਆਗਾ ਤੁਮਰੀ ਮੇਟੀ ਲਾਗੋ ਕਿਉ ਤੁਹਾਰੋ ਪਾਵੋ ਜੋ ਤੂੰ ਦੇ ਤਹੀ ਏ ਤਿਵਤੇ ਅੰਨ ਕਦੋਂ ਧਾਵੋ ਸਦ ਹੀ ਨਿਗੜ ਜਾਨੋ ਪ੍ਰਭ ਸਵਾਮੀ ਸਗਲ ਰੇ ਨੋਏ ਰਹੀਏ ਸਾਧੂ ਸੰਗਤ ਹੋਏ ਪ੍ਰਾਪਤ ਤਾਂ ਪ੍ਰਭ ਆਪਣਾ ਲਹੀਐ ਸਦਾ ਸਦਾ ਹਮ ਸ਼ੋਰੇ ਤੁਮਰੇ ਤੂੰ ਪ੍ਰਭ ਹਮਰੋ ਮੀਰਾ ਨਾਨਕ ਬਾਰਕ ਤੁਮ ਮਾਤ ਪਿਤਾ ਮੁਖ ਨਾਮ ਤੁਹਾਰੋ ਖੀਰਾ ਟੋਲੀ ਮਹੱਲਾ ਪੰਜਵਾਂ ਕਰ ਦੂਜਾ ਦੁਪ ਦੇ ਇੱਕ ਓਂਕਾਰੋ ਸਤਿਗੁਰ ਪ੍ਰਸਾਦ ਮਾਂਗੋ ਦਾਨ ਠਾਕੁਰ ਨਾਮ ਅਵਰ ਕਛ ਮੇਰੇ ਸੰਗ ਨਾ ਚਾਲੇ ਮਿਲੇ ਕਿਰਪਾ ਗੁਣ ਗਾਮ ਰਹਾਓ ਰਾਜ ਮਾਲਕ ਨੇਗ ਭੋਗ ਰਸ ਤਰਵ ਸਗਲ ਤਰਵਰ ਕੀ ਸ਼ਾਮ ਤਾਏ ਤਾਏ ਬੋ ਬਿਦ ਕੋ ਤਾਵੇ ਸਗਲ ਨਿਰਾਰਤ ਕਾਮ ਬਿਨ ਗੋਬਿੰਦ ਵਰਜੇ ਚਾਹੇ ਦਿਸੇ ਸਗਲ ਬਾਤ ਹੈ ਖਾਮ ਕੋ ਨਾਨਕ ਸੰਤ ਰੇਨ ਮਾਂਗੋ ਮੇਰੋ ਮਨ ਪਾਵੇ ਵਿਸਰਾਮ ਟੋਲੀ ਮਹੱਲਾ ਪੰਜਵਾਂ ਪ੍ਰਭ ਜੀ ਕੋ ਨਾਮ ਮਨੇ ਸਧਾਰੇ

ਪੰਜਵਾਂ ਨੀਕੇ ਗੁਣ ਗਾਉ ਮਿਟ ਹੀ ਰੋਗ ਮੁਖ ਜਲ ਮਨ ਨਿਰਮਲ ਹੋਈ ਹੈ ਤੇਰੋ ਰਹੇ ਹਾਂ ਉਹਾਂ ਲੋਕ ਰਾਓ ਚਰਨ ਪਕਾਰ ਕਰੋ ਗੁਰ ਸੇਵਾ ਮਨੇ ਚਰਾਓ ਭੋਗ ਛੋੜਿਆ ਬਦਵਾਦ ਹੰਕਾਰਾ ਮਾਨ ਸੋਈ ਜੋ ਹੋਗ ਸੰਤ ਟਹਿਲ ਸੋਈ ਹੈ ਲਾਗਾ ਜਿਸ ਮਸਤਕ ਲਿਖਿਆ ਲਿਖੋਗ ਕਹੋ ਨਾਨਕੇ ਕਬਿਨਾ ਦੂਜਾ ਅਵਰ ਨ ਕਰਨੇ ਜੋਗ ਟੋਡੀ ਮਹੱਲਾ ਪੰਜਵਾਂ ਸਤਿਗੁਰ ਆਇਓ ਸਰਨ ਤੁਹਾਰੀ ਮਿਲੇ ਸੂਖ ਨਾਮ ਹਰ ਸੋਭਾ ਚਿੰਤਾ ਲਏ ਹਮਾਰੀ ਰਹਾਓ ਅਵਰ ਨ ਸੋਜੇ ਦੂਜੀ ਠਾਹਰ ਹਾਰ ਭਰਿਓ ਤੋ ਦੁਆਰੀ ਲਿਖ ਛੋੜ ਲਿਖ ਛੂਟੇ ਹਮ ਨਿਰਗੁਣ ਲਿਓ ਹਵਾਰੀ ਸਤਿਵਕ ਸੰਸਦਾ ਮਿਹਰਬਾਨਾ ਸਭਨਾ ਦੇ ਅਧਾਰੀ ਨਾਨਕ ਦਾਸ ਸੰਤ ਪਾਛੇ ਭਰਿਓ ਰੱਖ ਲਿਓ ਇਹ ਵਾਰੀ ਤੁਡੀ ਮਹੱਲਾ ਪੰਜਵਾਂ ਰਸਨਾ ਗੁਣ ਗੋਪਾਲ ਨਿਤ ਗਾਇਨ ਸਾਂਤ ਸਹਿਜ ਰਸ ਮਨ ਉਪਜੋ ਸਗਲੇ ਦੁੱਖ ਪਲਾਇਣ ਰਹਾਓ ਜੋ ਮੰਗੇ ਸੋਈ ਸੋਈ ਪਾਵੈ ਸੇਵ ਹਰ ਕੇ ਚੰਨ ਰਸਾਇਣ ਜਨਮ ਮਨ ਦੋਹੂੰ ਤੇ ਛੂਟੇ ਭਵ ਜਲ ਜਗਤ ਤਰਾਇਣ ਖੋਜਤ ਖੋਜਤ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ ਅਵਨਾਸੀ ਖੇਮ ਚਾਹੀ ਜੇ ਨਾਨਕ ਸਦਾ ਸਿਮਰ ਨਾਰਾਇਣ ਟੋਡੀ ਮਹੱਲਾ ਪੰਜਵਾਂ ਨਿੰਦ ਗੁਰ ਕਿਰਪਾ ਤੇ ਹਾਟਿਓ ਪਾਵਰਮ ਪ੍ਰਭੇ ਦਿਆਲਾ ਸ਼ਿਵ ਕੇ ਵਾਣ ਸਿਰ ਕਟਿਓ ਰਹਾਓ ਕਾਲ ਜਲ ਜਮ ਜੋ ਨ ਸਕੇ ਸਚ ਕਾ ਪੰਥਾ ਥਟਿਓ ਖਾਸ ਖਰਚ ਕਛ ਨਿਗਰਤ ਨਾਹੀ ਰਾਮ ਰਤਨ ਧਨ ਕਟਿਓ ਪਸਮਾ ਬੂਆ ਪਸਮਾ ਭੂਤ ਹੋਆ ਕਿਨ ਪਿਤਰਾ ਆਪਣਾ

ਪੰਜਮ ਹਰ ਹਰ ਨਾਮ ਸਦਾ ਸਦ ਜਾਪ ਤਾਰ ਗੁਰੂ ਗੇ ਸੁਆਮੀ ਤਾਰ ਗੁਰੂ ਰੇ ਪਾਰ ਬ੍ਰਹਮ ਸੁਆਮੀ ਵਾਹਿਗੁਰੂ ਕੀ ਨਹੀਂ ਆਪ ਰਹਾ ਜਿਸ ਕੇ ਸੇ ਫੇਤ ਨਹੀਂ ਸੰਭਾਲੇ ਬਿਨ ਸੇ ਸੋਗ ਸੰਤਾਪ ਹੱਥ ਦੇ ਰੱਖੇ ਜਨ ਆਪਣੇ ਹਰ ਹੋਏ ਮਾਈ ਬਾਪ ਜੀ ਜੰਤ ਹੋਏ ਮਿਹਰਬਾਨਾ ਦਇਆ ਧਰੀ ਹਰ ਨਾਥ ਨਾਨਕ ਸਰਨ ਪਰੇ ਦੁਖ ਭੰਜਨ ਜਾਂ ਕਾ ਵੱਡ ਪ੍ਰਤਾਪ ਤੁਡੀ ਮਹੱਲਾ ਪੰਜਮ ਸੁਆਮੀ ਸਰਨ ਪਰਿਓ ਦਰਬਾਰੇ ਕੋਟ ਅਪਰਾਧ ਖੰਡਨ ਕੇ ਦਾਤੇ ਤੁਧ ਬਿਨ ਕੌਣ ਉਧਾਰੇ ਰਹਾਓ ਖੋਜਤ

ਬੜੇ ਭਾਗ ਔਰ ਆਪਣਾ ਪਾਇਓ, ਗੁਰਮੁਖੋ ਹਰ ਨਾਮ ਦੜਾਇਓ। ਹਰ ਹਰ ਨਾ ਜਾਪ ਤਾਪ ਵਰਤ ਨੇਮਾ, ਹਰ ਹਰ ਧਿਆਇ ਕੁਸਲ ਸਭ ਖੇਮਾ, ਆਚਾਰ ਵਿਹਾਰ ਜਾਤ ਹਰ ਗੁਨੀਆ, ਮਾਂ ਆਨੰਦ ਕੀਰਤਨ ਹਰ ਸੁਨੀਆ। ਕਹੋ ਨਾਨਕ ਜਿਨ ਠਾਕੁਰ ਪਾਇਆ, ਸਭ ਕੁਛ

ਮਹੱਲਾ ਪੰਜਵਾਂ ਪ੍ਰਭ ਤੇਰੇ ਪਾਕੇ ਤਹੂਰ ਦੀਨ ਦਿਆਲ ਪ੍ਰੀਤਮ ਮਨ ਮੋਹਨ ਕਰ ਕਿਰਪਾ ਮੇਰੇ ਲੋਚਾ ਪੂਰ ਰਹਾਉ ਦੈ ਦਸ ਰਵ ਰਿਹਾ ਜਸ ਤੁਮਰਾ ਆਂਤਰ ਜਾਮੇ ਸਦਾ ਹਜ਼ੂਰ ਜੋ ਤੁਮਰਾ ਜਸ ਗਾਵੇ ਕਰਤੇ ਸੇ ਜਨ ਕਬਹੂ ਨ ਮਰਤੇ ਚੂਰ ਤਾਂਡ ਬੰਧ ਵਿਨਸੇ ਮਾਇਆ ਕੇ ਸਾਧੂ ਸੰਗਤ ਮਿਟੇ ਵਸੂਰ ਸੁਖ

ਬੋਲੇ ਦੂਰ ਹੈ ਜਲ ਕੇ ਮਾਛਲੇ ਚੜੇ ਖਜੂਰ ਹੈ ਕਾਇਂ ਰੇ ਵਕਵਾਦ ਲਾਇਓ ਬਿਨ ਹਰ ਪਾਇਓ ਤਿਨੇ ਛਪਾਇਓ ਰਹਾਓ ਪੰਡਿਤ ਹੋਏ ਕੇ ਵੇਦ ਵਖਾਨੇ ਮੂਰਖ ਨਾਮ ਦਿਓ ਰਾਮੇ ਜਾਣੇ ਕੌਣ ਕੋ ਕਲੰਕ ਰਹੋ ਰਾਮ ਨਾਮ ਲੇਤ ਹੀ ਪਤਵ ਬਿਤ ਪੈ ਰਾਮ ਕਹਿਤ ਹੀ ਰਹੋ ਰਾਮ ਸੰਗ ਨਾਮ ਦੇ ਜਨ ਕੋ ਪ੍ਰਤੀ ਗਿਆ ਆਈ ਇਕਾਸੇ ਵਰਤ ਰਹੇ ਕਾਹੇ ਕੋ ਤੀਰਥ ਜਾਏ ਪੰਡ ਨਾਮ ਦੋ ਸੁਕ੍ਰਿਤ ਸੁਮਿਤ ਪਏ

ਮਹੱਲਾ ਚੌਥਾ ਕਰ ਪਹਿਲਾ ਦੋ ਪਦੇ ਇੱਕ ਓਂਕਾਰ ਸਤਿਗੁਰ ਪ੍ਰਸਾਦ ਸੁਣ ਮਨ ਕਥ ਕਥਾ ਹਰਨਾਮ ਰਿੱਧ ਬੁੱਧ ਸਿੱਧ ਸੁਖ ਪਾਵੇ।

ਰਵੇ ਤਲੰਗ ਮਹੱਲਾ ਪਹਿਲਾ ਅਨੜੀਏ ਮਾਣਾ ਕਾਏ ਕਰੇ ਆਪਣੇ ਘਰ ਹਰ ਰੰਗੋ ਕੀ ਨਾ ਮਾਣੇ ਸੌ ਨੇੜੇ ਤਨ ਕਮਲੀਏ ਬਾਹਰ ਕਿਆ ਢੂੰਡੇ ਪੈ ਕਿਆ ਦੇ ਸਲਾਈਆਂ ਨੈਣੀ ਭਾਵਕ ਕਰ ਸਿੰਗਾਰੋ ਤਾਂ ਸੁਹਾਗਣ ਜਾਣੀਏ ਲਾਗੀ ਜਾ ਸੋ ਤਰੇ ਪਿਆਰੋ ਆਣੇ ਵਾਲੀ ਕਿਆ ਕਰੇ ਜਾ ਤਨ ਕੰਤ ਨਾ ਭਾਵੈ ਕਰਨ ਭਰਾ ਕਰੇ ਬਹੁ ਤੇਰੇ ਸਾਤਨ ਮਹਿਲ ਨਾ ਪਾਵੈ ਬਿਨ ਕਰਮਾ ਕਿਛ ਪਾਈਏ ਨਾਹੀਂ ਜੇ ਬਹੁ ਤੇਰਾ ਥਾਵੈ ਲਭ ਲੋਭ ਹੰਕਾਰ ਕੀ ਮਾਤੀ ਮਾਇਆ ਮਾਹੀ ਸਮਹਾਣੀ ਇਨੇ ਵਾਤੀ ਸੋ ਪਾਈਏ ਨਾਹੀਂ ਪਈ ਕਾਮਣੇ ਆਣੀ ਜਾਇ ਪੁੱਛੋ ਸੁਹਾਗਣੀ ਵਾਹੇ ਕਿੰਨੀ ਵਾਤੀ ਸੋ ਪਾਈਐ ਜੋ ਕੁਛ ਕਰੇ ਸੋ ਭਲਾ ਕਰਮ ਮਾਨੀਏ ਹਕਮਤ ਹੁਕਮ ਚੁਕਾਈਐ ਜਾ ਕੇ ਪ੍ਰੇਮ ਪਦਾਰਥ ਪਾਈਏ ਤੋ ਚਰਨੀ ਚਿਤ ਲਾਈਐ ਸੋ ਕਹੇ ਸੋ ਕੀ ਜੇ ਤਨ ਮਨ ਦੀ ਜੇ ਐਸਾ ਭਰਮ ਲਾਈਐ ਏਵ ਕਹੇ ਸੁਹਾਗਣੀ ਭੈਣੇ ਇਨੀ ਵਾਤੀ ਸੋ ਪਾਈਐ ਆਪ ਗੁਆਈਏ ਤਾਂ ਸੋ ਪਾਈਏ ਔਰ ਕੈਸੀ ਚਿਤ ਰਹਾਈ ਸੋ ਨਦਰ ਕਰ ਦੇਖੇ ਸੋ ਦਿਨ

ਮਾਤੇ ਸਹਿਜ ਕੇ ਮਾਤੇ ਐਨਸ ਪਾਏ ਸਮਾਣੀ ਸੁੰਦਰ ਸਾਏ ਸਰੂਪ ਵਿਚੱਖਣ ਕਹੀਏ ਸਾ ਸਿਆਣੀ ਤਲੰਗ ਮਹੱਲਾ ਪਹਿਲਾ ਜੈਸੀ ਮੈਂ ਆਵੇ ਖਸਮ ਕੀ ਵਾਣੀ ਤੈਸੜਾ ਕਰੀ ਗਿਆਨ ਵੇਲਾ ਲੋ ਪਾਪ ਕੀ ਜੰਜਲੈ ਕਾਬਲ ਤਾਇਆ ਜੋਰੀ ਮੰਗੇ ਦਾਨ ਵੇਲਾ ਲੋ ਸ਼ਰਮ ਧਰਮ ਦਾ ਛੱਪ ਖਲੋਏ ਕੂੜ ਫਿਰੇ ਪ੍ਰਧਾਨ ਵੇਲਾ ਲੋ ਕਾਦੀਆਂ ਬਾਹਮਣਾ ਕੀ ਗੱਲ ਗਲਤ ਕੀ ਅਗਦ ਪੜੇ ਸ਼ੈਤਾਨ ਵੇਲਾ ਲੋ ਮੁਸਲਮਾਨੀਆਂ ਪੜੇ ਕਦੇ ਬਾ ਕਸ਼ਟ ਮੈਂ ਕਰੇ ਖੁਦਾਏ ਵੇਲਾ ਲੋ ਜਾਸ ਨਾ ਤੇ ਹੋਰ ਹਿੰਦਵਾਣੀਆਂ ਇਹ ਵੀ ਲੇਖੇ ਲਾਏ ਵੇਲਾ ਲੋ ਖੂਨ ਕੇ ਸੋਲੇ ਗਾਵੇ ਨਾਨਕ ਰਤ ਕੁੰਗੂ ਪਾਏ ਵੇਲਾ ਲੋ ਸਾਹਿਬ ਕੇ ਗੁਣ ਨਾਨਕ ਗਾਵੇ ਮਾਸਪੁਰੀ ਵਿੱਚ ਆਖ ਮਸੋਲਾ ਜਿਨਿਓ ਪਾਏ ਰੰਗ ਰਵਾਈ ਬੈਠਾ ਵੇਖੇ ਵਖਿਆ ਕੇਲਾ ਸੱਚਾ ਜੋ ਸਾਹਿਬ ਸੱਚ ਪਾਵੇ ਸੱਚਾ ਨਿਉ ਕਰੇ ਮਸੋਲਾ ਕਾਇਆ ਕਪੜ ਟੁਕ ਟੁਕੋ ਸੀ ਹਿੰਦੁਸਤਾਨ ਸੰਭਾਲ ਸੀ ਬੋਲਾ ਆਵਣ ਠਤਰੇ ਜਾਣ ਸਦਨ ਮੈਂ ਹੋਠ ਵੀ ਉਸਕੀ ਮਰਦ ਕਾ ਚੇਲਾ ਸੱਚ ਕੀ ਬਾਣੀ ਨਾਨਕ ਆਕੇ ਸੱਚ ਸੁਣਾਏ ਕੀ ਸੱਚ ਕੀ ਵੇਲਾ ਤਲੰਗ ਮਹੱਲਾ ਚੌਥਾ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਸਾਵਿਆ ਹੁਕਮ ਖੁਸਮਾ ਹੁਕਮ ਸਭ ਹਰਤਨੀ ਸੱਚ ਸਾਹਿਬ ਸਾਚਾ ਖੇਲ ਸਭ ਹਰਤਨੀ ਸਲਾਹੇ ਸੱਚ ਸਭ ਉਪਰ ਹਰਤਨੀ ਜਿਸ ਨਾਹੀ ਕੋਈ ਸਰੀਕ ਕਿਸ ਲੇਖੇ ਹੋ ਗਣੀ ਰਹੋ ਪੌਣ ਪਾਣੀ ਧਰਤੀ ਆਕਾਸ਼ ਕਰ ਮੰਦਰ ਹਰ ਬਣੀ ਵਿੱਚ ਵਰਤੇ ਨਾਨਕ ਆਪ ਝੂਠ ਕੋ ਕਿਤ ਕਿਆ ਗਣੀ ਤਲੰਗ ਮਹੱਲਾ ਪਚੌਥਾ ਨਿਤ ਨਿਫਲ ਕਮ ਕਰਮ ਕਮਾਏ ਬਫਾਏ ਦੁਰਮਤੀਆ ਅਬ ਜਾਣੇ ਬਲਵੰਤ ਕਰ ਝੂਠ ਤਬ ਜਾਣੇ ਜਗ ਜਿੱਤੀਆ ਐਸਾ ਬਾਜੀ ਸੰਸਾਰ ਨਾ ਚੇਤੇ ਹਰਨਾਮਾ ਖਿੰਨ ਮੈਂ ਬਿਨ ਸੇ ਸਭ ਝੂਠ ਮੇਰੇ ਮਨ ਧਿਆਏ ਰਾਮਾ ਰਹੋ ਸਾ ਵੇਲਾ ਚੇਤਨ ਆਵੇ ਜੇ ਧਿਆਏ ਕੰਟ ਕਾਲ ਗ੍ਰਹਿ ਸਹਿ ਤਿਸ ਨਾਨਕ ਲੈ ਛੁਡਾਏ ਜਿਸ ਕਿਰਪਾ ਕਰ ਹਿਰਦੇ ਵਸੇ ਤਲੰਗ ਮਹੱਲਾ ਪੰਜਵਾਂ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਖਾਕ ਨੂਰ ਕਰਨਮ ਆਲਮ ਦੁਨੀਆ ਅਸਮਾਨ ਦੀ ਮੀਂਹ ਦਰਖਤ ਆਪ ਪੈਦਾਇਸ ਖੁਦਾਏ ਬੰਦੇ ਚਸ਼ਮ ਦੀ ਦਿੰਗ ਫੈਨਾਏ ਦੁਨੀਆ ਮੁਰਦਾਰ ਖੁਰਦਨੀ ਗਾਵਲ ਹਵਾਏ ਰਹੋ ਗੈਵਾਨ ਹੈਵਾਨ ਹਰਾਮ ਕੁਸਤਨੀ ਮੁਰਦਾਰ ਬਖੋਰਾਏ ਦਿਲ ਕਬਜ਼ ਕਬਜ਼ਾ ਕਾਦਰੋ ਦੋਜਕ ਸਜਾਏ ਬਲੀ ਨਿਆਮਤ ਬਰਾਦਰਾ ਦਰਬਾਰ

ਮਹਲਾ ਬਗੋ ਨਾਨਕ ਅਰਦਾਸ ਪੇਸ ਦਰਵੇਸ਼ ਬੰਦਾ ਤਲੰਗਮ ਕਰ ਦੂਜਾ ਮਹੱਲਾ ਪੰਜਵਾਂ ਤੁਧ ਬਿਨ ਦੂਜਾ ਨਾਹੀ ਕੋਇ ਤੂੰ ਕਰਤਾਰ ਕਰੇ ਸੋ ਹੋਏ ਤੇਰਾ ਜੋਰ ਤੇਰੀ ਮਨ ਟੇਕ ਸਦਾ ਦਾ ਜਪ ਨਾਨਕ ਏਕ ਸਭ ਉਪਰ ਪਾਰ ਬ੍ਰਹਮ ਦਾ ਤਹਾਰ ਤੇਰੀ ਟੇਕ ਤੇਰਾ ਆਧਾਰ ਰਹੋ ਹੈ ਤੂੰ ਏ ਤੂੰ ਹੋਵਨ ਹਾਰ ਅਗਮ ਗਾਤ ਉੱਚ ਅਪਾਰ ਜੋ ਤੁਧ ਸੇਵੇ ਤਿਨ ਭਉ ਦੁਖ ਨਾਹੀ ਗੁਰ ਪ੍ਰਸਾਦ ਨਾਨਕ ਗੁਣ ਗਾਏ ਜੋ ਦਿਸੇ ਸੋ ਤੇਰਾ ਰੂਪ ਗੁਣ ਨਿਧਾਨ ਗੋਬਿੰਦ ਅਨੂਪ ਸਿਮਰ ਸਿਮਰ ਸਿਮਰ ਜਨ ਸੋਏ ਨਾਨਕ ਕਰਮ ਪ੍ਰਾਪਤ ਹੋਏ ਜਿਨ ਜਪਿਆ ਤਿਸ ਕੋ ਬਲਿਹਾਰ ਤਿਕ ਸ

ਸੱਚਾ ਪਰਵਤਗਾਰ ਕੁਦਰਤ ਕੀ ਮੁਨ ਜਾਣੀਏ ਵੱਡਾ ਵੇ ਪਰਵਾਹ ਕਰ ਵੰਦੇ ਤੂੰ ਬੰਦਗੀ ਜਿਚਰ ਕਰ ਮੈਂ ਸਾਹ ਤੂੰ ਸਮਰੱਥ ਕਥ ਗੁਜ ਜੋ ਪੈ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨੇ ਕੀ ਅਰਦਾਸ ਤਲੰਗ ਮਹੱਲਾ ਪੰਜਮ ਕਰ ਤੀਜਾ ਕਰਤੇ ਕੁਦਰਤੀ ਮੁਸਤਾਕ ਦੀਨ ਦੁਨੀਆ ਏਕ ਤੂੰ ਸਭ ਖਲਕ ਹੀ ਤੇ ਪਾਕ ਰਹਾਓ ਖਿਨ ਮੈਂ ਥਾਪ ਥਾਪਦਾ ਚਰਜ ਤੇਰੇ ਰੂਪ ਕੌਣ ਜਾਣੇ ਚਲਤ ਤੇਰੇ ਅੰਧਿਆਰੇ ਮੈਂ ਦੀਪ ਖੁਦ ਖਸਮ ਖਲਕ ਜਹਾਨ ਅੱਲਾ ਮਿਹਰਬਾਨ ਖੁਦਾਏ ਦਿਨ ਸਰੈਣ ਜੇ ਤੂੰ ਤੇਰਾ ਦੇ ਸੋ ਕਿਉਂ ਦੋ ਜਿਕ ਜਾਏ ਅਜਰਾਈ ਰਿਜਾਰ ਬੰਦੇ ਜੇ ਤੇਰਾ ਆਧਾਰ ਗੁਣੇ ਉਸ

ਇੱਕ ਤਲੰਗ ਮਹੱਲਾ ਪਹਿਲਾ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਜਿਨ ਕਿਆ ਤਿਨ ਦੇਖਿਆ ਕਿਆ ਕਹੀਏ ਰੇ ਭਾਈ ਆਪੇ ਜਾਣੇ ਕਰੇ ਆਪ ਜਨਵਾੜੀ ਹੈ ਲਾਈ ਰਾਜਸਾ ਪਿਆਰੇ ਕਾ ਰਾਜਸਾ ਜਿਤ ਸਦਾ ਸੁਖ ਹੋਈ ਰਹੋ ਜਿਨ ਰੰਗ ਕੰਤ ਨ ਰਾਵਿਆ ਸਾ ਪਛੋਰੇ ਤਾਣੀ ਹਾਥ ਪੁਛਾ ਹਾਥ ਪਛੋੜੇ ਸਿਰ ਤੁਨੇ ਜਬ ਰਹਿਣ ਵਿਹਾਣੀ ਪਛੋਤਾਵਾ ਨਾ ਮਿਲੇ ਜਬ ਚੁਕੇਗੀ ਸਾਰੀ ਤਾਂ ਫਿਰ ਪਿਆਰਾ ਰਾਵੀਏ ਜਬ ਆਵੇਗੀ ਵਾਰੀ ਕੰਤ ਲਿਆ ਸੁਹਾਗਣੀ ਮੈਂ ਤੇ ਵਧਵੀਏ ਹੈ ਸੇ ਗੁਣ ਮੁਝੇ ਨ ਆਵੀ ਕੈਸੀ ਦੋ ਤਰੇ ਨੀ ਸਖੀ ਸੋਰਾਵਿਆ ਤਿੰਨ ਪੁੱਛੋਗੇ ਜਾਏ ਪਾਇ ਲਗੋ ਬੇਨਤੀ ਕਰੋ ਲੇਗੋ ਪੰਥ ਵੇਤਾਏ ਹੁਕਮ ਪਛਾਣੇ ਨਾਨਕਾ ਪੋ ਚੰਦਨ ਲਾਵੈ ਗੁਣ ਕਾਮਣ ਕਾਮਣ ਕਰੇ ਤੋ ਪਿਆਰੇ ਕੋ ਪਾਵੈ ਜੋ ਦਿਲ ਮਿਲਿਆ ਸੋ ਮਿਲ ਰਿਹਾ ਮਿਲਿਆ ਮਿਲਿਆ ਮਿਲਿਆ ਕਹੀਏ ਰੇ ਸੋਈ ਜੇ ਬੋ ਤੇਰਾ ਲੋਚੀਏ ਵਾਤੀ ਮੇਲ ਨ ਹੋਈ ਤਾਤ ਮਿਲੇ ਫੁਨ ਤਾਤ ਕੋ ਲਿਵ ਲਵੇ ਕੋਲ ਤਾਵੈ ਗੁਰਪ੍ਰਸਾਦੀ ਜਾਣੀਏ ਤੋ ਅਨੁਭਵ ਪਾਵੈ ਪਾਣਾ ਵਾੜੀ ਹੋਏ ਘਰ ਖਰ ਸਾਰ ਨਾ ਜਾਣੇ ਰਸੀਆ ਹੋਵੇ ਮੁਸ਼ਕ ਦਾ ਤਲ ਫੂਲ ਪਛਾਣੇ ਅਭਿਉ ਪੀਏ ਜੋ ਨਾਨਕਾ ਪਰਮ ਪਰਮ ਸਮਾਵੈ ਸਹਿਜੇ ਸਹਿਸੇ ਮਿਲ ਰਹੇ ਅਮਰਾ ਪਦ ਵਾਵੈ ਤਲੰਗ ਮਹੱਲਾ ਚੌਥਾ ਹਰ ਕਿਆ ਕਥਾ ਕਹਾਣੀਆਂ ਗੁਰਮੀਤ ਸੁਣਾਈਆਂ ਬਲਿਹਾਰੀ ਗੁਰ ਆਪਣੇ ਗੁਰ ਕੋਵਲ ਜਾਈਆ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰ ਕੇ ਪਿਆਰੇ ਰਹਾਉ ਹਰ ਕੇ ਗੁਣ ਹਰ ਭਾਵਦੇ ਤੇ ਸੇ ਗੁਰ ਦੇ ਪਾਏ ਜਿਨ ਗੁਰ ਕਾ ਪਾਣਾ ਮੰਨਿਆ ਤਿਨ ਘੁੰਮ ਘੁੰਮ ਜਾਏ ਜਿਨ ਸਤਿਗੁਰ ਪਿਆਰਾ ਦੇਖਿਆ ਤਿਨ ਕਹੁ ਵਾਰੀ ਜਿਨ ਗੁਰ ਕੀ ਕੀਤੀ ਚਾਕਰੀ ਤਿਨ ਸਦਵ ਲਿਹਾਰੀ ਹਰ ਹਰ ਤੇਰਾ ਨਾਮ ਹੈ ਦੁੱਖ ਮੇਟਣ ਹਾਰਾ ਗੁਰ ਸੇਵਾ ਤੇ ਪਾਈਏ ਗੁਰਮੁਖ ਨਿਸਤਾਰਾ ਜੋ ਹਰ ਨਾਮ ਧਿਆਏ ਦੇਹੇ ਜਨ ਪਰਵਾਨਾ ਤਿਨ ਵਿਟੋ ਨਾਨਕ ਵਾਰਿਆ ਸਦਾ ਸਦਾ ਕਰਵਾਨਾ ਸਾਹ ਤੇਰੀ ਉਸਤ ਹੈ ਜੋ ਹਰ ਪ੍ਰਭਾਵੈ ਜੋ ਗੁਰਮੁਖ ਪਿਆਰਾ ਸੇਵ ਦੇ ਤਿਨ ਹਰ ਫਲ ਪਾਵੈ ਜਿਨ੍ਹਾਂ ਹਰ ਸੇ ਤੇ ਪਿੜੀ ਤਿਨ ਜੀ ਪ੍ਰਭ ਨਾਲੇ ਓਏ ਜਪ ਜਪ ਪਿਆਰਾ ਸੇਵ ਦੇ ਹਰ ਨਾਮ ਸੰਭਾਲੇ ਜਿਨ ਗੁਰਮੁਖ ਪਿਆਰਾ ਸੇਵਿਆ ਤਿਨ ਕੋ ਘੁੰਮ ਜਾਇਆ ਉਹ ਆਉ ਛੁੱਟੇ ਪਰਿਵਾਰ ਸਿਉਂ ਸਭ ਜਾ ਛੁਡਾਇਆ ਗੁਰ ਪਿਆਰੇ ਹਰ ਸੇਵਿਆ ਗੁਰ ਧਨ ਗੁਰ ਧਨੋ ਗੁਰ ਹਰ ਮਾਰ ਦੱਸਿਆ ਗੁਰ ਪੁੰਨ ਵਡ ਪੁੰਨ ਜੋ ਗੁਰਮੁਖ ਗੁਰ ਸੇਵ ਦੇ ਸੇ ਪੁੰਨ ਪ੍ਰਾਣੀ ਜਨ ਨਾਨਕ ਤਿਨ ਕੋ ਵਾਰਿਆ ਸਦਾ ਸਦਾ ਕੁਰਬਾਣੀ ਗੁਰਮੁਖ ਸਖੀ ਸਹੇਲੀਆ ਸੇ ਆਪ ਹਰ ਪਾਈਆ ਹਦਰ ਗੈ ਪਹਿਨਾਈਆ ਹਰ ਆਪ ਗੱਲ ਲਾਈਆ ਜੋ ਗੁਰਮੁਖ ਨਾਮ ਧਿਆਏ ਦੇ ਤਿਨ ਦਰਸ਼ਨ ਦੀਜੇ ਹਮ ਤਿਨਕੇ ਚਰਨ ਬਖਾਲ ਤੇ ਕੋਲ ਤੁਰ ਤੁਰ ਪੀ ਜੇ ਪਾਨ ਸੁਪਾਰੀ ਖਾਤੀਆਂ ਮੁਖ ਬੀੜੀਆਂ ਲਾਈਆਂ ਹਰ ਹਰ ਕਰੇ ਨਾ ਚੇਤਿਆ ਜਾਂ ਪਕੜ ਚਲਾਈਆਂ ਜਿਨ ਹਰ ਨਾਮਾ ਹਰ ਚੇਤਿਆ ਹਿਰਦੇ ਉਰਥਾਰੇ ਤਿਨ ਜਮ ਨੇੜ ਨਿਆਵੇ ਗੁਰਮੁਖ ਗੁਰ ਪਿਆਰੇ ਹਰ ਕਾ ਨਾਮ ਧਨ ਹੈ ਕੋਈ ਗੁਰਮੁਖ ਜਾਣੇ ਨਾਨਕ ਜੇ ਸਤਿਗੁਰ ਭੇਟਿਆ ਰੰਗਲੀਆਂ ਮਾਣੇ ਸਤਿਗੁਰ ਦਾਤਾ ਆਖੇ ਤੁਸ ਕਰੇ ਪਸਾਓ ਹੋਂ ਗੁਰ ਬਿਟੋ ਸਦਵਾਰਿਆ ਜਿੰਦ ਤਲਾਰਾ ਸੋ ਧਨ ਗੁਰੂ ਸਾਬਾਸ ਹੈ ਹਰ ਦੇ ਸੁਨੇਹਾ ਹੋ ਵੇਖ ਵੇਖ ਗੁਰ ਵਿਖਸਿਆ ਗੁਰ ਸਤ ਗੁਰ ਦੇਹਾ ਗੁਰਸਨਾ ਅੰਮ੍ਰਿਤ ਬੋਲਦੀ ਹਰ ਨਾਮ ਸੁਹਾਵੇ ਜਿਣ ਸੁਣ ਸਿੱਖਾ ਗੁਰ ਮੰਨਿਆ ਤਿਨਾ ਭੁੱਖ ਸਭ ਜਾਏ ਹਰ ਕਾ ਮਾਰ ਗਿਆ ਕਿਹ ਕੋ ਕਿਤ ਵਿਦ ਜਾਈਏ ਹਰ ਹਰ ਤੇਰਾ ਨਾਮ ਹੈ ਖਰਚ ਲੈ ਜਾਈਏ ਜਿਨ੍ਹਾਂ ਗੁਰਮੁਖ ਹਾਰਿਆ ਰਾਧਿਆ ਸੇ ਸਾ ਵਰਦਾਣੇ ਹੋ ਸਤਿਗੁਰ ਕੋ ਸਦਵਾਰਿਆ ਗੁਰਵਚਨ ਸਮਾਣੇ ਤੂੰ ਠਾਕਰ ਤੂੰ ਸਾਹਿਬ ਤੂੰ ਹੈ ਮੇਰਾ ਮੀਰਾ ਤੁਧ ਭਾਵੇ ਤੇਰੀ ਬੰਦਗੀ ਤੂੰ ਗੁਣੀ ਗਹੀਰਾ ਆਪੇ ਹਰ ਇੱਕ ਰੰਗ ਹੈ।

0: ਸਾਰੋ ਸਤਿਗੁਰ ਮੁਰਸਾ
1: ਸਾਧ ਚੇਤਨਾ ਹੈ ਤੋ ਚੇਤਲਾ ਨਿਸਦਨ ਮੈਂ ਪੁਰਾਣੇ ਛਿਨ ਛਿਨਿਓਦ ਬਿਹਾਤ ਹੈ ਬੂਟੇ ਘੱਟ ਜੋ ਪਾਨੀ ਰਹਾਓ ਹਰ ਗੁਣ ਕਾਹੇ ਨਾ ਗਾਵੀ ਮੂਰਖ ਗਿਆ ਨਾ ਝੂਠ ਲਾਲ ਚ ਲਾਗ ਕੈ ਨਹਿ ਮਰਨ ਪਛਾਣਾ ਅਜੂ ਕਸ ਬਿਗੜਿਓ ਨਹੀਂ ਜੋ ਪ੍ਰਭ ਗੁਣ ਗਾਵੈ ਕਹੋ ਨਾਨਕ ਤੇ ਭਜਨ ਤੇ ਨਿਰਭੈ ਪਦ ਪਾਵੈ ਜਾਗ ਲਿਹੋ ਰੇ ਮਨਾ ਜਾਗ ਲਿਹੋ ਕਹਾਂ ਗਾਫਲ ਸੋਇਆ ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ ਰਹਾਓ ਮਤ ਪਿਤਾ ਸੁਤ ਬੰਦ ਜਾ ਨਹਿਤ ਜਾ ਸੋ ਕੀਨਾ ਜਿਉ ਛੂਟਿਓ ਜਬ ਦੇਹ ਤੇ ਡਾਰ ਅਗਨ ਮੈਂ ਦੀਨਾ ਜੀਵਤ ਲਿਓ ਵਿਵਹਾਰ ਹੈ ਜਗ ਕੋ ਤੁਮ ਜਾਨੋ ਨਾਨਕ ਹਰ ਗੁਣ ਗਾਇ ਲੈ ਸਭ ਸੁਪਨ ਸਮਾਨੋ ਤਿਲੰਗ ਮਹਲਾ ਨਾਵਾ ਹਰ ਜਸ ਰੇ ਮਨਾ ਗਾਇ ਲੈ ਜੋ ਸੰਗੇ ਹੈ ਤੇਰੋ ਅਵਸਰ ਬੀਤਿਓ ਜਾਤ ਹੈ ਕਹਿਓ ਮਾਨ ਲੈ ਮੇਰੋ ਰਹਾਉ ਸੰਪਦ ਰਥ ਤਨ ਰਾਜ ਸੁਵਤ ਨੇ ਹੁਲਗਾਇਓ ਕਾਲ ਪਾਸ ਜਬ ਗਲ ਪਰੀ ਤਬ ਭਇਓ ਪਰਾਇਓ ਜਾਨ ਬੂਝ ਕੈ ਬਾਬਰੇ ਤੇ ਕਾਜ ਬਿਗਾਰਿਓ ਪਾਪ ਕਰਤ ਸੁਖ ਚੁ ਨਹੀਂ ਨਹਿ ਗਰਬ ਨਿਵਾਰਿਓ ਜੇ ਬੇਦ ਗੁਰ ਉਪਦੇਸਿਆ ਸੋ ਸੁੰਦਰੇ ਭਾਈ ਨਾਨਕਹਿਤ ਪੁਕਾਰ ਕੈ ਗੋ ਪ੍ਰਭ ਸਰਨਾਈ ਤਿਲੰਗ ਬਾਣੀ ਭਗਤ ਕਬੀਰ ਜੀ ਕੀ ਇੱਕ ਓਂਕਾਰ ਸਤਿਗੁਰ ਪ੍ਰਸਾਦ ਵੇਦਕ ਤੇ ਬੇਪਤਰਾ ਪਾਈ ਦਿਲ ਕਾ ਫਿਕਰ ਨਾ ਜਾਏ ਟੁੱਕ ਦਮ ਕਰਾਰੇ ਜੋ ਕਰ ਹੋ ਹਾਜ਼ਰ ਹਜੂਰ ਖੁਦਾਏ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਇਹੋ ਜਿਹਾ ਦੁਨੀਆਂ ਸਿਹਰ ਮੇਲਾ ਦਸਤਗੀਰੀ ਨਾ ਹੀ ਰਹਾਓ ਦਰੋਗ ਪੜ ਪੜ ਖੁਸ਼ੀ ਹੋਏ ਬੇਖਬਰ ਬਾਦ ਬਕਾਹੇ ਹੱਕ ਸੱਚ ਖਲ ਖਲਕ ਮਿਆਨੇ ਸ਼ਾਮ ਮੂਰਤ ਨਾਹੇ ਅਸਮਾਨ ਮਿਹਾਨੇ ਲਹੰਗ ਦਰੀਆ ਗੁਸਲ ਕਰਦਨ ਬੂਦ ਕਰ ਫਕਰ ਦਾਇਮ ਲਾਏ ਚਸਮੇ ਜਹ ਤਹਾ ਮੌਜੂਦ ਅੱਲਾਹ ਪਾਕੰ ਪਾਕ ਹੈ ਸਕ ਕਰੋ ਜੇ ਦੂਸਰ ਹੋਏ ਕਬੀਰ ਕਰਮ ਕਰੀਮ ਕਾਹੋ ਕਰ ਜਾਨੇ ਸੋਏ ਨਾਮ ਦੇਵ ਜੀ ਮੈਂ ਅੰਦਲੇ ਕੀ ਟੇਕ ਤੇਰਾ ਨਾਮ ਖੁੰਦਕਾਰਾ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਅਧਾਰਾ ਰਹਾਉ ਕਰੀਮਾ ਰਹੀਮਾ ਅਲਾਹ ਤੂੰ ਗਨੀ ਹਾਜ਼ਰਾ ਹਜੂਰ ਦਰ ਪੇਸ ਤੂੰ ਮਨੀ ਦਰਿਆਉ ਤੂੰ ਦੇਹਿੰਦ ਤੂੰ ਬਿਸਿਆਰ ਤੂੰ ਧਨੀ ਦੇਹ ਲੇਹ ਏਕ ਤੂੰ ਦਿਗਰ ਕੋ ਨਹੀਂ ਤੂੰ ਦਾਨਾ ਤੂੰ ਬੀਨਾ ਮੈਂ ਵਿਚਾਰ ਕਿਆ ਕਰੀ ਨਾਮੇ ਚ ਸਵਾਮੀ ਬਖਸ਼ੰਦ ਤੂੰ ਹਰੀ ਹੱਲੇ ਯਾਰਾ ਹੱਲੇ ਯਾਰਾ ਖੁਸ਼ ਖਬਰੀ ਬਲ ਬਲ ਜਾਓ ਹਾਂ ਬਲ ਬਲ ਜਾਓ ਨਿਕੀ ਤੇਰੀ ਬਿਗਾਰੀ ਆਲੇ ਤੇਰਾ ਨਾਂ ਰਹਾਉ ਕੁਜਾ ਆਮਦ ਕੁਜਾ ਰਫਤੀ ਕੁਜਾ ਮੇਹਰ ਰਵੀ ਦੁਆਰਕਾ ਨਗਰੀ ਰਾਸ ਬਗੋਈ ਖੂਬ ਤੇਰੀ ਬਗਰੀ ਮਿੱਠੇ ਤੇਰੇ ਬੋਲ ਦੁਆਰਕਾ ਨਗਰੀ ਕਾਹੇ ਕੇ ਮੰਗੋਲ ਚੰਦੀ ਹਜ਼ਾਰਾ ਲਮੇਖ ਲਖਾਨਾ ਹਮ ਚਰੀ ਪਾਤ ਸਾ ਸਾਵਲੇ ਬਲਨਾ ਹਮ ਚਿਨੀ ਪਾਤ ਸਾ ਸਾਵਲੇ ਬਰਨਾ ਅਸਪਤ ਗਜਪਤ ਨਰੇ ਨਰਿੰਦ ਨਾਮੇ ਗੁਸਵਾਮੀਰ ਮੁਕੰਦ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰਗ ਗੁਰਪ੍ਰਸਾਦ ਰਾਗ ਸੋਹੀ ਮਹੱਲਾ ਪਹਿਲਾ ਚੁੱਪ ਦੇ ਘਰ ਪਹਿਲਾ ਭਾਂਡਾ ਧੋਏ ਬੈਸ ਧੂਪ ਦੇਵੋ ਤੋ ਦੁੱਧੇ ਕੋ ਜਾਵ ਦੂਧ ਗਰਮ ਪੁੱਤ ਦੂਧ ਗਰਮ ਭੋਨ ਸੁਰਤ ਸਮਾਇਣ ਹੋਈ ਨਿਰਾਸ ਜਮਾਵ ਜਪੋ ਦਾ ਇੱਕੋ ਨਾਮਾ ਅਵਰ ਨਿਰਾਲ ਫੁਕਾਮਾ ਰਹਾਓ ਇਹ ਮਨੀਟੀ ਹਾਥ ਕਰੋ ਪੁੰਨ ਨਿਤਰ ਨੀਂਦ ਨਾ ਆਵੇ ਰਸਨਾ ਨਾਮ ਜਪੋ ਤਮਤੀਆ ਇਨ ਬਿਦ ਅੰਮ੍ਰਿਤ ਪਾਵੋ ਮਨ ਸੰਪਟ ਜਦ ਸਤ ਸਰ ਨਾਵਣ ਭਾਵਨ ਪਾਤੀ ਤ੍ਰਿਪਤ ਕਰੇ ਪੂਜਾ ਪ੍ਰਾਣ ਸੇਵਕ ਜੇ ਸੇਵੈ ਇਨ ਬੇਦ ਸਾਹਿਬ ਰਵਤ ਰਹਿ ਕਹਦੇ ਕਹੇ ਕਹੇ ਕਹਿ ਜਾਵੇ ਤੁਮ ਸਰਿਆ ਵਰਨਾ ਕੋਈ ਭਗਤਹੀਣ ਨਾਨਕ ਜਨ ਜੰਪੈ ਹੌਸਲਾ ਹੀ ਸੱਚਾ ਸੋਈ ਸੋਈ ਮਹਲਾ ਪਹਿਲਾ ਘਰ ਦੂਜਾ ਇੱਕ ਓਂਕਾਰ ਸਤ

ਗੁਰਬਚਨੀ ਫਲ ਪਾਇਆ, ਸਹਿ ਕੇ ਅੰਮ੍ਰਿਤ ਬੋਲਾ, ਨਾਨਕ ਹੈ ਸਹੇਲੀ ਹੋ ਸੋ ਖਰਾ ਪਿਆਰਾ, ਹਮ ਸਹਿ ਕੇ ਰਿਆ ਦਾਸੀਆ ਸਾਹ ਸਾਚਾ ਖਸਮ ਹਮਾਰਾ, ਹਮ ਸਹਿ ਕੇ ਰਿਆ ਦਾਸੀਆ ਸਾਚਾ ਖਸਮ ਮਾਰਾ, ਸੋਹੀ ਮਹੱਲਾ ਪਹਿਲਾ। ਜਿਨ ਕੋ ਪਾਂਡੇ ਭਾਵਤ ਨਾ ਸਵਾਰ ਸੀ, ਸੁਖੀ ਕਰੇ ਪਸਾਉ ਦੁਖ ਵਿਸਾਰ ਸੀ, ਸਹਿਸਾ ਮੂਲੇ ਨਾ ਹੀ ਸਰ ਪਰਤਾਰ ਸੀ, ਤਿੰਨਾ ਮਿਲਿਆ ਗੁਰ ਆਏ ਜਿਨ ਕੋ ਲਿਖਿਆ, ਅੰਮ੍ਰਿਤ ਹਰ ਕਾ ਨਾਉ ਦੇਵੈ ਦੇਖਿਆ, ਚਾਲ ਸਤਿਗੁਰ ਭਾਏ ਭਵਨ ਭੇਖਿਆ, ਜਾਗੋ ਮੈਲ ਹਜੂਰ ਦੂਜੇ ਨਿਵੇ ਕਿਸ ਦਰ ਦਰਵਾੜੇ, ਨਾ ਹੀ ਮੂਲੇ ਪੁੱਛਤੇ ਸਹਿ ਛੁੱਟੇ ਤੱਕ ਬੋਲ ਸਾਹਿਬ ਨਦਰ, ਜਿਸ ਕੱਲੇ ਆਣੇ ਆਪ ਜਿਸ ਨਾ ਹੀ ਦੂਜਾ ਮਤੈ ਕੋਏ, ਢਾਇਓ ਸਰ ਸਹਿਜ ਜਾਣੇ ਸਭ ਸੋਏ, ਨਾਉ ਨਾਨ ਬਖਸ਼ੀਸ ਨਦਰੀ ਕਰਮ ਹੋਏ, ਸੂਈ ਮਹੱਲਾ ਪਹਿਲਾ। ਭਾਂਡਾ ਹੱਸਾ ਸੋਏ ਜੋ ਤਿਸ ਭਾਵ ਸੀ, ਭਾਂਡਾ ਤਮਲੀਨ ਧੋਤਾ ਹੱਸਾ ਨਾ ਹੋਏ ਸੀ, ਗੁਰੂ ਦੁਆਰੇ ਹੋਏ ਸੂਝੇ ਪਾਏ ਸੀ, ਇਤ ਦੁਆਰੇ ਧੋਏ ਹੱਸਾ ਹੋਏ ਸੀ, ਮੈਲੇ ਹੱਸੇ ਗਾ ਵਿਚਾਰ ਆਪ ਵਰਤਾਏ ਸੀ, ਮਤ ਕੋ ਜਾਣੇ ਜਾਏ ਅੱਗੇ ਪਾਏ ਸੀ, ਜਿਹੇ ਕਰਮ ਕਮਾਏ ਤਿਆ ਹੋਏ ਸੀ, ਅੰਮ੍ਰਿਤ ਹਰ ਕਾ ਨਾਮ ਆਪ ਵਰਤਾਏ ਸੀ, ਚੱਲਿਆ ਪਾਸ ਜਨਮ ਸਵਾਰ ਵਾਜਾ ਵਾਏ ਸੀ, ਮਾਨਸ ਕਿਆ ਵਿਚਾਰਾ ਤੋਂ ਲੋਕ ਸੁਣਾਏ ਸੀ, ਨਾਨਕ ਆਪ ਨਿਹਾਲ ਸਭ ਕੁਲ ਤਾਰ ਸੀ, ਸੋਈ ਮਲ ਪਹਿਲਾ। ਜੋਗੀ ਹੋਵੇ ਭੋਗਵੈ, ਜੋਗੀ ਹੋਵੇ ਜੋਗਵੈ, ਭੋਗੀ ਹੋਵੇ ਖਾਏ, ਤਪਿਆ ਹੋਵੇ ਤਪ ਕਰੇ, ਤੀਰਥ ਮਲ ਮਲ ਨਹਾਏ, ਤੇਰਾ ਸਦੜਾ ਸੁਣੇ ਜੈ ਭਾਈ, ਜੇ ਕੋ ਬਹਿ ਅਲਾਏ ਰਹਾਉ, ਜੈਸਾ ਬੀਜੈ ਸੋਲਣੈ ਜੋ ਕੱਟੇ ਸੋ ਖਾਏ, ਅੱਗੇ ਪੁੱਛ ਨ ਹੋਵਈ ਜੇ ਸਣ ਨੀ ਸਣ ਜਾਏ, ਤੈਸੋ ਜੈਸਾ ਕਾਂਡੀਐ ਜੈਸੀ ਕਾਰ ਕਮਾਏ, ਜੋ ਦਮ ਚਿੱਤ ਨਾ ਆਵਈ ਸੋ ਦਮ ਬਿਰਤਾ ਜਾਏ, ਇਹੋ ਤਨ ਵਿੱਚ ਹੀ ਬਹਿ ਕਰੀ ਜੇ ਕੋ ਲਏ ਵਿਕਾਏ, ਨਾਨ ਕੰਮ ਨਾ ਆਵਈ ਜਿਤ ਦਿਨ ਨਾ ਹੀ ਸੱਚਾ ਨਾਉ, ਸੂਈ ਮਹੱਲਾ ਪਹਿਲਾ। ਘਰ ਸਤਵਾਂ ਇੱਕੋ ਓਅੰਕਾਰ ਸਤਿਗੁਰ ਪ੍ਰਸਾਦ, ਜੋਗ ਨ ਕਿੰਤਾ ਜੋਗ ਨ ਡੰਡ, ਜੋਗ ਨ ਭਸਮ ਚੜਾਈਐ, ਜੋਗ ਨ ਮੁੰਦੀ ਮੂੰਡ ਮੁੰਡਾਇਐ, ਜੋਗ ਨ ਸਿੰਘੀ ਪਾਈਐ, ਅੰਜਨ ਮਾਹੀ ਨਿਰੰਜਨ ਰਹੀਐ, ਜੋਗ ਜੁਗ ਤੇ ਪਾਈਐ, ਗਲਨੀ ਜੋਗ ਨਾ ਹੋਈ ਏਕ ਦ੍ਰਿਸ਼ਟ ਕਰ ਸੰਸਰ ਜਾਣੇ, ਜੋਗੀ ਕਹੀਏ ਸੋਈ ਰਹਾਓ, ਜੋਗ ਨਾ ਬਾਹਰ ਮੜੀ ਮਸਾਣੀ, ਜੋਗ ਨਾ ਤਾੜੀ ਲਾਈ ਹੈ, ਜੋਗ ਨਾ ਦੇਸ ਦਿਸੰਤਰ ਭਾਵੇ ਹੈ, ਜੋਗ ਨਾ ਤੀਰਥ ਨਹਾਈ ਹੈ, ਅੰਜਨ ਮਾਹੀ ਨਿਰੰਜਨ ਰਹੀ ਹੈ, ਜੋਗ ਜੁਗਤ ਇਵ ਭਾਈ ਹੈ, ਸਤਿਗੁਰ ਭੇਟੇ ਤਾਂ ਸਹਸਾ ਤੂਟੇ, ਤਾਵਤ ਵਰਜ ਰਹਾਈ ਹੈ, ਨਿਜਰ ਚਰੈ ਸਹਿਜ ਤੁਨ ਲਾਗ ਕਰੇ ਪਰਚਾ ਪਾਈ ਹੈ, ਅੰਜਨ ਮਾਹੀ ਨਿਰੰਜਨ ਰਹੀ ਹੈ, ਜੋਗ ਜੁਗਤ ਇਵ ਭਾਈ ਹੈ, ਨਾਨਕ ਜੀਵ ਧਿਆ ਮਰ ਰਹੀ ਹੈ, ਐਸਾ ਜੋਗ ਕਮਾਈ ਹੈ, ਵਾਜੇ ਬਾਜੋ ਸਿੰਘੀ ਵਾਜੈ ਤੋ ਨਿਰਪਉ ਪਾਦ ਪਾਈ ਹੈ, ਅੰਜਨ ਮਾਹੀ ਨਿਰੰਜਨ ਰਹੀ ਹੈ, ਜੋਗ ਜੁਗਤ ਤਉ ਪਾਈਐ, ਸੋਈ ਮਹੱਲਾ ਪਹਿਲਾ। ਕੌਣ ਤਰਾ ਜੇ ਕੌਣ ਤੁਲਾ, ਤੇਰਾ ਕਵਣ ਸਰਾਪ ਬੁਲਾਵਾ, ਕਵਣ ਗੁਰੂ ਕਹਿ ਬਹਿ ਦੇਖਿਆ ਲੇਵਾ, ਕਹਿ ਬਹਿ ਮੁੱਲ ਕਰਾਵਾ, ਮੇਰੇ ਲਾਲ ਜੀਉ ਤੇਰਾ ਅੰਤ ਨਾ ਪਾਣਾ, ਮੇਰੇ ਲਾਲ ਜੀਉ ਤੇਰਾ ਅੰਤ ਨਾ ਜਾਣਾ, ਤੂੰ ਜਲ ਥਲ ਮਹੀਲ ਭਰਪੁਰ ਲੀਣਾ, ਤੂੰ ਆਪੇ ਸਰਬ ਸਮਾਣਾ ਰਹਾਓ, ਮਨ ਤਾਰਾ ਜੀ ਚੇਤ ਤੁਲਾ, ਤੇਰੀ ਸੇਵ ਸਰਾਪ ਕਮਾਵਾ, ਘਟ ਪਿੱਤਰ ਸੋ ਸੋ ਤੋਲੀ ਅਨਬਿਧ ਚਿੱਤ ਰਹਾਵਾ, ਆਪੇ ਕੰਡਾ ਤੋਲ ਤਰਾ ਜੀ ਆਪੇ ਤੋਲਣ ਹਾਰਾ, ਆਪੇ ਦੇਖੇ ਆਪੇ ਬੂਜੇ ਆਪੇ ਹੈ ਬਣਜਾਰਾ, ਅੰਦਲਾ ਨੀ ਜਾਤ ਪਰਦੇਸ ਸੀਖ ਨਿਆਵੈ ਤੇ ਲਿ ਜਾਵੈ, ਤਾਂ ਕਿ ਸੰਗਤ ਨਾਨਕ ਰਹਿਦਾ ਕਿਉ ਘਰ ਮੂੜਾ ਪਾਵੈ, ਰਾਗ ਸੂਹੀ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮਨ ਰਾਮ ਨਾਮ ਅਰਾਧਿਆ ਗੁਰ ਸ਼ਬਦ ਗੁਰੂ ਗੁਰ ਕੇ, ਸਭ ਇੱਛਾ ਮਨ ਤਨ ਪੂਰੀਆ ਸਭ ਚੁੱਕਾ ਡਰ ਜਮ ਕੇ, ਮੇਰੇ ਮਨ ਗੁਣ ਗਾਵੋ ਰਾਮ ਨਾਮ ਹਰ ਕੇ, ਗੁਰ ਤੁੱਠੇ ਮਨ ਪ੍ਰਬੋਧਿਆ ਹਰ ਪਿਆ ਰਸ ਗਟ ਕੇ ਰਹਾਓ, ਸਤਸੰਗ ਦੂਤਮ ਸਤਿਗੁਰ ਕੇ ਰੀਹ ਗੁਣ ਗਾਵ ਹਰ ਪ੍ਰਭ ਕੇ ਹਰ ਕਿਰਪਾ ਧਾਰ, ਮੇਲੋ ਸਤਸੰਗਤ ਹਮ ਧੋਵੇ ਭਾਗ ਜਾਨ ਕੇ, ਰਾਮ ਨਾਮ ਸਭ ਹੈ ਰਾਮ ਨਾਮ ਰਸ ਗੁਰਮਤ ਰਸ ਰਸ ਕੇ, ਹਰ ਅੰਮ੍ਰਿਤ ਹਰ ਜਲ ਪਾਇਆ ਸਭ ਲਾਥੀ ਤਿਸ ਤਿਸ ਕੇ, ਹਮਰੀ ਜਾਤ ਪਾਤ ਗੁਰ ਸਤਿਗੁਰ ਹਮ ਵੇਚਿਓ ਸਿਰ ਗੁਰ ਕੇ, ਜਨ ਨਾਨਕ ਨਾਮ ਪਰਿਓ ਗੁਰ ਚੇਲਾ ਗੁਰ ਰਾਖੋ ਲਾਜ ਜਨ ਕੇ, ਸੂਈ ਮਾਲਾ ਚੌਥਾ ਹਰ ਹਰ ਨਾਮ ਭਜਿਓ ਪ੍ਰਗੋਤਮ ਸਭ
ਬਿਨ ਸਦਾ ਲਗ ਧਲਗਾ ਭਉ ਜਨਮ ਮਰਣਾ ਮਿਟਿਓ ਗੁਰ ਸਬਦੀ ਹਰਿ ਅਸਤਰ ਸੇਵ ਸੁਖ ਸਮਗਾ ਮੇਰੇ ਮਨ ਭਜ ਰਾਮ ਨਾਮ ਅਤਿ ਪ੍ਰਗਾ ਮੈਂ ਮਨ ਤਨ ਅਰਪ ਧਰਿਓ ਗੁਰ ਅਗੇ ਸਿਰਵੇ ਚਲਿਓ ਮੁਲ ਮਹਿੰਗਾ ਰਹਾਉ ਨਿਰਭਰ ਰਾਜੇ ਰੰਗ ਰਸ ਮਾਣੇ ਬਿਨ ਨਾਵੇ ਪਕੜ ਖੜੇ ਸਭ ਕਲਗਾ ਧਰਮ ਰਾਏ ਸਿਰ ਡੰਡ ਲਗਾਨਾ ਫਿਰ ਪਸਤਾਨੇ ਹੱਥ ਫਲਗਾ ਹਰ ਰਾਖ ਰਾਖ ਜਾਨ ਕਿਰਮ ਤੁਮਾਰੇ ਸਰਨਾਗਤ ਪੁਰਖ ਪ੍ਰਤਪਲਗਾ ਦਰਸ਼ਨ ਸੰਤ ਦਿਹੋ ਸੁਖ ਪਾਵੈ ਪ੍ਰਭ ਲੋਚ ਪੂਰ ਜਨ ਤੁਮਗਾ ਤੁਮ ਸਮਰਥ ਪੁਰਖ ਵਡੇ ਪ੍ਰਭ ਸੁਆਮੀ ਮੁਖ ਕੀ ਜੈ ਦਾਨ ਹਰ ਨਿਮਗਾ ਜਨ ਨਾਨਕ ਨਾਮ ਮਿਲੇ ਸੁਖ ਪਾਵੈ ਹਮ ਨਾਮ ਮਿਠੋ ਸਦ ਘੁੰਮਗਾ ਸੋਈ ਮਹਲਾ ਚੌਥਾ ਹਰ ਨਾਮਾ ਹਰ ਰੰਗ ਹੈ ਹਰ ਰੰਗ ਮਜਿਠੇ ਰੰਗ ਗੁਰ ਤੁੱਠੇ ਹਰ ਰੰਗ ਚਾੜਿਆ ਫਿਰ ਬਹੁੜ ਨ ਹੋਵੀ ਭੰਗ ਮੇਰੇ ਮਨ ਰਾਮ ਨਾਮ ਕਰ ਰੰਗ ਗੁਰ ਤੁੱਠੇ ਹਰ ਉਪਦੇਸਿਆ ਹਰ ਭੇਟਿਆ ਰਾਓ ਨਿਸੰਗ ਰਾਓ ਮੰਦਿਆਣੀ ਮਨ ਮੁਖੀ ਫਿਰ ਆਵਣ ਜਾਣਾ ਅੰਗ ਹਰ ਪ੍ਰਭ ਚੇਤਨਾ ਆਇਓ ਮਨ ਦੂਜਾ ਭਾਉ ਸਲੰਗ ਹਮ ਮੈਲ ਭਰੇ ਦੁਚਾਰੀਆ ਹਰ ਰਾਖੋ ਅੰਗੀ ਅੰਗ ਗੁਰ ਅੰਮ੍ਰਿਤਸਰ ਨਬਲਾਇਆ ਸਬਲਾ ਥੇ ਕਿਰਪਕ ਪੰਗ ਹਰ ਦੀਨ ਅਧੀਨ ਦਿਆਲ ਪ੍ਰਭ ਸਤਸੰਗਤ ਮਿਲ ਹਸੰਗ ਮਿਲ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਤਨ ਰੰਗ ਸੂਈ ਮਲ ਚੌਥਾ ਹਰ ਹਰ ਕਰੇ ਨਿਤ ਕਪੜ ਕੁਮਾਵੇ ਅਰਦਾ ਸੁਧ ਨਾ ਹੋਈ ਅੰਦਨ ਕਰਮ ਕਰੇ ਬਹੁਤੇਰੇ ਸੁਪਨੇ ਸੁਖ ਨਾ ਹੋਈ ਗਿਆਨੀ ਗੁਰਬਿਨ ਭਗਤ ਰਹੋਈ ਕੋਰੇ ਰੰਗ ਕਦੇ ਨਾ ਚੜ੍ਹੈ ਜੇ ਲੋਚੈ ਸਭ ਕੋਈ ਰਹਾਉ ਜਪ ਤਪ ਸੰਜਮ ਵਰਤ ਕਰੇ ਪੂਜਾ ਮਨਮੁਖ ਰੋਗ ਨ ਜਾਈ ਅੰਤਰ ਰੋਗ ਮਾਂ ਅਭਿਮਾਨਾ ਦੂਜੇ ਭਾਏ ਖੁਆਈ ਬਾਹਰ ਭੇਖ ਬਹੁਤ ਚਤਰਾਈ ਮਨ ਮਹ ਦਿਸਤਾ ਵੈ ਹਮੈ ਵਿਆਪਿਆ ਸ਼ਬਦ ਨਾ ਚੀਨੈ ਪਿਰ ਪਿਰ ਜੂਨੀ ਆਵੈ ਨਾਨਕ ਨਦਰ ਕਰੇ ਸੋ ਬੂਜੈ ਸੋ ਜਨ ਨਾਮ ਧਿਆਏ ਗੁਰਪ੍ਰਸਾਦੀ ਏਕੋ ਬੂਜੇ ਇੱਕ ਸਮਾਇ ਸਮਾਏ ਸੂਈ ਮਹੱਲਾ ਚੌਥਾ ਘਰ ਦੂਜਾ ਏਕੋ ਓਂਕਾਰ ਸਤਿਗੁਰ ਪ੍ਰਸਾਦ ਗੁਰਮਨ ਨਗਰੀ ਖੋਜ ਖੁਜ ਆਈ ਹਰ ਹਰ ਨਾਮ ਪਦਾਰਥ ਪਾਈ ਮੇਰਾ ਮਨ ਹਰ ਹਰ ਸਾਂਤ ਵਸਾਈ ਤਿਸਨਾ ਕਨ ਪੁਜੀ ਕਨ ਅੰਤਰ ਗੁਰ ਮਿਲਿਆ ਸਭ ਭੁੱਖ ਗਵਾਈ ਰਹਾਉ ਹਰ ਗੁਣ ਗਾਵਾਂ ਜੀਵਾ ਮੇਰੀ ਮਾਈ ਸਤਿਗੁਰ ਦਿਆਲੇ ਗੁਰਨਾਮ ਦਿਰੜਾਈ ਹਉ ਹਰ ਪ੍ਰਭ ਪਿਆਰ ਢੂੰਡ ਢੂੰਡਾਈ ਸਤਸੰਗਤ ਮਿਲ ਹਰ ਰਸ ਪਾਈ ਧਰਮਸਤਕ ਲੇਖ ਲਿਖੇ ਹਰ ਪਾਈ ਜਨ ਨਾਨਕ ਤੁਠਾ ਮਿਲੇ ਹਰ ਪਹਾਈ ਸੂਈ ਮਹਲਾ ਚੌਥਾ ਹਰ ਕਿਰਪਾ ਕਰੇ ਮਨ ਹਰ ਰੰਗ ਲਾਏ ਗੁਰਮੁਖ ਹਰ ਹਰ ਨਾਮ ਸਮਾਏ ਹਰ ਰੰਗ ਰਾਤਾ ਮਨ ਰੰਗ ਮਾਣੇ ਸਦਾ ਆਨੰਦ ਰਹਿ ਦਿਨ ਰਾਤੀ ਪੁਰਖ ਗੁਰਗੇ ਸਬਦ ਸਮਾਣੇ ਰਹਾਓ ਹਰ ਰੰਗ ਕੋ ਲੋਚੇ ਸਭ ਕੋਈ ਗੁਰਮੁਖ ਰੰਗ ਚਲੂਲਾ ਹੋਈ ਮਾਨਮੁਖ ਮੁਕਤ ਨਰ ਕੋਰਾ ਹੋਏ ਜੇ ਸੋ ਲੋਚੈ ਰੰਗ ਨਾ ਹੋਵੇ ਕੋਈ ਨਦ ਕਰੇ ਤਾਂ ਸਤਿਗੁਰ ਪਾਵੈ ਨਾਨਕ ਹਰ ਰਸ ਹਰ ਰੰਗ ਸਮਾਵੈ ਸੂਈ ਮਹੱਲਾ ਚੌਥਾ ਜੇਵਾ ਹਰ ਰਸ ਰਹੀ ਅਗਾਏ ਗੁਰੂ ਪੀਵੇ ਸਹਿਜ ਸਮਾਏ ਹਰ ਰਸ ਜਨ ਚਾਖੋ ਜ ਪਾਏ ਤੋ ਕਥੈ ਅਨਤ ਸਾਧ ਲੁਭਾਈ ਰਹਾਉ ਗੁਰਮੁਖ ਰਸ ਰਾਖੋ ਰਤਾਰ ਹਰ ਰਸ ਰਾਤੇ ਰੰਗ ਮੁਰਾਰ ਮਨਮੁਖ ਹਰ ਰਸ ਚਾਖਿਆ ਨਾ ਜਾਏ ਹਮੈ ਕਰੇ ਬਹੁਤੀ ਮਿਲੇ ਸਜਾਏ ਨਦਰ ਕਰੇ ਤਾਂ ਹਰ ਰਸ ਪਾਵੈ ਨਾਨਕ ਹਰ ਰਸ ਹਰ ਗੁਣ ਗਾਵੈ ਸੂਈ ਮਹੱਲਾ ਚੌਥਾ ਘਰ ਛੇਵਾਂ ਏਕੋ ਓਂਕਾਰ ਸਤਿਗੁਰ ਪ੍ਰਸਾਦ ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ ਪੁੱਛੋ ਬਿਦਰ ਦਾਸੀ ਸੁਤੈ ਕਿਸਨ ਉਤਰਿਆ ਘਰ ਜਿਸ ਜਾਏ ਹਰ ਕੀ ਅਕਥ ਕਥਾ ਸੁਣੋ ਜਨ ਪਾਈ ਜਿਤ ਸਹਿਸਾ ਦੂਖ ਭੂਕ ਸਭ ਲਹਿ ਜਾਏ ਰਹਾਉ ਰਵਿਦਾਸ ਚਮਾਰ ਉਸਤਤ ਕਰੇ ਹਰ ਕਿਰਤ ਨਿਮਖ ਇਕ ਗਾਏ ਪਤਤ ਜਾਤ ਉੱਤਮ ਭਾਇਆ ਚਾਰ ਮਰਨ ਪਾਏ ਪਾਗ ਆਏ ਨਾਮ ਦੇ ਪ੍ਰੀਤ ਲੱਗੀ ਹਰ ਸੇਤੀ ਲੋਕ ਸ਼ੀਪਾ ਕਹਿ ਬੁਲਾਏ ਖੱਤਰੀ ਬ੍ਰਾਹਮਣ ਪਿੱਠ ਦੇ ਛੁੱਡੇ ਹਰ ਨਾਮ ਦੇ ਉਲੀਆ ਮੁਖ ਲਾਏ ਜਿਤਨੇ ਭਗਤ ਹਰ ਸੇਵਕਾ ਮੁਖ 68 ਤੀਰਥ ਤਿੰਨ ਤਿਲਕ ਕਢਾਏ ਜਨ ਨਾਨਕ ਤਿੰਨ ਕੋ ਅਨ ਦਿਨ ਪਰਸੇ ਜੇ ਕਿਰਪਾ ਕਰੇ ਹਰ ਰਾਏ ਸੂਈ ਮਹੱਲਾ ਚੌਥਾ ਤਿੰਨੀ ਅੰਤਰ ਹਰ ਅਰਾਧਿਆ ਜਿਨ ਕੋ ਧੁਰ ਲਿਖਿਆ ਲਿਖਤ ਲਲਾਰਾ ਤਿੰਨ ਕੀ ਬਖੀਲੀ ਕੋਈ ਕਿਆ ਕਰੇ ਜਿਨ ਕਾ ਅੰਗ ਕਰੇ ਮੇਰਾ ਹਰ ਕਰਤਾਰਾ ਹਰ ਹਰ ਧਿਆਏ ਮਨ ਮੇਰੇ ਧਨ ਮਨ ਧਿਆਏ ਹਰ ਜਨਮ ਜਨਮ ਕੇ ਸਭ ਦੁੱਖ ਨਿਵਾਰਨ ਹਾਰਾ ਰਹਾਉ
ਤੁਰ ਭਗਤ ਜਾਨਾ ਤੁਰ ਤੁਰ ਭਗਤ ਜਨਾ ਕੋ ਬਖਸ਼ਿਆ ਹਰ ਅੰਮ੍ਰਿਤ ਭਗਤ ਭੰਡਾਰਾ ਮੂਰਖ ਹੋਵੇ ਸੋ ਉਨਕੀ ਰੀਸ ਕਰੇ ਤਿਸ ਹਲਤ ਪਲਤ ਮੋਹ ਕਾਰਾ ਸੇ ਭਗਤ ਸੇ ਸੇਵਕਾ ਜਿਨ੍ਹਾਂ ਹਰ ਨਾਮ ਪਿਆਰਾ ਤਿਨਗੀ ਸੇਵਾ ਤੇ ਹਰ ਪਾਈਏ ਹਰ ਤਿਨਗੀ ਸੇਵਾ ਤੇ ਹਰ ਪਾਈਏ ਸਿਰ ਨਿੰਦਕ ਕਹਿ ਪਵੈ ਸਾਰਾ ਜਿਸ ਘਰ ਵਿਰਤੀ ਸੋਈ ਜਾਣ ਜਗਤ ਗੁਰੂ ਨਾਨਕ ਆਖ ਜਗਤ ਗੁਰੂ ਨਾਨਕ ਪੂਛ ਕਰੋ ਵਿਚਾਰ ਚੌਪੀੜਿਆ ਜੁਗਾਦ ਵਕੀਲੀ ਕਿਨੇ ਨਾ ਪਾਇਓ ਹਰ ਸੇਵਕ ਭਾਈ ਨਿਸਤਾਰਾ ਸੋਈ ਮਹੱਲਾ ਚੌਥਾ ਜਿੱਥੇ ਹਰ ਆਰਾਧੀਏ ਤਿੱਥੇ ਹਰ ਮਿੱਤ ਸਹਾਈ ਗੁਰ ਕਿਰਪਾ ਤੇ ਹਰ ਮਨ ਵਸੈ ਹੋਰ ਤਾਂ ਬਿਦਲਿਆ ਨਾ ਜਾਈ ਹਰ ਤਨ ਸੰਚੇ ਭਾਈ ਜੇ ਹਲਤ ਪਲਤ ਹਰ ਹੋਏ ਸਿਖਾਈ ਰਹਾਓ ਸਤਸੰਗ ਤੇ ਸੰਗ ਹਰ ਤਨ ਕੱਟੀਐ ਹੋਰ ਥੈ ਹੋਰ ਤੋ ਪਾਏ ਹਰ ਤਨ ਕਿਤੇ ਨਾ ਪਾਈ ਹਰ ਰਤਨੇ ਕਾ ਵਾਪਾਰੀਐ ਹਰ ਰਤਨ ਧਨ ਵਿਹਾ ਜੈ ਕੱਚੇ ਕੇ ਵਾਪਾਰੀਐ ਵਾਕ ਹਰ ਤਨ ਲਿਆ ਨਾ ਜਾਈ ਹਰ ਦਰਦਨ ਜਵੇ ਹਰ ਮਾਣਕ ਹਰ ਧਨ ਨਾਲ ਅੰਮ੍ਰਿਤ ਵੇਲੇ ਵਤੇ ਹਰ ਭਗਤੀ ਹਰ ਲਿਵ ਲਾਈ ਹਰ ਧਨ ਅੰਮ੍ਰਿਤ ਵੇਲੇ ਵਤੇ ਕਾ ਬੀਜਿਆ ਭਗਤ ਖਾਏ ਖਰਚ ਰਹੇ ਨੁਕੁੱਟੇ ਨਾਹੀ ਹਰਤ ਬਲਤ ਹਰ ਧਨੇ ਕੀ ਭਗਤਾ ਕੋ ਮਿਲੀ ਵਡਿਆਈ ਹਰ ਧਨ ਨਿਰਭਉ ਸਦਾ ਸਦਾ ਅਸਤਰ ਹੈ ਸਾਚਾ ਇਹੋ ਹਰ ਧਨ ਅਗਨੀ ਤਸਕਰ ਪਾਣੀਆਂ ਜਮਦੂਤੇ ਕਿਸੇ ਕਾ ਗਵਾਇਆ ਨਾ ਜਾਈ ਹਰ ਧਨ ਕੋ ਚੁੱਕਾ ਨੇੜ ਨਾ ਆਵਈ ਜਮ ਜਗਤੀ ਡੰਡ ਨਾ ਲਗਾਈ ਸਾਕਤੀ ਪਾਪ ਕਰ ਕਹਿ ਵਿਖਿਆ ਧਨ ਸੰਚਿਆ ਤਿਨਾ ਇੱਕ ਵਿਖਨਾਲ ਨਾ ਜਾਈ ਹਲਤ ਵਿੱਚ ਸਾਕਤ ਦੇਹਲੇ ਪਾਏ ਹੱਥੋਂ ਛੁਟਕ ਗਿਆ ਅੱਗੇ ਪਲਤ ਸਾਕਤ ਹਰ ਦਰਗਹਿ ਢੋਈ ਨਾ ਪਾਈ ਇਸ ਹਰ ਧਨ ਕਾ ਸਹੁ ਹਰ ਆਪ ਹੈ ਸੰਤੋ ਜਿਸ ਨੂੰ ਦੇ ਸੋ ਹਰ ਧਨ ਲੱਦ ਚਲਾਈ ਇਸ ਹਰ ਧਨ ਕਾ ਤੋਟਾ ਕਦੇ ਨਾ ਆਵਈ ਜੇ ਨਾਨਕ ਕੋ ਗੁਰ ਸੋਝੀ ਪਾਈ ਸੋਈ ਮਹੱਲਾ ਚੌਥਾ ਜਿਸ ਨੂੰ ਹਰ ਸੁਪ੍ਰਸੰਨ ਹੋਵੇ ਸੋ ਹਰ ਗੁਣਾ ਰਵੇ ਸੋ ਭਗਤ ਸੁਪ੍ਰਵਾਨ ਤਿਸ ਕੀ ਮਹਿਮਾ ਕਿਆ ਵਰਨੀਐ ਜਿਸ ਕੇ ਹਿਰਦੇ ਵਸਿਆ ਪੁਰਖ ਭਗਵਾਨ ਗੋਬਿੰਦ ਗੁਣ ਗਾਈਐ ਜਿਉ ਲਾਏ ਸਤਿਗੁਰੂ ਨਾਲ ਧਿਆਨ ਰਹਾਓ ਸੋ ਸਤਿਗੁਰੂ ਸਾ ਸੇਵਾ ਸਤਿਗੁਰ ਕੀ ਸਪਲੈ ਜਿਸ ਤੇ ਪਾਈਐ ਪਰਮ ਨਿਧਾਨ ਜੋ ਦੂਜੇ ਪਾਏ ਸਾਗਤ ਕਾਮਨਾ ਅਰਥ ਦੁਰਗੰਧ ਸਰੇਵ ਦੇਹ ਸੋ ਨੇਪਲ ਸਾਹਿਬ ਗਿਆਨ ਜਿਸ ਨੂੰ ਪ੍ਰਤੀਤ ਹੋਵੇ ਤਿਸ ਕਾ ਗਾਵਿਆ ਥਾਈ ਪਾਵੈ ਸੋ ਪਾਵੈ ਦਰ ਗਏ ਮਾਨ ਜੋ ਬਿਨ ਪ੍ਰਤੀਤੀ ਘਪਟੀ ਕੂੜੀ ਕੂੜੀ ਅੱਖੀ ਮੀੜ ਦੇ ਉਨਕਾ ਉਤਰ ਜਾਏਗਾ ਝੂਠ ਗੁਮਾਨ ਜੇਤਾ ਜੀਵ ਪਿੰਡ ਸਭ ਤੇਰਾ ਤੂੰ ਅੰਤਰ ਜਾਮੀ ਪੁਰਖ ਭਗਵਾਨ ਦਾ ਸੰਦਾਸ ਕਹਿ ਜਨ ਨਾਨਕ ਜਿਹਾ ਤੂੰ ਕਰਾਏ ਤੇ ਹਾਂ ਹਉ ਕਰੀ ਵਖਿਆਨ ਸੂਈ ਮਹੱਲਾ ਚੌਥਾ ਘਰ ਸਤਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਵਰਨ ਨਾ ਸਾਕੋ ਤੂੰ ਠਾਕੁਰ ਵਿੱਚ ਭਗਵਾਨ ਨਾਮ ਹੈ ਹਰ ਹਰ ਨਾਮ ਧਾਰ ਸੋਈ ਜੋ ਭਾਵੇ ਤੋ ਰਾਖ ਮੇਰੇ ਸਾਹਿਬ ਮੈਂ ਤੁਦ ਬਨਿਆਵਰ ਨਾ ਕੋਈ ਰਹਾਉ ਮੈਂ ਤਾਣ ਦੇ ਬਾਣ ਤੂੰ ਹੈ ਮੇਰੇ ਸਵਾਮੀ ਮੈਂ ਤੁਦੇ ਅੱਗੇ ਅਰਦਾਸ ਮੈਂ ਹੋਰ ਤਾਵ ਡਾਹੀ ਜਿਸ ਪਰ ਕਰੋ ਬੇਨੰਤੀ ਮੇਰਾ ਦੁੱਖ ਸੁਖ ਤੁਦੀ ਪਾਸ ਵਿੱਚ ਧਰਤੀ ਵਿੱਚ ਪਹਾੜੀ ਵਿੱਚ ਕਾਸ਼ਟ ਅਗਨ ਤਰੀ ਜੈ ਬੱਕਰੇ ਸਿੰਘ ਇੱਕ ਤਾਏ ਰਾਖੇ ਮਨ ਹਰ ਜਪ ਪ੍ਰਮ ਪਉ ਦੂਰ ਕੀ ਜੈ ਹਰ ਕੀ ਵਡਿਆਈ ਦੇਖੋ ਸੰਤ ਹਰ ਨਿਮਾਣਿਆ ਮਾਣ ਦਿਵਾਏ ਜੋ ਧਰਤੀ ਚਰਨ ਤਲੇ ਤੀ ਉੱਪਰ ਆਵੈ ਤੇ ਨਾਨਕ ਦਾਸ ਜੈ ਨਾ ਜਗਤ ਆਣ ਸਭ ਪੈਰੀ ਪਾਏ ਸੋਈ ਮਹੱਲਾ ਚੌਥਾ ਤੂੰ ਕਰਤਾ ਸਭ ਕੁਛ ਆਪੇ ਜਾਣੇ ਕਿਆ ਤੁਦ ਬਿਆਖ ਸੁਣਾਈ ਹੈ ਬੁਰਾ ਭਲਾ ਤੁਦ ਸਭ ਕਿਸ ਸੁਜੈ ਜਿਹਾ ਕੁ ਕਰੇ ਤੇਹਾ ਕੁ ਪਾਈਐ ਮੇਰੇ ਸਾਹਿਬ ਤੂੰ ਅੰਦਰ ਗੇ ਵਿਦ ਜਾਣ ਬੁਰਾ ਭਲਾ ਤੁਦ ਸਭ ਕਿਸ ਸੁਜੈ ਤੁਦ ਭਾਵੈ ਤਿਵੈ ਬੁਲਾਵੇ ਰਹਾਉ ਸਭ ਮੋਹ ਮਾਇਆ ਸਰੀਰ ਹਰ ਕੀ ਆ ਵਿੱਚ ਦੇਹੀ ਮਾਨੁਕ ਭਗਤ ਕਰਾਈ ਇੱਕ ਨਾ ਸਤਿਗੁਰ ਵੇਲ ਸੁਖ ਦੇਵ ਇੱਕ ਮਨਮੁਖ ਧੰਦ ਪਟਾਈ ਸਭ ਕੋ ਤੇਰਾ ਤੂੰ ਸਭ ਨਾ ਕਾ ਮੇਰੇ ਕਰਤੇ ਤੂੰ ਸਭ ਨਸਿਰ ਲਿਖਿਆ ਲੇਖ ਜੇਹੀ ਤੂੰ ਨਦਰ ਕਰੇ ਤੇ ਹਾ ਕੋ ਹੋਵੇ ਬਿਨ ਨਦਰੀ ਨਾਹੀ ਕੋ ਭੇਕ ਤੇਰੀ ਵਡਿਆਈ ਤੂੰ ਜਾਣੇ ਸਭ ਤੁਧ ਨੂੰ ਨਿਤ ਧਿਆਏ
ਜਿਸ ਨੂੰ ਤੁਦ ਭਾਵੇ ਤਿਸ ਨੂੰ ਤੂੰ ਮੇਲੇ ਜਨਾਨਕ ਸੋ ਥਾਈ ਪਾਏ ਸੁਈ ਮਹਲਾ ਚੌਥਾ ਜਿਨ ਕੇ ਅੰਤਰ ਵਸਿਆ ਮੇਰਾ ਹਰ ਹਰ ਤਿਨ ਕੇ ਸਭ ਰੋਗ ਗਵਾਏ ਤੇ ਮੁਕਤ ਭਏ ਜਿਨ ਹਰ ਨਾਮ ਧਿਆਇਆ ਤਿਨ ਪਿਵਤ ਪਰਮ ਪਦ ਪਾਏ ਮੇਰੇ ਰਾਮ ਰਾਏ ਹਰ ਜਨ ਆਰੋਗ ਪਾਏ ਗੁਰਬਚਨ ਜਿਨ੍ਹਾਂ ਜਪਿਆ ਮੇਰਾ ਹਰ ਹਰ ਤਿਨ ਕੇ ਹਮੇ ਰੋਗ ਰਹਾਓ ਬ੍ਰਹਮਾ ਵਿਸ਼ਨ ਮਹਾਂਦੇ ਤ੍ਰੈ ਗੁਣ ਰੋਗੀ ਵਿੱਚ ਹੁਮੈ ਕਾਰ ਕਮਾਈ ਜਿਨ ਕੀ ਏ ਤਿਸ ਨਚੇਤ ਬਪੜੇ ਹਰ ਗੁਰੂ ਸੁਝੀ ਪਾਈ ਹੁਮੈ ਰੋਗ ਸਭ ਜਗਤ ਵਿਆਪਿਆ ਤਿਨ ਕੋ ਜਨਮ ਮਰਨ ਦੁਖ ਭਾਰੀ ਗੁਰਪ੍ਰਸਾਦ ਦੀ ਕੋ ਬਿਰਲਾ ਛੂਟੇ ਤਿਸ ਜਨ ਕੋ ਹਉ ਬੁਲਾਰੀ ਜਿਨ ਸਿਰਟ ਸਾਜੀ ਸੋਈ ਹਰ ਜਾੜ ਤਾਕਾ ਰੂਪ ਅਪਾਰੋ ਨਾਨਕ ਆਪ ਵੇਗ ਹਰ ਵੇਗ ਸਹਿ ਗੁਰੂ ਬ੍ਰਹਮ ਵਿਚਾਰੋ ਸੋਈ ਮਹਲਾ ਚੌਥਾ ਕੀਤਾ ਕਰਣਾ ਸਰਬ ਜਾਈ ਕਿਸ ਕੀਚੇ ਜੇ ਕਰ ਸਕੀਏ ਆਪਣਾ ਕੀਤਾ ਕੁਛ ਨ ਹੋਵੇ ਜੋ ਹਰ ਭਾਵੇ ਤੋ ਰੱਖੀਏ ਮੇਰੇ ਹਰ ਜੀਓ ਸਭ ਕੁ ਤੇਰੇ ਬਸ ਅਸਾ ਜੋਰ ਨਾਹੀ ਜੇ ਕਿਸ ਕਰ ਹਮਸ਼ਾ ਕਹੇ ਜੋ ਭਾਵੇ ਤੇ ਵੈ ਬਖਸ਼ ਰਹਾਓ ਸਭ ਜੀਵ ਪਿੰਡ ਦੇ ਤੁਦਿਆ ਪੇ ਤੁਦਿਆ ਪੇ ਕਰ ਲਾਇਆ ਜਿਹਾ ਤੂੰ ਹੁਕਮ ਕਰੇ ਤੇ ਹੁਕਮ ਕਰਮ ਕਮਾਵੇ ਜਿਹਾ ਤੁਦ ਤੁਰ ਲਿਖ ਪਾਇਆ ਪੰਜ ਦਤ ਗਰ ਤੁਦ ਸ੍ਰਿਠ ਸਭ ਸਾਜੀ ਕੋਈ ਸੇਵਾ ਕਰੋ ਜੇ ਕਿਛ ਕੀਤਾ ਹੋਵੇ ਇੱਕ ਨਾ ਸਤਿਗੁਰ ਮੇਰ ਤੂੰ ਬੁਝਾਵੇ ਇੱਕ ਮਨ ਮੁਖ ਕਰੇ ਸਰੋਵੇ ਹਰ ਕੇ ਵਡਿਆਈ ਹੋ ਆਖ ਨ ਸਕਾ ਮੂਰਖ ਮੁਗਦ ਨੀ ਚਾਣ ਜਨ ਨਾਨਕ ਕੋ ਹਰ ਬਖਸ਼ ਲੈ ਮੇਰੇ ਸਵਾਮੀ ਸਰਣਾਗਤ ਪਿਆ ਅਜਾਣ ਰਾਗ ਸੂਈ ਮਹਲਾ ਪੰਜਵਾਂ ਘਰ ਪਹਿਲਾ ਇੱਕੋ ਓਂਕਾਰ ਸਤਿਗੁਰ ਪ੍ਰਸਾਦ ਬਾਜੀ ਗਰਜਾ ਸੇ ਬਾਜੀ ਪਾਈ ਨਾਨਾ ਰੂਪ ਭੇਗ ਦਿਖਲਾਈ ਸਵਾਂਗ ਸਾਂਗ ਉਤਾਰ ਥਮਿਓ ਪਾਸਾਰ ਤਬ ਏਕੋ ਇਕੰਕਾਰ ਕਦੇ ਗਹਿਓ ਕਦ ਤੇ ਆਇਓ ਰਹਾਓ ਜਲ ਤੇ ਉੱਠੇ ਅਨ ਤਰੰਗਾ ਕਣਕ ਭੂਖਨ ਕਿੰਨੇ ਬਹੁਰੰਗਾ ਬੀਜ ਬੀਜੇ ਦੇਖਿਓ ਬਹੁ ਪ੍ਰਕਾਰਾ ਫਲ ਪਾਕੇ ਤੇ ਇਕੰਕਾਰਾ ਸਹਿਜ ਘਟਾ ਮੈਂ ਏਕ ਆਕਾਸ ਘਟ ਫੂਟੇ ਤੇ ਉਹੀ ਪ੍ਰਕਾਸ ਭਰਮ ਲੋਭ ਬਹੁ ਮਾਇਆ ਵਿਕਾਰ ਭਰਮ ਛੂਟੇ ਤੇ ਕੰਕਾਰ ਉਹ ਬਿਨਾਸੀ ਬਿਨਸਤ ਨਾਹੀ ਨਾ ਕੋਇ ਨਾ ਕੋ ਜਾਹੀ ਗੁਰਪੁਰੇ ਹੋਮੈ ਮਲ ਧੋਈ ਕਹੋ ਨਾਨਕ ਮੇਰੀ ਪਰਮ ਗਤ ਹੋਈ ਸੂਈ ਮਹਲਾ ਪੰਜਵਾਂ।

ਯਾਰ ਕਛੂ ਨਾ ਪਾਈਐ ਸੱਚ ਲਗੇ ਤਾਂ ਹਉਮੈ ਜਾਈਐ ਜਿਸ ਨੂੰ ਲਾਏ ਲੈ ਸੋ ਲਾਗੈ ਗਿਆਨ ਰਤਨ ਅੰਤਰ ਤਿਸ ਜਾਗੈ ਦੁਰਮਤ ਜਾਏ ਪਰਮ ਪਦ ਪਾਏ ਗੁਰਪ੍ਰਸਾਦਿ ਨਾਮ ਧਿਆਏ ਦੁਇ ਕਰ ਜੋੜ ਕਰੋ ਅਰਦਾਸ ਤੁਧ ਭਾਵੇ ਤਾਂ ਆਣ ਹਿਰਾਸ ਕਰ ਕਿਰਪਾ ਆਪਣੀ ਭਗਤੀ ਲਾਏ ਜਰ ਨਾਨਕ ਪ੍ਰਭ ਸਦਾ ਧਿਆਏ ਸੂਈ ਮਹੱਲਾ ਪੰਜਵਾਂ ਧਨ ਸੁਹਾਗਨ ਜੋ ਪ੍ਰਭੂ ਪਛਾਣੈ ਮਾਨੈ ਹੁਕਮ ਤਜੈ ਬਮਾਨੈ ਪ੍ਰਿਪਸੁਰਾ ਤੀਰ ਅਲੀਆ ਮਾਨੈ ਸੁਨ ਸਖੀਏ ਪ੍ਰਭ ਮਿਲਨ ਨਿਸ਼ਾਨੀ ਮਨ ਦਨਿਆਰਪ ਤਜ ਲਾਜ ਲੁਕਰਨੀ ਰੁਹਾ ਹੋ ਸਕ ਸਹੇਲੀ ਕੋ ਸਮਝਾਵੈ ਸੋਈ ਕਮਾਵੈ ਜੋ ਪ੍ਰਭਾਵੈ ਸਾ ਸੁਹਾਗਣ ਕੰਤ ਸਮਾਵੈ ਗਰਭ ਗਹੇਲੀ ਮਹਿਲ ਨ ਪਾਵੈ ਫਿਰ ਪਛਤਾਵੈ ਜਬ ਰਹਿਣ ਬਿਹਾਵੈ ਕਰਮ ਹੀੜ ਮਨਮੁਖ ਦੁਖ ਪਾਵੈ ਬਿਨੋ ਕਰੇ ਜੇ ਜਾੜਾਂ ਦੂਰ ਪ੍ਰਭ ਆਪਣਾ ਸੀ ਰਹਿਆ ਭਰਪੂਰ ਜੇ ਨਾਨਕ ਗਾਵੈ ਦੇਖ ਹਦੂਰ ਸੂਹੀ ਮਹੱਲਾ ਪੰਜਵਾਂ ਗ੍ਰਹਿਵਸ ਗੁਰ ਕੀਨੀ ਹੋ ਘਰ ਕਿਨਾਰ ਦੱਸਦਾ ਸੀ ਕਰ ਦੀਨੀ ਪਤਾਰ ਸਗਲ ਸਮੱਗਰੀ ਮੈਂ ਘਰ ਕੀ ਜੋੜੀ ਆਸ ਪਿਆ ਸੀ ਫਿਰ ਕੋ ਲੋੜੀ ਕਮਨ ਕਹਾਂ ਗੁਣ ਕੰਤ ਪਿਆਰੇ ਸੁਗਲ ਸਰੂਪ ਦਿਆਲ ਮੁਰਾਰੇ ਰਹਾਓ ਸਤ ਸਿਗਾਰ ਭਾਉ ਅੰਜਨ ਪਾਇਆ ਅੰਮ੍ਰਿਤ ਨਾਮ ਤੰਬੋਲ ਮੁਖ ਖਾਇਆ

ਪੇਰ ਧਾਨ ਹੈ ਮਿਲ ਸੁਖ ਪਾਇਆ ਸੂਈ ਮਹਲਾ ਪੰਜਵਾਂ ਉਮਕਿਓ ਹਿਓ ਮਿਲਣ ਪ੍ਰਭ ਤਾਈ ਖੋਜਤ ਚਰਿਓ ਦੇਖੋ ਪ੍ਰਜਾਈ ਸੁਨਤ ਸੰਦੇਸੁਰੋ ਪ੍ਰਯ ਗ੍ਰਹਿ ਸੇਜ ਵਿਛਾਈ ਭ੍ਰਮ ਭ੍ਰਮ ਆਇਓ ਤੋ ਨਦਰ ਨ ਪਾਈ ਕਿਨ ਵਧੀਰੈ ਧੀਰੈ ਨਿਮਾਨੋ ਮਿਲ ਸਾਜਨ ਤੁਧ ਕੁਰਬਾਨੋ ਰਹਾਓ ਏਕਾ ਸੇਜ ਵਿਛੀ ਧਨ ਕੰਤਾ ਧਨ ਸੁਤੀ ਫਿਰ ਸਾਧ ਜਾਗੰਤਾ

ਝਾਗੇ ਕਿਨ ਰਹਿਣ ਨਾ ਭਾਵੋ ਬਿਨ ਪਗ ਪਗੇ ਹੋਈ ਕਿਰਪਾਲ ਪ੍ਰਭ ਮਿਲੇ ਸੁਭਾਗੇ ਭਇਓ ਕਿਰਪਾਲ ਸਤਸੰਗ ਮਿਲਾਏ ਭਇਓ ਕਿਰਪਾਲ ਸਤਸੰਗ ਮਿਲਾਇਆ ਬੁਝੇ ਤਪਤ ਘਰੇ ਪਿਰ ਪਾਇਆ ਸਗਲ ਸਿਗਾਰ ਹੁਣ ਮੁਝੇ ਸੁਹਾਇਆ ਕਹੋ ਨਾਨਕ ਗੁਰ ਭਰਮ ਚੁਕਾਇਆ ਜੈ ਦੇਖਾ ਤੈ ਪਿਰ ਹੈ ਭਾਈ ਖੋਲਿਓ ਕਪਾਟ ਤਾਂ ਮਨ ਠਹਿਰਾਈ ਰਹਾਉ ਰਹਾਉ ਦੂਜਾ ਸੂਈ ਮਹਲਾ ਪੰਜਵਾਂ ਕਿਆ ਗੁਣ ਤੇਰੇ ਸਾਰ ਸੰਭਾਲੀ।

ਨਾ ਲੈ ਹਾਂ ਕਛ ਨਾਹੀ ਸਭ ਕਛ ਤੇਰਾ ਉਤਪੁੱਤ ਨਾਨਕ ਸੰਗ ਬਸੇਰਾ ਸੋਹੀ ਮਾਲਾ ਪੰਜਵਾਂ ਸੁਖ ਮਹਿਲ ਜਾ ਕੇ ਊਚ ਦੁਆਰੇ ਤਾ ਮਹਿ ਬਸ ਭਗਤ ਪਿਆਰੇ ਸਹਿਜ ਕਥਾ ਪ੍ਰਭ ਕੀ ਹੱਥ ਮੀਠੀ ਵਿਰਲੇ ਕਾਉ ਨੇਤਰੋ ਡਿਠੀ ਰਹਾਉ ਤਹਿ ਗੀਤ ਨਾ ਦੇ ਅਖਾਰੇ ਸਿੰਘਾ ਉਹਾਂ ਸੰਤ ਹੈ ਕਰੇ ਹਰ ਰੰਗਾ ਤਹਿ ਮਰਨ ਜੀਵਨ ਸੁਗਨ ਹਰ ਖਾ ਸਚ ਨਾਮ ਕੀ ਅੰਮ੍ਰਿਤ ਵਰਕਾ ਗੋਜ ਕਥਾ ਇਹ ਗੁਰ ਤੇ ਜਾੜੀ ਨਾਨਕ ਬੋਲੇ ਹਰ ਹਰ ਬਾਣੀ ਸੋਈ ਮਹਲਾ ਪੰਜਵਾਂ ਜਾ ਕੇ ਦਰਸ ਪਾਪ ਕੋਟ ਉਤਾਰੇ ਭੇਡ ਸੰਗ ਇਹ ਭਵਜਲ ਤਾਰੇ ਉਹ ਸਾਜਨ ਉਹ ਮੀਤ ਪਿਆਰੇ ਜੋ ਹਮਕੋ ਹਰ ਨਾਮ ਚਿਤਾਰੇ ਰਹਾਉ ਜਾ ਕਾ ਸ਼ਬਦ ਸੁਨਤ ਸੁਖ ਸਾਰੇ ਜਾਗੀ ਟਹਿਲ ਜਮਦੂਤ ਬਿਦਾਰੇ ਜਾਗੀ ਧੀਰਕ ਇਹ ਮਨੇ ਸਧਾਰੇ ਜਾ ਕੇ ਸਮਰਨ ਮੁਖ ਉਜਲਾਰੇ ਪ੍ਰਭ ਕੇ ਸੇਵਕ ਪ੍ਰਭ ਆਪ ਸਵਾਰੇ ਸਰਨ ਨਾਨਕ ਦਿਨ ਸਤ ਬਲਹਾਰੇ ਸੂਈ ਮਾਲਾ ਪੰਜਵਾਂ ਰਹਿਣ ਨਾ ਪਾਵੇ ਸੁਰ ਨਰ ਦੇਵਾ ਉੜ ਸੁਧਾਰੇ ਕਰਮਨ ਜਨ ਸੇਵਾ ਜੀਵਿਤ ਪੇਖੇ ਜਿਨੇ ਹਰ ਹਰ ਧਿਆਇਆ ਸਾ ਸੰਗ ਤਿਨ ਦਰਸ਼ਨ ਪਾਇਆ ਰਹਾਉ ਬਾਦਸ਼ਾਹ ਸਾਹਿਬ ਵਾਪਾਰੀ ਮਰਨਾ ਜੋ ਦੀ ਸੋ ਕਾਲੇ ਕਰਨਾ ਕੂੜੇ ਮੋਹੇ ਲਪਟ ਲਪਟਾਨਾ

ਕਹੋ ਨਾਨਕ ਤਤ ਵਿਚਾਰੇ। ਰਾਮ ਨਾਮ ਜਪਾਰ ਥਾਰੀ ਸੁਹੀ ਮਹਲਾ ਪੰਜਵਾਂ। ਲੋਭ ਮੋਹੇ ਮਗਨ ਅਪਰਾਧੀ ਕਰਨਹਾਰ ਕੇ ਸਹਿਬ ਨਾ ਸਾਧੀ। ਪਤ ਪਾਵਨ ਪ੍ਰਭ ਨਾਮ ਤੁਮਾਰੇ ਰਾਖ ਲਿਹੁ ਮਨ ਨਿਰਗੁਣ ਹਰੇ ਰਹਾਉ। ਤੂੰ ਦਾਤਾ ਪ੍ਰਭ ਅੰਤਰ ਜਾਮੀ ਕਾਚੀ ਦੇਹ ਮਨੁੱਖ ਅਭਿਮਾਨੀ ਸਵਾਦ ਬਾਦ ਈਰਖ ਮਾਦ ਮਾਇਆ ਇਨ ਸੰਗ ਲਾਗ ਰਤਨ ਜਨਮ ਗਵਾਇਆ ਦੁਖ ਭੰਜਨ ਜਗ ਜੀਵਨ ਹਰ ਰਾਇਆ ਸਗਲ ਤਿਆਗ ਨਾਨਕ ਸਰਣ ਆਇਆ। ਸੋਹੀ ਮਹੱਲਾ ਪੰਜਵਾਂ ਪਿਕ ਚਾਕਤ ਕਹੀਏ ਤੇ ਅੰਧਾ ਸੁਨੀਤ ਸੁਣੀਏ ਨਾਹੀ ਨਿਕਟ ਵਸਤ ਕੋ ਜਾੜੇ ਦੂਰੇ ਪਾਪੀ ਪਾਪ ਕਮਾਹੀ ਸੋ ਕਿਛ ਕਰ ਜੇ ਤੇ ਛੁਟੇ ਪ੍ਰਾਨੀ ਹਰ ਹਰ ਨਾਮ ਜਾਪੇ ਅੰਮ੍ਰਿਤ ਬਾਨੀ ਰਹਾਉ ਘੋਰ ਮਹਿਲ ਸਦਾ ਰੰਗ ਰਾਤਾ ਸੰਗਤ ਮਾਰੈ ਕਛੂ ਨਾ ਜਾਤਾ ਰੱਖੇ ਪਚੋਰ ਰੱਖੇ ਪੋਚਾਰ ਮਾਟੀ ਕਾ ਭਾਂਡਾ ਅਤ ਕੁਚੀਲ ਮਿਲੇ ਜਮ ਡਾਂਡਾ ਕਾਮ ਗ੍ਰੋਧ ਲੋਭ ਮੋਹੇ ਬਾਦਾ ਮਹਾਂ ਗ੍ਰਤ ਮੈਂ ਨਿਗਰਜ ਜਾਤਾ ਨਾਨਕ ਅਰਦਾਸ ਸੁਣੀ ਜੈ ਬੂੜਤ ਪਾਨ ਪ੍ਰਭ ਮੇਰੇ ਲੀਜੇ ਸੂਈ ਮਹਲਾ ਪੰਜਵਾਂ ਜੀਵਿਤ ਮਾਰੈ ਬੁਜੈ ਪ੍ਰਭ ਸੋਏ ਤੇ ਜਨ ਕਰਮ ਪ੍ਰਾਪਤ ਹੋਏ ਸੁਣ ਸਾਜਣ ਤਿਰ ਤਰੀਐ ਮਿਲ ਸਾਧੂ ਹਰਨਾਮ ਉਚਰੀਏ ਰਹਾਉ ਇੱਕ ਬਿਨਾਂ ਦੂਜਾ ਨਹੀਂ ਜਾਣੈ ਘਟ ਘਟ ਅੰਤਰ ਪਾਰ ਬ੍ਰਹਮ ਪਛਾਣੈ ਜੋ ਕੁਛ ਕਰੇ ਸੋਈ ਭਲ ਮਾਨੈ ਆਦੇ ਅੰਤ ਕੀ ਕੀਮਤ ਜਾਣੈ ਕਹੋ ਨਾਨਕ ਤੇ ਜਨ ਬਲਹਾਰੀ ਜਾ ਕੇ ਹਿਰਦੇ ਵਸੇ ਮੁਰਾਰੀ ਸੋਈ ਮਹਲਾ ਪੰਜਵਾਂ ਗੁਰ ਪਰਮੇਸ਼ਰ ਘਰਣੇ ਹਾਰ ਸਗਲ ਸਰੀਰ ਟਕੋ ਦੇ ਆਧਾਰ ਗੁਰ ਕੇ ਚਰਨ ਕਮਲ ਮਨ ਧਿਆਏ ਦੁੱਖ ਦਰਦ ਇਸ ਤਨ ਤੇ ਜਾਏ ਰਹਾਉ ਭਵਜਲ ਡੂਬਤ ਸਤਿਗੁਰ ਕਾਡ ਜਨਮ ਜਨਮ ਕਾ ਟੂਟਾ ਗਾਂਡ ਗੁਰ ਕੀ ਸੇਵਾ ਕਰੋ ਦਿਨ ਰਾਤ ਸੁਖ ਸਹਿਜ ਮਨ ਆਵੇ ਸਾਂਤ ਸਤਿਗੁਰ ਸਤਿਗੁਰ ਕੀ ਰੇਣ ਵਡਭਾਗੀ ਪਾਵੈ ਠਾਕੁਰ ਸਤਿਗੁਰ ਕੀ ਰੇਣ ਵਡਭਾਗੀ ਪਾਵੈ ਨਾਨਕ ਗੁਰ ਕੋ ਸਤ ਬਲ ਜਾਵੈ ਸੋਹੀ ਮਾਲਾ ਪੰਜਵਾਂ ਗੁਰ ਆਪਣੇ ਉੱਪਰ ਬਲ ਜਾਈਐ ਅੱਠ ਪੈਰ ਹਰ ਹਰ ਜਸ ਗਾਈਐ ਸਿਮਰੋ ਸੁਪ੍ਰਭ ਆਪਣਾ ਸੁਆਮੀ ਸਗਲ ਕੜਾ ਕਾ ਅੰਤਰ ਜਾਮੀ ਰਹਾਉ ਚਰਨ ਕਮ ਸੋ ਲਾਗੀ ਪ੍ਰੀਤ ਸਾਚੀ ਪੂਰਨ ਨਿਰਮਲ ਰੀਤ ਸੰਤ ਪ੍ਰਸਾਦ ਵਸੈ ਮਨ ਮਾਹੀ ਜਨਮ ਜਨਮ ਕਿਲਪਕ ਜਾਹੀ ਕਰ ਕਿਰਪਾ ਪ੍ਰਭ ਦੀਨ ਦਿਆਲਾ ਨਾਨਕ ਮੰਗ ਸੰਤਰ ਵਾਲਾ ਸੂਈ ਮਹਲਾ ਪੰਜਵਾਂ ਦਰਸ਼ਨ ਦੇਖ ਜੀਵਾਂ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬਿਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰੇ ਆਪਣੇ ਚੇਰੇ ਰਹਾਉ ਆਪਣੀ ਸਰਨ ਰਾਖ ਪ੍ਰਭ ਦਾਤੇ ਗੁਰਪ੍ਰਸਾਦ ਕਿਨੇ ਬਿਰਲਾ ਜਾਤੇ ਸੁਣੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਵਸੈ ਮੇਰੇ ਚੀਤਾ ਨਾਨਕ ਕਰੇ ਅਰਦਾਸ ਵਿਸਰ ਨਾਹੀ ਪੂਰਨ ਗੁਣਤਾਸ ਸੋਈ ਮਹਲਾ ਪੰਜਵਾਂ ਮੀਤ ਸਾਜਨ ਸੁਧ ਬੰਧ ਭਾਈ ਜਤ ਗਤ ਪੇਕੋ ਹਰ ਸੰਗ ਸਹਾਈ ਜਤ ਮੇਰੀ ਪਤ ਮੇਰੀ ਧਨ ਹਰ ਨਾਮ ਸੁਖ ਸਹਿਜਾਨੰਦ ਬਿਸਰਾਮ ਰਹਾਉ ਪਾਰ ਬ੍ਰਹਮ ਜਪ ਪੈਰ ਸੁਨਾਹ ਕੋਟ ਅਬਦ ਤੇ ਸਬੇਦਤ ਨਾਹੇ ਹਰ ਚਰਨ ਸਰਣ ਗੜ ਕੋਟ ਹਮਾਰੈ ਕਾਲ ਕੰਟਕ ਜਮ ਦਿਸ ਨ ਬਿਦਾਰੈ ਨਾਨਕ ਦਾ ਸਦਾ ਬਲਿਹਾਰੀ ਸੇਵਕ ਸੰਤ ਰਾਜਾ ਰਾਮ ਮੁਰਾਰੀ ਸੂਈ ਮਹਲਾ ਪੰਜਵਾਂ ਗੁਰੂ ਗੋਪਾਲ ਪ੍ਰਭ ਕੇ ਨਿਤ ਗਾਹ ਅਨੰਤ ਬਨੋਦ ਮੰਗਲ ਸੁਖ ਤਾਹਾ ਚਲ ਸਕੀਏ ਪ੍ਰਭ ਰਾਵਣ ਜਾਹਾ ਸਾਧ ਜੈਨਾ ਕੇ ਚਰਣੀ ਪਾਹ ਰਹਾਉ ਕਰ ਬੇਨਤੀ ਜਨ ਧੂਰ ਬਾਸ਼ਾਹ ਜਨਮ ਜਨਮ ਗੇ ਕਿਲ ਬਿਖ ਲਾਹ ਮਾਨ ਤਨ ਪ੍ਰਾਣ ਜੀਵਰ ਪਾਰ ਸਿਮਰ ਸਿਮਰ ਮਾਨ ਮੋਹ ਕਟਾਹ ਦੀਨ ਦਿਆਲ ਕਰੋ ਉਤਸਾਹ ਨਾਨਕ ਦਾਸ ਹਰ ਸਰਨ ਸਮਾਹ ਸੋਈ ਮਹਲਾ ਪੰਜਵਾਂ ਬੈਕੁੰਠ ਨਗਰ ਜਹਾਂ ਸੰਤ ਵਾਸਾ ਪ੍ਰਭ ਚਰਨ ਕਮਲ ਰਿਦ ਮਾਹਿਨ ਵਾਸਾ ਸੁਣ ਮਨ ਤਾਨ ਤੁਜੇ ਸੁਖ ਦਿਖ ਲਾਭ ਹਰਨਕ ਬਿੰਜਨ ਹਰਨ ਗੈ ਬਿੰਜਨ ਤੁਝ ਭੋਗ ਪੰਚਾਵ ਰਹਾਉ ਅੰਮ੍ਰਿਤ ਨਾਮ ਪੰਚ ਮਨ ਮਾਈ ਅਚਰਜ ਸਾਧ ਥਾ ਕੇ ਵਰਨੇ ਨਾ ਜਾਹੀ ਲੋਭ ਮੁਆ ਤ੍ਰਿਸ਼ਨਾ ਬੁਝ ਥਾ ਕੀ ਪਾਰ ਬ੍ਰਹਮ ਕੀ ਸਰਨ ਜਨ ਤਾ ਕੀ ਜਨਮ ਜਨਮ ਕੇ ਭੈ ਮੋਹ ਨਿਵਾਰੇ ਨਾਨਕ ਦਾਸ ਪ੍ਰਭ ਕਿਰਪਾ ਧਾਰੇ ਸੂਈ ਮਾਲਾ ਪੰਜਵਾਂ ਅਨਕ ਬੀਂਗ ਦਾਸ ਕੇ ਪਰਹਰਿਆ ਕਰ ਕਿਰਪਾ ਪ੍ਰਭ ਨਾ ਕਰਿਆ ਤੁਝ ਛਡਾਏ ਲਿਓ ਜਾਨੇ ਆਪਣਾ ਉਰਜ ਪਰਿਓ ਜਾਲ ਜਗ ਸੁਪਨਾ ਰਹਾਉ ਪ੍ਰਭ ਦੁਖ ਮਹਾ
ਬਿਕਰਾਲਾ ਖਿਨ ਮਧੂਰ ਹੈ ਕੀਏ ਦਿਆਲਾ ਸੁਗ ਰੋਗ ਬਿਬਤ ਅਤ ਭਾਰੀ ਦੂਰ ਭਈ ਜਬ ਨਾਮ ਮੁਰਾਰੀ ਦ੍ਰਿੜਧਾਰ ਲੀਨੂ ਲੜ ਲਾਏ ਹਰ ਚਰਨ ਗਏ ਨਾਨਕ ਸਰਣ ਆਏ ਸੂਈ ਮਹੱਲਾ ਪੰਜਵਾਂ ਦੀਨ ਛਡਾਏ ਦੁਨੀ ਜੋ ਲਾਏ ਦੁਈ ਸਰਾਏ ਕੁਨਾਮੀ ਕਹਾਏ ਜੋ ਤਤ ਭਾਵ ਹੈ ਸੋ ਪ੍ਰਵਾਨ ਆਪਣੀ ਕੁਦਰਤ ਆਪੇ ਜਾਣ ਰਹਾਓ ਸੱਚ ਧਰਮ ਪੁੰਨ ਭਲਾ ਕਰਾਏ ਦੀਨ ਗਤ ਉਸੇ ਦੁਨੀ ਨਾ ਜਾਏ ਸਰਬ ਨਿਰੰਤਰ ਕੋ ਜਾ ਗਏ ਜਿਤ ਲਾਇਆ ਤਿਤ ਕੋ ਲਾ ਗਏ ਅਗਮ ਗੋਚਰ ਸੱਚ ਸਾਹਿਬ ਮੇਰਾ ਨਾਨਕ ਬੋਲੇ ਬੁਲਾਇਆ ਤੇਰਾ ਸੋਈ ਮਹੱਲਾ ਪੰਜਵਾਂ ਪ੍ਰਤ ਕਾਲ ਹਰ ਨਾਮ ਉਚਾਰੀ ਉਦੂਦ ਕੀ ਓਟ ਸਵਾਰੀ ਸਦਾ ਦਾ ਜਪੀਏ ਹਰ ਨਾਮ ਪੂਰਨ ਹੋਏ ਮਨ ਕੇ ਕਾਮ ਰਹਾਓ ਪ੍ਰਭ ਬਿਨਾਸੀ ਰਹਿਣ ਦਿਨ ਗਾਓ ਜੀਵਤ ਮਰਦ ਨੇ ਚਿਲ ਪਾਵੇ ਥਾਓ ਸੋ ਸਾਹੁ ਸੇਵ ਜਿਤ ਤੋੜ ਨ ਆਵੈ ਖਾਤ ਖਰਚਿਤ ਸੁਖ ਆਨੰਦ ਬਿਹਾਵੈ ਜਗ ਜੀਵਨ ਪੁਰਖ ਸਾਧਸੰਗ ਪਾਇਆ ਗੁਰਪ੍ਰਸਾਦ ਨਾਨਕ ਨਾਮ ਧਿਆਇਆ ਸੋਹੀ ਮਹਲਾ ਪੰਜਵਾਂ ਗੁਰਪੁਰੇ ਜਾਬ ਭਏ ਦਿਆਲ ਦੁਖ ਬਿੰਸ ਪੂਰਨ ਪਈ ਕਾਲ ਪੇਕ ਪੇਕ ਜੀਵਾ ਦਰਸ ਤੁਮਾਰਾ ਚਰਨ ਕਮਲ ਜਾਇ ਬੁਲਾਰਾ ਤੁਰ ਠਾਕੁਰ ਕਮਨ ਹਮਾਰ ਰਹਾ ਸਾ ਸੰਗਤ ਸੋ ਪ੍ਰੀਤ ਬਣ ਆਈ ਪੂਰਬ ਕਰਮ ਲਿਖਤ ਧੁਰ ਪਾਈ ਜਪ ਹਰ ਹਰ ਨਾਮ ਅਚਰਜ ਪ੍ਰਤਾਪ ਜਲ ਨ ਸਾਕੇ ਤੀਨੇ ਤਾਪ ਨਿਮਖ ਨ ਬਿਸਰੇ ਹਰ ਚਰਨ ਤੁਮਾਰੇ ਨਾਨਕ ਮੰਗ ਦਾਨ ਪਿਆਰੇ ਸੂਈ ਮਹੱਲਾ ਪੰਜਵਾਂ ਸੇ ਸੰਜੋਗ ਕਰੋ ਮੇਰੇ ਪਿਆਰੇ ਜਿਤ ਰਸਨਾਰ ਨਾਮ ਉਚਾਰੇ ਸੁਣ ਬੇਨਤੀ ਪ੍ਰਭ ਦੀਨ ਦਿਆਲਾ ਸਤ ਗਾਵੇ ਗੁਣ ਸਦਾ ਰਸਾਲਾ ਰਹਾਉ ਜੀਵਨ ਰੂਪ ਸਿਮਰਨ ਪ੍ਰਭ ਤੇਰਾ ਜਿਸ ਕਿਰਪਾ ਕਰੇ ਬਸੇ ਤਿਸ ਨੇਰਾ ਜਨਗ ਭੂਗ ਤੇਰਾ ਨਾਮ ਆਹਾਰ ਤੂੰ ਦਾਤਾ ਪ੍ਰਭ ਦੇਵਨ ਹਾਰ ਰਾਮ ਰਮਤ ਸੰਤਨ ਸੁਖ ਮਾਨਾ ਨਾਨਕ ਦੇਵ ਨਹਾਰ ਸੁਜਾਨਾ ਸੋਈ ਮਹੱਲਾ ਪੰਜਵਾਂ ਬੈਤ ਯਾਦ ਕਰੇ ਦ੍ਰਿਸ਼ਟ ਨਾ ਧਾਰਤ ਹੋਏ ਮਿਥਿਆ ਮੋਹ ਬੰਦੇ ਨਿਤ ਭਾਰਚ ਮਾਧਵ ਭਾਜ ਦਿਨ ਨਿਤ ਰੈਣੀ ਜਨ ਪਦਾਰਥ ਜੀਤ ਹਰ ਸਰਣੀ ਰਹਾਓ

ਰਾਗ ਸੋਹੀ ਮਹੱਲਾ ਪੰਜਵਾਂ ਘਰ ਪੰਜਵਾਂ ਪੜਤਾਲ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਪ੍ਰੀਤ ਪ੍ਰੀਤ ਗੁਰ ਜਾਪ ਮੋਹਲਨ ਲਾਲਨਾ ਜਪ ਮਨ ਗੋਬਿੰਦ ਕਹਿ ਅਵਰ ਨਹੀਂ ਕੋਲੇ ਕਹਿ ਸੰਤ ਲਾਗ ਮਨ ਛਾੜ ਦੁਬਧਾ ਕੀ ਕੁਰੀਆ ਰਹਾਓ ਨਿਰਗੁਣ ਹਰੀਆ ਸਰਗੁਣ ਧਰੀਆ ਅਨਕ ਗੁਠ ਹਰੀਆ ਭਿੰਨ ਭਿੰਨ ਭਿੰਨ ਭਿੰਨ ਕਰੀਆ ਵਿੱਚ ਮਨ ਕੋਟ ਵਰੀਆ ਨਿਜ ਮੰਦਰ ਪ੍ਰੀਆ ਤਹਾਂ ਆਨੰਦ ਕਰੀਆ ਨਹਿ ਮਰੀਆ ਨਹਿ ਜਰੀਆ ਕੀਰਤਨ ਜੁਰੀਆ ਬਹੁਬਦ ਫਿਰੀਆ ਪਰ ਕੋ ਹਿਰੀਆ ਬਿਖਨ ਘਰੀਆ ਅਬ ਸਾਧੂ ਸੰਗ ਪਰੀਆ ਹਰਿਦੁਆਰ ਖਰੀਆ ਦਰਸ਼ਨ ਕਰੀਆ ਨਾਨਕ ਗੁਰ ਮਿਰੀਆ ਬਹੁਰ ਨ ਫਿਰੀਆ ਸੂਹੀ ਮਹੱਲਾ ਪੰਜਵਾਂ ਰਾਸ ਮੰਡਲ ਕਿਨੋ ਆਖਾ ਰਾ ਸਗਲੋ ਸਾਜ ਰੱਖਿਓ ਪਾਸਾਰਾ ਰਹਾਓ ਬਹੁਬਦ ਰੂਪ ਰੰਗ ਅਪਾਰਾ ਪੇਖੇ ਖੁਸ਼ੀ ਭੋਗ ਨਹੀਂ ਹਾਰਾ ਸਭ ਰਸ ਲੈਤ ਬਸ ਨਿਰਾਰਾ ਵਰਨ ਚਿਹਨ ਨਾਹੀ ਮੁੱਖ ਨਾਮਾ ਸਾਰਾ ਕਹਿ ਨ ਜਾਈ ਖੇਲ ਤੁਹਾਰਾ ਨਾਨਕ ਰੇਣ ਸੰਤ ਚਰਨਾਰਾ ਸੂਈ ਮਹੱਲਾ ਪੰਜਵਾਂ ਤੋ ਮੈਂ ਆਇਆ ਸਰਨੀ ਆਇਆ ਭਰੋਸੇ ਆਇਆ ਕਿਰਪਾ ਆਇਆ ਜੋ ਭਾਵੈ ਤੋਰਾ ਕੋ ਸੁਆਮੀ ਮਾਰਗ ਗੁਰੇ ਪਠਾਇਆ ਰਹਾਓ ਮਹਾਂਦੁੱਤਰ ਮਾਇਆ ਜੈਸੇ ਪੰ ਚੁਲਾਇਆ ਸੁਨ ਸੁਨ ਹੀ ਡਰਾਇਆ ਕਰ ਰੋ ਧਰਮ ਰਾਇਆ ਗ੍ਰਹਿ ਅੰਧਕੂ ਪਾਇਆ ਪਾਵਕ ਸਗਰਾਇਆ ਗਹੀ ਓੜ ਸਾਧਾਇਆ ਨਾਨਕ ਹਰਿ ਧਿਆਇਆ ਅਬ ਮੈਂ ਪੂਰਾ ਪਾਇਆ ਰਾਗ ਸੋਹੀ ਮਹੱਲਾ ਪੰਜਵਾਂ ਘਰ ਛੇਵਾਂ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਪਾਸ ਬੇਨੰਤੀਆਂ ਮਿਲੇ ਨਾਮ ਆਧਾਰਾ ਟੁੱਟਾ ਸੱਚਾ ਪਾਤਸ਼ਾਹ ਤਾਪ ਗਿਆ ਸੰਸਾਰਾ ਭਗਤਾਂ ਕੀ ਟੇਕ ਤੂੰ ਸੰਤਾਂ ਕੀ ਓੜ ਤੂੰ ਸੱਚਾ ਸਿਰਜਣਹਾਰਾ ਰਹਾਓ ਸੱਚ ਤੇਰੀ ਸਾਮਗਰੀ ਸੱਚ ਤੇਰਾ ਦਰਬਾਰਾ ਸੱਚ ਤੇਰੇ ਖਜ਼ਾਨਿਆ ਸੱਚ ਤੇਰਾ ਪਾਸਾਰਾ ਤੇਰਾ ਰੂਪ ਅਗੰਮ ਹੈ ਰੂਪ ਤੇਰਾ ਦਰਸਾਰਾ ਹੋ ਕੁਰਬਾਣੀ ਤੇਰਿਆ ਸੇਵਕ ਜਿਨ ਹਰ ਨਾਮ ਪਿਆਰਾ ਸਭੇ ਇੱਛਾ ਪੂਰੀਆ ਜਾ ਪਾਇਆ ਗਮ ਅਪਾਰਾ ਗੁਰੂ ਨਾਨਕ ਮਿਲਿਆ ਪਾਰ ਬ੍ਰਹਮ ਤੇਰਿਆ ਚਰਣਾ ਕੋ ਬਲਹਾਰਾ ਰਾਗ ਸੂਈ ਮਹੱਲਾ ਪੰਜਵਾਂ ਘਰ ਸਤਵਾਂ ਏਕੋ ਓਅੰਕਾਰ ਸਤਿਗੁਰ ਪ੍ਰਸਾਦ ਤੇਰਾ ਭਾਣਾ ਤੂੰ ਹੈ ਮਨਾਏ ਜਿਸ ਨੂੰ ਹੋਇਆ ਪ੍ਰਤਪਾਲਾ ਮੇਰੇ ਰਾਮ ਰਾਏ ਸੰਤਾਂ ਟੇਕ ਤੁਮਾਰੀ ਜੋ ਦੁਭਾਵੇ

ਜਿਸ ਤੂੰ ਆਪ ਕਰਾਏ ਹੈ ਤਹਾ ਬਕੁੰਠ ਜੈ ਕੀਰਤਨ ਤੇਰਾ ਤੂੰ ਆਪੇ ਸਰਦਾ ਲਾਏ ਹੈ ਸਿਮਰ ਸਿਮਰ ਸਿਮਰ ਨਾਮ ਜੀਵਾ ਤਨ ਮਨ ਹੋਏ ਨਿਹਾਲਾ ਚਰਨ ਕਮਲ ਤੇਰੇ ਤੋਏ ਤੋ ਪੀਵਾ ਤੇ ਮੇਰੇ ਸਤਿਗੁਰ ਦੀਨ ਦਿਆਲਾ ਕੁਰਬਾਨ ਜਾਈ ਉਸ ਵੇਲਾ ਸੁਹਾਵੇ ਜਿਤ ਤੁਮਰਾ ਦੁਆਰ ਆਇਆ ਨਾਨਕ ਪ੍ਰਭ ਪਾਏ ਕਿਰਪਾਲਾ ਸਤਿਗੁਰ ਪੂਰਾ ਪਾਇਆ ਸੋਈ ਮਹੱਲਾ ਪੰਜਵਾਂ ਤੁਦ ਚਿਤ ਆਏ ਮਹਾਨੰਦਾ ਜਿਸ ਵਿਸਰੇ ਸੋ ਮਰ ਜਾਏ ਦਿਆਲ ਹੋਵੇ ਜਿਸ ਉਪਰ ਕਰਤੇ ਸੋ ਤੁਦ ਸਦਾ ਧਿਆਏ ਮੇਰੇ ਸਾਹਿਬ ਤੂੰ ਮੈਂ ਮਾਣ ਨਿਮਾਣੀ ਅਰਦਾਸ ਕਰੀ ਪ੍ਰਭ ਆਪਣੇ ਆਗੈ ਸੁਣ ਸੁਣ ਜੀਵਾਂ ਤੇਰੀ ਬਾਣੀ ਰਹਾਓ ਚਰਨ ਧੂੜ ਤੇਰੇ ਜਨ ਕੀ ਹੋਵਾ ਤੇਰੇ ਦਰਸ਼ਨ ਕੋ ਬਲ ਜਾਈ ਅੰਮ੍ਰਿਤ ਬਚਨ ਹਿਰਦੈ ਉਰ ਧਾਰੀ ਤੋ ਕਿਰਪਾ ਤੇ ਸੰਗ ਪਾਈ ਅੰਤਰ ਕੀ ਗਤ ਤੁਧ ਪੈ ਸਾਰੀ

ਟੁੱਟੇ ਪਾਵਾ, ਸਾਸ ਸਾਸ ਨਾਨਕ ਆਰਾ ਦੇ, ਆੜ ਪਹਿਰ ਗੁਣ ਗਾਵਾਂ, ਸੂਈ ਮਹੱਲਾ ਪੰਜਵਾਂ। ਜਿਸ ਕੇ ਸਿਰ ਉੱਪਰ ਤੂੰ ਸਵਾਮੀ, ਸੋ ਦੁੱਖ ਕੈਸਾ ਪਾਵੈ, ਬੋਲ ਨਾ ਜਾਣੇ ਮਾਇਆ ਮਤ ਮਾਤਾ, ਮਰਨਾ ਚੀਤ ਨਾ ਆਵੈ, ਮੇਰੇ ਰਾਮ ਰਾਏ, ਤੂੰ ਸੰਤਾਂ ਕਾ ਸੰਤ ਤੇਰੇ, ਤੇਰੇ ਸੇਵਕੋ ਭਾਉ ਕਿਛ ਨਾਹੀ, ਜਮ ਨਹੀਂ ਆਵੈ ਨੇਰੇ ਰਹਾਓ, ਜੋ ਤੇਰੇ ਰੰਗ ਰਾਤੇ ਸਵਾਮੀ, ਤਿੰਨ ਕਾ ਜਨਮ ਮਰਨ ਦੁੱਖ ਨਾਸਾ, ਤੇਰੀ ਬਖਸ਼ ਨਾ ਮਿਟੇ ਕੋਈ, ਸਤਿਗੁਰੂ ਕਾ ਦਿਲਾਸਾ, ਨਾਮ ਧਿਆਇਨ ਸੁਖ ਫਲ ਪਾਇਨ, ਆੜ ਪਹਿਰ ਆਰਾ ਦੇ, ਤੇਰੀ ਸਰਨ ਤੇਰੇ ਪ੍ਰਭਾਸ, ਪੰਜ ਦੁਸ਼ਟ ਲੈ ਸਾ ਦੇਹ, ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕੱਲ ਰਾਖੀ ਮੇਰੀ, ਸੂਹੀ ਮਹੱਲਾ ਪੰਜਵਾਂ।

ਤੂੰ ਪ੍ਰਭ ਅੰਤਰ ਜਾਮੀ ਕਰ ਕਿਰਪਾ ਗੁਰਦੇਵ ਦਿਆਲਾ ਗੁਣ ਗਾਵਾ ਨਿਤ ਸੁਆਮੀ ਰਹਾਉ ਆੜ ਪੈਰ ਪ੍ਰਭ ਆਪਣਾ ਧਿਆਈਐ ਗੁਰਪ੍ਰਸਾਦ ਭਉ ਤਰੀਐ ਆਪ ਤਿਆਗ ਹੋਈਐ ਸਭ ਰੇਣਾ ਜਿਵ ਤਿਆ ਮਰੀਐ ਸਫਲ ਜਨਮ ਅਤੇ ਸੁਖਾ ਜਗ ਭੀ

ਵਾਹਿਗੁਰੂ ਸਾਹਿਬ ਜੀਓ ਹਮੇ ਅਵਗਣ ਭਰੇ ਇੱਕ ਗੁਣ ਨਾਹੀ ਅੰਮ੍ਰਿਤ ਛਾੜ ਵਿਖੇ ਵਿਖਾਹੀ ਮਾਇਆ ਮੋ ਭਰਮ ਪੈ ਭੁੱਲੇ ਸੁੱਤ ਦਾ ਰਸ ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰਸੰਗਤ ਤਹਿ ਮਿਲੰਤ ਜਮ ਤਰਾਸ ਮਿਟਾਈ ਇੱਕੀ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਣਾਈ ਇੱਕੀ ਅਰਦਾਸ ਪਾਠ ਕੀਰਤ ਕੀ ਗੁਰੂ ਰਾਮਦਾਸ ਰਾਖੋ ਸਰਣਾਈ ਸੁਕਹੁ ਟਲ ਗੁਰ ਸੇਵੀ ਹੈ ਐਨ ਸੁਸਹਿਜ ਸੁਭਾਇ ਦਰਸ਼ਨ ਪਰਸਿਆ ਗੁਰੂ ਕੇ ਜਨਮ ਮਰਨ ਦੁਖ ਜਾਏ ਹੋਵੈ ਸਿਵਤ ਖੈ ਸਮਦੀ ਨੁਰੀ ਅਰਸ਼ੋਂ ਕੁਰਸੋਂ ਚੱਟੀ ਤੁਧ ਡਿੱਠੇ ਸੱਚੇ ਪਾਤਸ਼ਾਹ

ਆਖਰ ਕਿਨ ਕਾਇ ਦੇ ਜੀ ਬਸਾਵੈ ਤਾਂ ਕੀ ਮਹਿਮਾ ਗਰਿ ਨ ਆਵੈ ਕਾਂਕੀ ਏਕੈ ਦਰਸ ਤੁਹਾਰੋ ਨਾਨਕੁਨ ਸੰਗ ਮੋਹੇ ਉਧਾਰੋ ਸੁਖਮਨੀ ਸੁਖਮਰ ਪ੍ਰਭ ਨਾਮ ਭਗਜਨਾ ਕੇ ਮਨ ਵਿਸਰਾਮ ਰਹਾਓ ਪ੍ਰਭ ਕੇ ਸਿਮਰਨ ਗਰਭ ਨਾ ਵਸੈ ਪ੍ਰਭ ਕੇ ਸਿਮਰਨ ਦੁਖ ਜਮ ਨਸੈ ਪ੍ਰਭ ਕੇ ਸਿਮਰਨ ਕਾਲ ਪਰ ਹਰੈ ਪ੍ਰਭ ਕੇ ਸਿਮਰਨ ਦੁਸ਼ਮਨ ਟਰੈ ਪ੍ਰਭ ਸਿਮਰ ਕਦਵੇ ਕੰਨਾ ਲਾਗੈ ਪ੍ਰਭ ਕੇ ਸਿਮਰਨ ਆਨ ਦਿਨ ਜਾਗੈ ਪ੍ਰਭ ਕੇ ਸਿਮਰਨ ਭਉ ਨਾ ਵਿਆਪੈ ਪ੍ਰਭ ਕੇ ਸਿਮਰਨ ਦੁਖ ਨਾ ਸੰਤਾਪੈ

ਧਿਆਨ ਖੜ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਮਨ ਮਦੇ ਫਿਰਿਆ ਅਨਕ ਪ੍ਰਕਾਰ ਕੇ ਅਭ ਜਤਨਾ ਪੁਨ ਦਾਨ ਮੈਂ ਬ ਰਤਨਾ ਸ੍ਰੀ ਕਟਾਇ ਹੋ ਮੈਂ ਕਰ ਰਾਤੇ ਵਰਤਨੇ ਕਰੇ ਬਹੁ ਭਾਤੇ ਨੇ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪਿਆ ਇੱਕ ਵਾਰ ਨੌ ਖੰਡ ਪ੍ਰਥਮੇ ਫਿਰ ਚਰ ਦੀ ਵੈ ਮਾਉ ਦੱਤ ਪਿ ਸਰ ਥੀ ਵੈ ਅਗਨਮੈ ਹੋਮਤ ਪਰਾਨ ਕਨਕ ਸਵਹਿਵਰ ਪੁੰਡਾਨ ਨਿਉਲੀ ਕਰਮ ਕਰੇ ਬਵਾਸਨ ਜਨ ਮਾਰੇ ਸੰਜਮ ਸਾਧਨ ਨਿਮਖ ਨਿਮ ਕਰ ਸੇ ਘਟਾਵੈ ਤੋ ਪਿਓ ਮੈਂ ਬੈਲ ਨਾ ਜਾਵੈ ਹਰ ਕੇ ਨਾਮ ਸੰਸਰ ਕਚਨਾ ਹੈ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੈ ਮਨ ਕਾਮਨਾ ਤੇਰੇ ਦੈ ਛੁਟਾਏ ਗੁਰ ਗੁਮਾਨ ਨਮ ਤੇ ਹੁਟਾਏ ਸੋਚ ਕਰੈ ਦਿਨ ਸਰ ਰਾਤ ਮਨ ਕੇ ਮੈਲ ਨ ਤਨ ਤੇ ਜਾਤ ਇਸ ਦੇ ਕੋ ਬਹੁ ਸਾਧਨਾ ਕਰੇ ਮਨ ਤੇ ਕਬ ਨ ਵਿਖਿਆ ਟਰੇ ਜਲ ਧੋਏ ਬਹੁ ਦਇਆ ਨੇਤ ਸੁਧ ਕਾਵੇ ਕਾਚੀ ਪੀਤ ਮਨ ਹਰ ਕੇ ਨਾਮ ਕੇ ਮਾ ਮੋਚ ਨਾਨਕ ਨਾਮ ਦਰੇ ਪਤ ਬਹੁ ਮੋਚ ਬਹੁਤ ਸਿਆਣਮ ਜੰਕਾ ਭੋ ਵਿਆਪੈ ਅਨਕ ਜਤਨ ਕਰ ਤ੍ਰਿਸ਼ਨ ਨਾ ਤ੍ਰਾਪੈ ਵੇਖਣ ਗਗਨੇ ਬੁੱਝੈ ਕੋਟ ਭਾਵ ਦਰਗਾਨੇ ਸਿੱਜੈ ਛੋੜ ਸੁਨਾਈ ਉਪਿਆਲ ਮੋਹ ਵਿਆਪੈ ਮਾਇਆ ਜਾਲ ਅਵਰ ਕਰ ਤੋ ਸਗਲੇ ਜਮਡਾਨੈ ਗੋਬਿੰਦ ਭਜਨ ਮੰਤਿਲ ਨੇ ਮਾਨੈ ਹਰ ਕਾ ਨਾਮ ਜਬ ਦੋ ਜਾਏ ਨਾਨਕ ਬੋਲੇ ਸਾਈ ਸੁਭਾਏ

ਬ੍ਰਹਸਪਤੀ ਦਸ ਵਸ ਤੁਲੇ ਪਾਛੇ ਪਾਵੇ ਇੱਕ ਬਸ ਕਰਨ ਬੈ ਖੋਟ ਗਵਾਵੇ ਇੱਕ ਪੀਨਾ ਦੇ ਦਾਸ ਪੀ ਹਰਲੇ ਤੋਂ ਮੁੜਾ ਕਹੋ ਕਹਾ ਕਰੇ ਜੇ ਚਾਕਰ ਸੁਨਾ ਹੈ ਚਾਰਾ ਤਾਂ ਕਹੋ ਕਿ ਜੈ ਸਾਧਰਮ ਸਕਾਰਾ ਜਾਂ ਕੇ ਮਹਲਾ ਕਾ ਪ੍ਰਭ ਮਿਠਾ ਸਰਵ ਸੋਤਾ ਮਨ ਉਠਾ ਜਿਸਨ ਆਪਣਾ ਹੁਕਮ ਨਾਇਆ ਸਰਵ ਸੋ ਨਾਨਕ ਤਿਨ ਪਾਇਆ ਗੰਤ ਸਾਓ ਆਪਣੇ ਦੇ ਰਾਸ ਖਾਤ ਪੀਤ ਵਰਤੇ ਆਨੰਦੋ ਲਾਸ ਆਪਣੇ

ਇਕੇਂਦਰ ਵਸੇਂਦਰ ਅੰਕਾਰ ਕਿਸੇ ਤਰੇ ਸੰਸਾਰ ਜੋ ਤੁਮ ਬਾਨਾ ਤਿਮ ਰਬ ਜਾਤਾ ਨਾਨਕ ਗੁੰਜਨ ਚਰਨ ਪਰਾਤਾ ਕਰੋ ਬੇਨਤੇ ਪਾਰੋ ਸਭ ਜਾਣੈ ਆਪਣਾ ਕੀ ਆਪ ਹੈ ਮਾਨੈ।

ਮਾਲ ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾ ਜੇ ਪ੍ਰਸਾਦ ਤੁਸਾ ਜੇ ਵਸਣਾ ਜੇ ਪ੍ਰਸਾਦ ਸਤ ਕਰ ਚਲੈ ਜੇ ਪ੍ਰਸਾਦ ਸੰਪੂਰਨ ਫਲੈ ਜੇ ਪ੍ਰਸਾਦ ਪਰਮਗਤ ਪਾਵੈ ਜੇ ਪ੍ਰਸਾਦ ਸੁਸਾ ਇਸ ਮਾਵੈ ਉਸਾ ਪ੍ਰਵਤਿਆ ਕਬਰ ਕਤਰਾ ਗੋ ਗੁਰਪ੍ਰਸਾਦ ਨਾਨਕ ਮਨ ਜਾਗੋ ਜੇ ਪ੍ਰਸਾਦ ਪ੍ਰਗਟ ਸੰਸਾਰ ਪ੍ਰਕੋ ਮੋ ਨਾਮਨ ਵਿਸਾਰ ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਰ ਮੁਰਤ ਤਾਂ ਕੋ ਜਾਵ ਜੇ ਪ੍ਰਸਾਦ ਰੇ ਕਾਰਜ ਬੂਰੇ ਤੇ ਸਜਾਨ ਮਨ ਸਦਾ ਹਜ਼ੂਰੇ

ਪਾ ਰਹਾ ਹੈ। ਕਈ ਕੋਟ ਨਵਦਾ ਨਾਮ ਤਿਆ ਮੈਂ ਨਾਨੇ ਕਰਦੇ ਕਾਂਤ ਨਾ ਪਾਵੇਂ, ਕਈ ਕੋਟ ਭੈ ਭੈ ਪਮਾਨੇ, ਕਈ ਕੋਟ ਅੰਧ ਗਿਆਨੇ, ਕਈ ਕੋਟ ਕਿਰਪਨ ਕਠੋਰ, ਕਈ ਕੋਟ ਆਵੇ ਗਾਤਮ ਨੇ ਕੋਰ, ਕਈ ਕੋਟ ਪਰ ਦਰਬ ਕੋ ਰਿਆ, ਕਈ ਕੋਟ ਪਰ ਦੁੱਖ ਨ ਕਰੈ, ਕਈ ਕੋਟ ਮਾਇਆ ਸਰਮਾਏ, ਕਈ ਕੋਟ ਪਰਦੇ ਪਰਮਾਏ, ਜਿਦ ਲਾਭ ਤੇ ਲਗਨਾ ਨਾਨੇ ਕਰਦੇ ਕੀ ਜਾਣੇ ਕਰਤਾ ਰਚਨਾ, ਕਈ ਕੋਟ ਸਿਰ ਜਤੀ ਜੋਗੀ, ਕਈ ਕੋਟ ਰਾਜ ਰਸ ਭੋਗੀ, ਕਈ ਕੋਟ ਪੰਖੇ ਸਰ ਪਾਏ, ਕਈ ਕੋਟ ਪਾ ਸਰ ਬ੍ਰਿਖਨ ਵਜਾਏ, ਕਈ ਕੋਟ ਪੌਣ ਪਾਣੀ ਬੈ ਸੁੰਦਰ, ਕਈ ਕੋਟ ਦੇਸ ਪੋ ਮੰਡਲ, ਕਈ ਕੋਟ ਸਤਿ ਸ਼੍ਰੀ ਅਰ ਸੁਰ ਨਖਤਰ, ਕਈ ਕੋਟ ਦੇਵ ਦਾਨ ਮੰਦਿਰ ਸੁਰ ਛਤਰ,

ਰੰਗ ਜਿਨ ਕੋ ਹੋਇਆ ਆਪ ਸੋ ਪ੍ਰਸੰਨ ਨਾਨਕ ਦੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰ ਖੰਡ ਕਈ ਕੋਟ ਅਕਾ ਬ੍ਰਾਹਮਣ ਕਈ ਕੋਟ ਹੋਇਆ ਅਵਤਾਰ ਕਈ ਜੁਗਤ ਕਿਨੋ ਵਿਸਾਰ ਕਈ

ਕਰੋ ਸਵਾਮੀ ਗੁਰ ਪ੍ਰਸਾਦ ਕਿੰਨੇ ਵਖਿਆ ਨੇ ਸੱਚ ਸੱਚ ਸੱਚ ਸਭ ਕਿੰਨਾ ਕੋਟ ਮੇਰੇ ਕਿੰਨਾ ਮਿਲਿਆ ਜਿੰਨਾ ਭਲਾ ਭਲਾ ਭਲਾ ਤੇਰਾ ਰੂਪਾ ਸੁੰਦਰ ਆ ਪਾਰਿਆ ਅਨੂਪ

ਕੀਰਤਨ ਦਾ ਤੁਰੇ ਪਿਆ ਨਾਨਕ ਜੋਤਿ ਪਾਵੇ ਸੋਈ ਥੀ ਆ ਸੰਗਤ ਦੁਖੀ ਬਿਗੜ ਰੂਪ ਜਾਏ ਸੰਗਤ ਦੁਖੀ ਕੋ ਦਰਗਾਹ ਮਿਲੇ ਸੁਜਾਏ ਸੰਗਤ ਦੁਖੀ ਸੁਧਾ ਸਕਾਈਏ ਸੰਗਤ ਦੁਖੀ ਨਾ ਮਰੇ ਨਾ ਜੀਵਾਈਏ ਸੰਤ ਕਾ ਦੁਖੀ ਕੀ ਪੂਜੈ ਨਾ ਆਸਾ ਸੰਤ ਕਾ ਦੁਖੀ ਉੜ ਚਲੇ ਨਿਰਾਸਾ ਸੰਗਤ ਦੁਖ ਅੰਤੁਸ਼ਟੇ ਕੋਏ ਜੈਸਾ ਪਾਵੇ ਤੈਸਾ ਕੋਈ ਹੋਏ ਭਇਆ ਕੀਰਤਨ ਬੇਟੇ ਕੋਏ ਨਾਨਕ ਜਾਣੇ ਸੱਚਾ ਸੋਏ ਸਾਗਰ ਤਿਸਕੇ ਹੋ ਕਰਨੇ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੇ ਸਤ ਕਰੋ ਦਿਨ ਰਾਤ ਸਤਿਆ ਸਾਗਿਰਾ ਸਭ ਕੁਛ ਵਰਤਿਆ ਤਿਸਕਾ ਕੀਆ ਜੈਸਾ

ਕਿਰਪਾ ਕੀਤੇ ਜਨ ਜਗ ਮਾਇਆ ਸਦਾ ਸਦਾ ਰੱਖੇ ਗੁਣ ਗਾਏ ਰਾਮ ਨਾਮ ਜੋ ਕਰੇ ਵਿਚਾਰ ਸਵੇਤਨਵੰਦ ਗਣੇ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੇ ਸਦਾ ਸਦਾ ਜੋ ਨੇ ਸੁਖੀ ਇੱਕ ਇੱਕ ਇੱਕ ਪਛਾਣੇ ਤੁਰਕੇ ਸਵਜੇ ਜਾਣੇ ਨਾਮ ਸਾਈ ਜਿਸਕਾਵਨ ਮਾਨੇ ਨਾਨ ਤਿਰੰਦਰਨ ਜਨ ਜਾਣੇ ਆ ਗੁਰਪ੍ਰਸਾਦ ਆਪਣਾ ਆਪ ਸੂਜੇ ਤੁਰਕੇ ਜਾਣੋ ਤੁਸਨਾ

ਸੁਮਤ ਗਿਆਨ ਧਿਆਨ ਜਾਂਦੇ ਜੰਦਾਸ ਨਾਮ ਧਿਆਵੈ ਸਤ ਗੁਣ ਮੈਂ ਜਾਖੋ ਪਰਮਾਏ ਜਨਮ ਰਹਿ ਫਰਿਆਵੈ ਜਾਏ ਊਚ ਨੇ ਤਿਸ ਕਿਆ ਸਥਾਨ ਜੈਸਾ ਜਨਾਵੈ ਤੈਸਾ ਨਾਨੇ ਜਾਨ ਨਾਨਾ ਰੂਪ ਨਾਨਾ ਜਾਂਕੇ ਰੰਗ ਨਾਨਾ ਭੇ ਕਰੈ ਇੱਕ ਰੰਗ ਨਾਨਾ ਬਿਦ ਕਿਨੋ ਵਿਸਤਾਰ ਪ੍ਰਭ ਨਾਸੀ ਕੰਕਾਰ ਨਾਨਾ ਚਲ ਕਰੈ ਖਨਮਾਏ ਪੂਰ ਰਿਓ ਪੂਰਨ ਸਭ ਠਾਏ ਨਾਨਾ ਬਿਦ ਕਰ ਬੰਤ ਬਣਾਏ ਆਪਣੀ ਕੀਮਤ ਆਪੇ ਪਾਏ।

ਨਾਮ ਕੇ ਤਾਰੇ ਪ੍ਰਿਆਸਾ ਭਵਨ ਨਾਮ ਕੇ ਸੰਗਤ ਰਹਿ ਸੁਣ ਸਰਵਨ ਕਰ ਕਰ ਬਾਜ ਸਪਨੇ ਨਾਮ ਲਾਏ ਨਾਨਕ ਚੌਥੇ ਪਦਮ ਸੋ ਜਨ ਗਤ ਪਾਏ ਰੂਪ ਸਤ ਜੰਕਾ ਸਤ ਸਥਾਨ ਪੁਰਸਤ ਕੇਵਲ ਪ੍ਰਦਾਨ ਕਰ ਤੂੰ ਸਤ ਸਜੇ ਬਾਣੀ ਸਤ ਪੁਰਸਮੈ ਸਵਰਣੇ ਸਤਕਰਮ ਜਾਕੇ ਰਚਨਾ ਸਤ ਮੂਲ ਸਤ ਸਤ ਯੁਤ ਬਤ ਸਤਕਰਣੇ ਨਿਰਮਲ ਨਿਰਮਲ ਜਿਸ ਵਜਾਏ ਤਿਸ ਸਭ ਭਲੇ ਸਤ ਨਾ ਪ੍ਰਕਾਸ਼ ਗਦਾਏ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਏ ਸਤ ਬਦਨ ਸਾਧੂ ਉਪਦੇ ਸਤ ਜੰਦਾ ਕਰਦੇ ਪਰਵੇਸ਼ ਸਤ ਨਤ ਬੁਝਦੇ ਕੋਏ ਨਾਮ ਜਬ ਤੰਗ ਗਤ ਹੋਏ ਆਪ ਸਤ ਕੀ ਆਪ ਸਭ ਸਤ ਆਪੇ ਜਾਣੇ ਆਪਣੇ ਮਿਤ ਗਾ ਜਿਸ ਕੇ ਸਿਰ ਸੋ ਕਰਨੇ ਹਰ ਵਰਨਾ ਬੁਝ ਕਰਤ ਵਿਚਾਰ ਕਰਤੇ ਕਿਵੇਂ ਤਰ੍ਹਾਂ ਜਾਣੇ ਕੀ ਆ ਨਾਨਕ ਜੋਤ ਪਾਵੇ ਸੋ ਵਰਤੀ ਆ

ਤਰਮਾਨ ਕਨਕ ਰਾਮ ਤਰਮੋਰ ਬਿਥਾਨਿਆ ਜਾਂ ਕਰ ਦੇ ਵਿਸਵਾਸ ਪ੍ਰਭਾਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ ਪੈਤੰਦਰ ਪੋਹੇ ਬਿਥਾਨਾ ਜਿਸ ਤੇ ਉਪਜਾ ਤਸਮਾਇ ਸਮਾਨਾ ਬਸ ਸਮਾਇ ਲੈ ਬਿਸ ਕਢਾਈ ਤੰ ਕੋ ਬਿਨ ਨਾ ਕਹਿਣਾ ਜਾਈ ਬੁਝੇ ਬੁਝਨ ਹਰ ਬਾਬੇ ਨਾਰਾਇਣ ਮੇਰੇ ਨਾਨਕ ਏਕ ਠਾਕੁਰ।

ਨਾਮ ਸਮਾਨੈ ਉਠਤ ਬੈਠ ਸੋਤ ਨਾਮ ਕਹੋ ਨਾਨਕ ਜਨ ਕੇ ਸਤਕਾਮ ਬੋਲੋ ਜਦੇ ਬਦ ਪ੍ਰਜਨ ਕੇ ਨਿੰਦਾਲ ਕਰਾਵਗਤਾ ਤੁਮ ਕਹਿ ਚਾਹ ਪ੍ਰਭਨੇ ਸੋਰਾ ਸੁਮਾਏ ਜੋ ਹਵਾ ਵਸੋ ਜਾਣੇ ਪ੍ਰਭ ਨੇ ਕਹੋ ਕਮ ਜਾਣੇ ਦੇਖੇ ਮੈਂ ਕੌਣ ਬਖਾਨਾ ਦੇਖਾ।

ਸਤਿਗੁਰ ਸਿੱਖ ਕਿਰਿਆ ਪ੍ਰਿਤ ਪਾਲ ਸਾਹਿਬ ਗੁਰ ਸਦਾ ਦਿਆਲ ਸਿੱਖ ਕੀ ਗੁਰਦੁਰਮਤ ਮਨ ਹਿਰਿਆ ਗੁਰ ਵਚਨ ਹਰਿ ਨਾਮ ਉਚਰਾਏ ਸਤਿਗੁਰ ਸਿੱਖ ਕੇ ਬੰਧਨ ਕਾਟੇ ਗੁਰ ਕਾ ਸਿੱਖ ਵਿਕਾਰ ਤੇ ਆਟੇ ਸਤਿਗੁਰ ਸਿੱਖ ਕੋ ਨਾਮ ਧੰਦੇ ਗੁਰ ਕਾ ਸਿੱਖ ਉਡਭਾਗੀ ਹੈ ਸਤਿਗੁਰ ਸਿੱਖਾ ਹਲ ਪਲ ਸਵਾਰੇ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੇ ਗੁਰ ਕੇ ਗ੍ਰਹਿ ਸੇਵਕ ਦੋਹਰਾ ਗੁਰ ਕੀ ਆਗਿਆ ਮਨ ਮੈਂ ਸਹਿ ਹੈ ਆਪਸ ਗੋ ਕਰ ਕਛਨ ਜਨਾਵੇ ਹਰ ਨਾਮ ਹਿਰਦੈ ਸਤਿਆਵੇ ਮਨ ਵਿੱਚ ਸਤਿਗੁਰ ਕੇ ਪਾਤ ਸੇਵਕ ਕੇ ਕਾਰਜ ਰਾਸ ਸੇਵਾ ਕਰ ਤੋਏ ਨਿਕਾਮ ਤਿਸ ਕੋ ਪ੍ਰਾਪਤ ਸਵਾਮੀ ਆਪਣੇ

ਅੱਜ ਭਰਮ ਸਹਿਸਿਆ ਨੇ ਬਲਿਆ ਨਾ ਜਾਇਆ ਨਾਨਕ ਅਸਾ ਗੁਰ ਭਾਗੀ ਪਾਈਆ ਸਫਲ ਦਸ ਰੁਪਏ ਕਲਪਨੀਤ ਪਰਸਤ ਚੰਗਾ ਨਿਰਮਲ ਰੀਤ ਭੇਟ ਸੰਗਰਾਮ ਗੁਣ ਰਵੈ ਭਾਰ ਬ੍ਰਹਮ ਕੇ ਦਰਗਾਹ ਗਵੈ ਸੁਨ ਕਰ ਵਚਨ ਕਰਨਾ ਗਾਣਾ ਮਨ

ਬੋਲਣਾ ਪੁਰਾਣੇ ਕੰਮ ਗੋਤਰ ਪ੍ਰਭ ਨਿਰਵਾਣੀ ਨਿਰਾਹਾਰ ਨਿਰਵੈਰ ਸੁਖਦਾਇ ਤਾਂ ਕਿ ਕਿਉਂ ਟਿਕਣੇ ਨਾ ਪਾਏ ਅਨਕ ਭਗਤ ਬੰਦਾ ਨਿਤ ਕਰ ਚਰਨ ਕਮਲ ਹਿਰਦੈ ਸਿਮਰੈ ਸਭ ਲਿਹਾਰੀ ਸਗੁਰ ਆਪਣੇ ਨਾਨਕ ਦਿਸ ਪ੍ਰਸਾਦ ਸਭ ਰਬ ਜਪਨੇ ਅਰਸ ਪਾਵੇ ਜਨ ਕੋਏ ਅੰਮ੍ਰਿਤ ਪੀਵੇ ਅੰਮ੍ਰਿਤ ਸੋਏ ਉਸ ਪੁਰ ਕਾ ਨਾ ਹੀ ਕਦੇ

ਪਾਤਸ਼ਾਹ ਤੇਰਾ ਤਸ ਵਾਰੇ ਝੂਠਾ ਡਮ ਝੂਠ ਪਾਤ ਸਾਰੇ ਜਿੰਦੇ ਤਿਸ ਵਜੇ ਨਾਮ ਬਿਕਾਰਾ ਨਾਮ ਵਿਸਾਰ ਨਾਨਕ ਪਾਤਸ਼ਾਹ ਗੁਰ ਕੇ ਮਤੋ ਲੈ ਆਨੇ ਭਗਤ ਬਿਨਾ ਬਡੋ ਬੇਸਾਨੇ ਹਰ ਕੇ ਬਰੋ ਮਨ ਮੇ ਨਿਰਮਲ ਹੋਏ ਤੁਮਾਰੋ ਚੇਤ ਚਰਨ ਕਮਰ ਰਾਖੋ ਮਨ ਮਾਏ ਜਨਮ ਜਨਮ ਕੇ ਗਿਲ ਖਜਾਏ ਆਪ ਜਪੋ ਬਰਾ ਨਾਮ ਜਪੋ।

ਹੋਇਆ ਚੰਦਰਵਸਾ ਸੁਖ ਨਾਲ ਸਾਧ ਗਿਰਾ ਸਰਨਾਮ ਸਮਾਲ ਛਾੜਸਿਆਂ ਨੂੰ ਸਗਲੀ ਮਨਾ ਸਾਸੰਗ ਪਾਵਿਆ ਸੱਚ ਧਨਾ ਹਰ ਪੁੰਜੇ ਸੰਜ ਕਰੋ ਵਿਹਾਰਿਆ ਸੁਖ ਦਰਗਿਆ ਜੈਕਾਰ ਸਰਵ ਨਿਰੰਤਰ ਏਕੋ ਦੇ ਕਹੋ ਨਾਨਕ ਜਾਂ ਕਹਿ ਮੈਂ ਸਗਲੇਖ ਏਕੋ ਜਪ ਏਕੋ

ਮਨ ਦੁੱਖ ਭਰਾਮ ਗਿਆ। ਬਚਪਨੇ ਸਰਦਾਰ ਸਾਹਿਬ ਹੋਰ ਰਾਵ ਰਿਆ ਸਾਹਿਬ ਸੰਗਤ ਜੋਰੇ ਜਿਸਕਾ ਸਤ ਲਿਆ ਮਿਲਾਏ ਨਾਨੇ ਭਗਤੀ ਨਾਮ ਸਮਾਏ ਸੋਕੇ ਮਿਸਰ ਕਾਲ ਨਾ ਪਾਨੇ ਸੋਕੇ ਮਿਸਰ ਕਿਆ ਜਾਣਾ ਹੈ ਸੋਕੇ ਮਿਸਰ ਜਨ ਸਭ ਕੋ ਦੀਆ ਸੋਕੇ ਮਿਸਰ ਜੀਵਨ ਦੀਆ ਸੋਕੇ ਮਿਸਰ ਜਗਰ ਮੇਰਾ ਕੇ ਗੁਰ ਪ੍ਰਸਾਦ ਕੋ ਬਿਰਲਾ ਲਾ ਕੇ ਸੋਕੇ ਮਿਸਰ

ਜਪੋ ਬ੍ਰਹ ਨਾਮ ਜਪਾਓ ਭਗਤ ਪਾਏ ਤਰੀਆ ਸੰਸਾਰ ਬਿਨ ਭਗਤੀ ਤਨ ਹੋਸੇ ਚਾਰ ਸਰਬ ਕਲਿਆਣ ਸੁਖਨਿਧ ਨਾਮ ਬੁੜ ਜਾਤ ਪਾਏ ਬਿਸਰਾਮ ਸਗਲ ਦੁੱਖ ਅਵਤ ਨਾਸ ਨਾਨਕ ਨਾਮ ਜਪੋ ਗੁਣ ਤਾਸ ਉਪਜੇ ਪ੍ਰੇਤ ਪ੍ਰੇਮ ਰਜ

ਮੋਹੀ ਆਪ ਸਤ ਕੀਆ ਸਭ ਤਤ ਤਿਤ ਪ੍ਰਭ ਸੋਲਿਓ ਤਿਪਤ ਤਿਤ ਪਵਿਤਾ ਕਰੇ ਵਿਸਤਾਰ ਤਿਤ ਪਵਿਤਾ ਇਕੰਕਾਰ ਅਨਕਰਾ ਲਖੀ ਨ ਜਾਏ ਤਿਤ ਪਵਿਤ ਲੈ ਮਿਲਾਏ ਕਵ ਨਿਕਟ ਕਵਨ ਕਹੀਆ ਦੂਰ ਆਪੇ ਆਪਾ ਭਰਪੂਰ ਹੈ ਅੰਤਰਗਤ ਸਾਵਧਨ ਆਏ ਨਾਨਕ ਤਿਜਨਾ ਬੁਝਾਏ ਸਰਭੂਤਾ ਵਰਤਾਰਾ ਸਰਭ ਨੈਨਾ ਭੇਖਨਾਰਾ ਸੁਗਲ ਸਮਗਰੀ ਝਾਂਕਾ ਤਨਾ ਆਪਣ ਜਸਾ ਵੀ ਸੁਨਾ ਆਵਣ ਜਾਣੇ ਖੇਲ ਬਣਾਇਆ ਗਿਆਕਾਰੀ ਕਿੰਨੀ ਮਾਇਆ ਸਭ ਕੇ ਮਰਦ ਲਫਤੁਰ ਜੁਗਤ ਕਰਨ ਸੁਆਪੇ ਕਹਿ ਹੈ ਆਗਿਆ ਆਵੇ ਆਗਿਆ ਜਾਏ ਨਾਨਕ ਜਾ ਪਵੇ ਤਾਂ ਲੈ ਸਮਾਏ ਸੇਵੇ ਸੁਨਾ ਹੀ ਬੁਰਾ ਉਰੇ ਕਹੋ ਕਿੰਨੇ ਕੱਛ ਕਰਾ ਆਪ ਲਗ ਤੋ ਚਦ ਨਿੱਕੀ ਆਪੇ ਜਨ ਆਪਣੇ ਜੀ ਕੀ ਆਪ ਸਾਚ ਤਾਰੀ ਸਭ ਸਾਚ ਓਟ ਪੋਟ ਆਪਣੇ ਸੰਗ ਰਾਚ ਤਾਂ ਕੀ ਕਰਨ ਕਹੀ ਨਾ ਜਾਏ ਦੂਸਰੋ ਦਸੋ ਜੀ ਪਾਏ ਤਿਸਕਾ ਕੀਆ ਸਭ ਪ੍ਰਵਾਨ ਗੁਰ ਪ੍ਰਸਾਨਾ ਨੇ ਕਿਹੋ ਜਾਨ ਜੋ ਜਾਣੇ ਤੇ ਸਦਾ ਸੁਖ ਹੋਇਆ ਮਲਾਏ ਲੈ ਪ੍ਰਭ ਸੋਏ ਹੋਰ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਸਰ ਦੇ ਭਗਵੰਤ ਧਨ ਧਨ ਧਨ ਜਨੇ ਆਇਆ ਜਿਸ ਪ੍ਰਸਾਦ ਸਭ ਜਗਤ ਰਾਇਆ

ਬ੍ਰਹਮਸਪਤੀ ਪੂਰੇ ਗੁਰ ਕਾ ਸੁਨੇ ਉਪਦੇਸ਼ ਪਾਰ ਬ੍ਰਹਮ ਨਿਕਟ ਕਰ ਪੇਖ ਸਾ ਸਾ ਸਿਮਰੋ ਗੋਬਿੰਦ ਮਨ ਤਰਕੀ ਉਤਰੇ ਚਿੰਦ ਆਸਨ ਤਿਆਗ ਤਰੰਗ ਸੰਜਨਾ ਕੇ ਧੁਰ ਮਨ ਮੰਗ ਆਪ ਛੋੜ ਬੇਨਤੀ ਕਰੋ ਸਾ ਸੰਗਨ ਸਾਗਰ ਤਰੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿ ਸੇਥੀ, ਮਨ ਵਧੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦ ਤਗਬ ਹਰੀ ਕੇ ਰਾਮ ਅੰਜਨੀ ਵਸਾਇਆ, ਕਹੇ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸੁਧਾਰੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ, ਦੂਸਰਾ ਵਿਸਾਰਨਾ ਅੰਗੀਕਾਰ ਕਰੇ ਤੇਰਾ ਕਰੇ ਸਭ ਸਵਾਰਨਾ, ਸਭਨਾ ਗਲਾਂ ਸਮਰਾ ਸੁਆਮੀ ਸੁਖ ਮਨ ਵਿਸਾਰੇ, ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰਾ, ਕਰਤਾ ਤੇਰੇ ਸਭ ਕੁਛ ਹੈ, ਜਿਸ ਦੇਹ ਸੋ ਪਾਵੇ ਸਦਾ ਸਿਵ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਰਕੇ ਮਨ ਵਸਿਆ ਵਾਜੇ ਸ਼ਬਦ ਘਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ, ਜਿਸ ਦੀਆਂ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਜ ਸ਼ਬਦ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੁੱਤ ਦਵਾਸ ਕੀਤੇ, ਕਾਲ ਕੰਠ ਕੋ ਮਾਰਿਆ, ਤੁਰ ਕਰਮ ਪਾਇਆ, ਤੋ ਜਿਨ ਕਹੋ ਸੇ ਨਾਮ ਹਰ ਕੇ ਲਾਗੇ, ਕਹਿ ਨਾਨਕ ਤੈ ਸੁਖੋਆ, ਤਿਤ ਕਰ ਅਨਹਦ ਵਾਜੇ, ਅਨੰਦ ਸੁਣੋ ਵਡਭਾਗਿਓ।

ਤੁਹਾਡੇ ਅੱਗੇ ਅਰਦਾਸ ਹਮਾਰੀ ਦਿਓ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਨਾ ਜਾਣੇ ਮੇਰਾ ਅਰਦਾਸ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਾਹਿਬ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰਗੋਬਿੰਦ ਨਾਮ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਆਂ ਦੇ ਦਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰਨਾ ਦਿਆਵੇ ਤਾਏ ਸਭ ਥਾਏ ਸਾਏ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਭ ਥਣਾਂ ਜੀ ਸਾਏ ਦਸਵਾਂ ਪਾਤਸ਼ਾਹ ਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗ੍ਰੰਥ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਤਰ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਅੱਠੀਆਂ ਜਪੀਆਂ ਤਪੀਆਂ ਜਿਨ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਵਾਈ ਦੇ ਕੇ ਅੰਡਿਟ ਕੀਤਾ ਤਿੰਨਾਂ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘ ਨੇ ਤਰਮੇ ਸੀ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰੱਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਏ ਤਿੰਨਾਂ ਦੀ ਕਮਾਈ ਦਾ ਧਿਆਨ ਤਰ ਖਾਲਸਾ ਜੀ ਸਾਹਿਬ ਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਤਰਕੇ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੈ ਚੇਤੇ ਆਵਣ ਕਾ ਸਦਕਾ ਸਰਬ ਸੁਖੋ ਹੈ ਜਾਂ ਜਾਂ ਖਾਲਸਾ ਜੀ ਸਾਹਿਬ ਤਾਂ ਤਾਂ ਰੱਚਿਆ ਰਹਿ ਦੇਗ ਤੇਗ ਪਤੇ ਬਿਰਦ ਕੀ ਪੈ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਾਜ ਦਾਨ ਭਵਿਕ ਦਾਨ ਵਿਸਾਓ ਦਾਨ ਭਰੋਸਾ ਦਾਨ ਦਾਨ ਅਸਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕਿਆਂ ਚੰਡੇ ਬੁੰਗੇ ਜੁਗੋ ਜਗਾ ਟਲ ਧਰਮ ਕਾ ਜੈਕਾਰ ਖਾਲਸਾ ਸਾਹਿਬ ਬੋਲੋ ਜੀ ਵਾਹਿਗੁਰੂ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਦੇ ਰੱਖੇ ਆਪ ਅਕਾਲ ਪੁਰਖ ਵਾਹਿਗੁਰੂ ਹੈ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਜੀ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਵਾਹਿਗੁਰੂ ਜੀ ਖੁੱਲ੍ਹੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੈ ਨਿਮਾਣੇ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਨ ਸਤਿਗੁਰੂ ਨਿਓਟਿਆਂ ਦੀ ਓਟ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦਰੀ ਹੈ ਗੁਰੂ ਪਾਤਸ਼ਾਹ ਜੀਓ ਸਰਦਾਰ ਆਪਦੇ ਦਰ ਕਰਦੇ ਪ੍ਰੀਤਵਾਨ ਸਰਦਾਰ ਇਕਬਾਲ ਸਿੰਘ ਜੀ ਦੀ ਮਿੱਠੀ ਪਿਆਰੀ ਸਾਲਾਨਾ ਯਾਦ ਮਨਾਉਂਦਿਆਂ ਹੋਏ ਤਿੰਨਾਂ ਦੇ ਬੇਟੇ ਸਰਦਾਰ ਪਾਲ ਸਿੰਘ ਸਰਦਾਰ ਮਹਿੰਦਰ ਸਿੰਘ ਅਤੇ ਸਾਰਾ ਗਿੱਲ ਅਤੇ ਸਲਾਰੀਆ ਪਰਿਵਾਰ ਵੱਲੋਂ ਗੁਰੂ ਪਾਤਸ਼ਾਹ ਜੀਓ ਆਪ ਜੀ ਦੀ ਪਵਿੱਤਰ ਬਾਣੀ ਦੇ ਸੁਖਮਣੀ ਸਾਹਿਬ ਦੇ ਜਾਪ ਕਰਾਏ ਗੁਰੂ ਪਾਤਸ਼ਾਹ ਬਾਣੀ ਪੜ੍ਹਦਿਆਂ ਗੋ 'ਚ ਬੈਠਦਿਆਂ ਬੇਅੰਤ ਭੁੱਲਾਂ ਚੁੱਕਾਂ ਹੋ ਗਈਆਂ ਵਾਹਿਗੁਰੂ ਅਣਜਾਣ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸ਼ੁੱਧ ਸਪਸ਼ਟ ਬਾਣੀ ਪੜ੍ਹਨ ਦੀ ਸਮਰੱਥ ਬਖਸ਼ਣਾ ਗੁਰਬਾਣੀ ਵਰਗਾ ਜੀਵਨ ਸੁਭਾਅ ਆਪਣੇ ਵਰਗਾ ਬਖਸ਼ਿਸ਼ ਕਰਨਾ ਪਰਿਵਾਰ ਗੁਰੂ ਪਾਤਸ਼ਾਹ ਜੀ ਨਾਲ ਭਾਵਨਾਵਾਂ ਨੂੰ ਲੈ ਕੇ ਆਪਣੇ ਚਰਦਿਆਂ ਨੂੰ ਪਰਥਦਿਆਂ ਹੋਇਆਂ ਪਵਿੱਤਰ ਬਾਣੀ ਸੁਖਮਣੀ ਦਾ ਜਾਪ ਕਰਵਾਏ ਨੇ ਗੁਰੂ ਪਾਤਸ਼ਾਹ ਜੀਓ ਮਨੋਕਾਮਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਪਰਿਵਾਰ ਵਿੱਚ ਸੁੱਖ ਸ਼ਾਂਤੀ ਤੰਦਰੁਸਤੀ ਦੇਹ ਰੁਖਤਾ ਦੀ ਦਾਤ ਬੱਚਿਆਂ ਨੂੰ ਉੱਚਿਆ ਵਿੱਦਿਆ ਦਾ ਦਾਨ ਮਾਤਾ ਪਿਤਾ ਦੀ ਆਗਿਆ ਕਰਨ ਬਣਾਉਣਾ ਗੁਰੂ ਪਾਤਸ਼ਾਹ ਜੀ ਪਰਿਵਾਰ ਵੱਲੋਂ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਆਪ ਜੀ ਨੂੰ ਸੋਹਣੇ ਰੁਮਾਲੇ ਹਾਜ਼ਰ ਕੀਤੇ ਗਏ ਨੇ ਆਪ ਅੰਗੀਕਾਰ ਕਰਨਾ ਪਾਤਸ਼ਾਹ ਜੀ ਪਰਿਵਾਰ ਦੇ ਲੋਕ ਪਰਲੋਕ ਵਿੱਚ ਪੜ੍ਹਦੇ ਕਜ ਲੈਣਾ ਆਪਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਪੰਚਮੀ ਕੜਾਹ ਪ੍ਰਸ਼ਾਦੀ ਦੇਗ ਹਾਜ਼ਰਾ ਵਾਹਿਗੁਰੂ ਜੀ ਦਰ ਪ੍ਰਵਾਨ ਹੋਵੇ ਪ੍ਰਵਾਨਿਆਂ ਪ੍ਰਸ਼ਾਦ ਸਾਹ ਸੰਘ ਦੇ ਰਸਮੀ ਲੈ ਕੇ ਹੋਵੇ ਜੋ ਛਕੇ ਤੇਰਾ ਨਾਮ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੇ ਗੁਰੂ ਪਾਤਸ਼ਾਹ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਪੇਟਾ ਦਰ ਪ੍ਰਵਾਨ ਕਰਨਾ ਸਾਰੀ ਸੰਗਤ ਨੂੰ ਸੰਪੂਰਨ ਦੇ ਰੁਖਤਾ ਦੀ ਦਾਤ ਚਰਨਾਂ ਦਾ ਪਿਆਰ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਤੇਰੇ ਚਰਨਾਂ ਨਾਲ ਬਾਣ ਆਵੇ ਸਵਾਸਾਂ ਕੇਸਾਂ ਨਾਲ ਸਿੱਖੀ ਪ੍ਰੇਮਾ ਭਗਤੀ ਅੰਮ੍ਰਿਤ ਵੇਲੇ ਦੀ ਸੰਭਾਲ ਬਖਸ਼ਿਸ਼ ਕਰਨਾ ਪਾਤਸ਼ਾਹ ਜੀ ਬਾਣੀ ਬਾਣੇ ਨਾਲ ਬਾਣ ਆਵੇ ਸਵਾਸਾਂ ਕੇਸਾਂ ਨਾਲ ਸਿੱਖੀ ਪ੍ਰੇਮਾ ਭਗਤੀ ਬਖਸ਼ਿਸ਼ ਕਰਨਾ ਗੁਰੂ ਪਾਤਸ਼ਾਹ ਜੀ ਛੇ ਪੜੋ ਆਨੰਦ ਸਾਹਿਬ ਜੀ ਕੀ ਅਰਦਾਸ ਸ੍ਰੀ ਸੁਖਮਣੀ ਸਾਹਿਬ ਜੀ ਕੀ ਅਰਦਾਸ ਸੱਖਰਵਾਦ ਦਾ ਘਾਟਾ ਭੁੱਲ ਚੁੱਕ ਮਾਫ਼ ਕਰਨਾ ਜੀ ਹਾਜ਼ਰੀ ਦਰ ਕਰ ਸੱਚਖੰਡ ਕੇ ਪ੍ਰਵਾਨ ਕਰਨੀ ਦਰੋਂ ਘਰੋਂ ਪਾਵਨ ਅਟਲ ਪਵਿੱਤਰ ਹੁਕਮ ਨਾਮ ਬਖਸ਼ੀ ਕਿਰਤਾਤ ਕਰਨਾ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਕਿਵੇਂ ਬਖਸ਼ੋ ਸਹੀ ਪਿਆਰੇ ਜਨ ਮਿਲੋ ਜਿਹਨੇ ਮਿਲਿਆ ਤੇਰਾ ਨਾਮ ਚਿਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੇ ਸਰਬੱਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਕੇ

ਦੀਨ ਦਰ ਦੁੱਖ ਭੰਜਨਾ ਘਟ ਘਟ ਨਾਥ ਅਨਾਥ ਸਰਨ ਤੁਮਾਰੀ ਆਇਓ ਨਾਨਕੇ ਪ੍ਰਭ ਸਾ ਸੋ ਕਹੋ ਟਲ ਗੁਰ ਸੇਵੀਐ ਐਨ ਸੋ ਸਹਿਜ ਸੁਪਾਇ ਦਰਸ਼ਨ ਪਰਸਿਆਂ ਗੁਰੂ ਕੇ ਜਨਮ ਮਰਨ ਦੁੱਖ ਜਾਇ ਹੋਵੈ ਸਿਫਤ ਖਸਮ ਦੀ ਨੂਰੀ ਅਰਸ਼ੋਂ ਕੁਰਸੋਂ ਚੱਟੀ ਐ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ। ਕੋਟਾਨ ਕੋਟ ਸ਼ੁਕਰ ਜਿਨ੍ਹਾਂ ਨੇ ਤਰਸ ਕਰਕੇ ਗੋਚ ਬਿਠਾ ਕੇ ਸ੍ਰੀ ਸੁਖਮਨੀ ਸਾਹਿਬ ਦੇ ਬਾਅਦ ਜਾਪ ਸਰਵਣ ਕਰਵਾਏ। ਬਾਣੀ ਪੜ੍ਹਦਿਆਂ ਬਿਨ ਭੁੱਲਾਂ ਚੁੱਕਾਂ ਹੋ ਗਈਆਂ, ਅਣਜਾਣ ਬੱਚੇ ਸਮਝ ਕੇ ਵਾਹਿਗੁਰੂ ਮਾਫ਼ ਕਰਨ। ਗਿੱਲ ਪਰਿਵਾਰ ਅਤੇ ਸਲਾਰੀਆ ਪਰਿਵਾਰ ਵੱਲੋਂ ਆਪਣੇ ਪਿਤਾ ਸਰਦਾਰ ਇਕਬਾਲ ਸਿੰਘ ਜੀ ਦੀ ਸਾਲਾਨਾ ਯਾਦ ਵਿੱਚ ਗੁਰੂ ਪਾਤਸ਼ਾਹ ਦੇ ਚਰਨ ਪਰਸਦਿਆਂ ਹੋਇਆਂ ਸੁਖਮਨੀ ਸਾਹਿਬ ਦੇ ਜਾਪ ਕਰਾਏ। ਗੁਰੂ ਸਾਹਿਬ ਪਰਿਵਾਰ ਦੇ ਸਿਰ 'ਤੇ ਮਿਹਰ ਭਰਿਆ ਹੱਥ, ਸਾਰੇ ਪਰਿਵਾਰ 'ਚ ਤੰਦਰੁਸਤੀ ਦੇਹਰੁਖਤਾ ਦਾ ਚੜ੍ਹਦੀ ਕਲਾ ਬਖਸ਼ਿਸ਼ ਕਰਨ, ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਿਸ਼ ਕਰਨ। ਸੋ ਆਈ ਹੋਈ ਸਾਰੀ ਸੰਗਤ ਦਾ ਬਹੁਤ ਬਹੁਤ ਪਰਿਵਾਰ ਵੱਲੋਂ ਧੰਨਵਾਦ। ਗੁਰੂ ਕੇ ਲੰਗਰ ਤਿਆਰ ਹਨ, ਸਾਰਿਆਂ ਨੇ ਗੁਰੂ ਕੇ ਲੰਗਰ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋ ਮਤ ਜਿਤ ਪ੍ਰੀਤੋਂ ਪਾਉ ਰਹੋ। ਐਸੀ ਕਿਰਪਾ ਕਰੋ ਪ੍ਰਮੇਰੇ, ਹਰ ਨਾਨਕ ਬਿਸਰਨ ਕਾਹੂੰ ਮੇਰੇ। ਬੁਲਾਵਲ ਮਹੱਲਾ ਪੰਜਵਾਂ।

ਸੰਗਰ ਵੱਲ ਰਹੋ ਭਰਾ ਸਮਦਾਤੇ ਸਮਰਥ ਸੁਆਮੀ ਜੀਉ ਪਿੰਡ ਸਭ ਤੁਮਰਾ ਮਾਲਾ ਪ੍ਰਮ ਕੇ ਬੰਧਨ ਘਟੋ ਪਰਮੇਸ਼ਰ ਨਾਨਕ ਕੇ ਪ੍ਰਭ ਸਦਾ ਕਿਰਪਾਲਾ ਬਲਾਵਲ ਮਹੱਲਾ ਪੰਜਾ ਸਗਲ ਆਨੰਦ ਗਿਆ ਪਰਮੇਸ਼ਰ ਆਪਣਾ ਬਿਰਧ ਸੰਭਾਰਿਆ ਸਾਧ ਜਨਾ ਹੋਏ ਕਿਰਪਾਲਾ ਬਿਸੇ ਸਭ ਪਰਵਾਰਿਆ ਕਾਰਜ ਸਤਿਗੁਰ ਸਵਾਰਿਆ ਵੰਡੀ ਆਰ ਜਾ ਹਰ ਗੋਬਿੰਦ ਕੀ ਸੋਕ ਮੰਗਲ ਕਲਿਆਣ ਵਿਚਾਰਿਆ ਰਾਓ ਵਾਂਟਰਣ ਤ੍ਰਿਪਵਣ ਹਰਿਆ ਹੋਏ ਸਗਲੇ ਜੀ ਸਧਾਰਿਆ ਮਨ ਚੇ ਨੰਗ ਫਲ ਪਾਏ ਪੂਰਨ ਇਚਾਰਿਆ ਬਲਾਵਲ ਮਹੱਲਾ ਵਜਾ ਜੇ ਸਵਰਵਤ ਕਿਰਪਾਲ ਹਰ ਸਿਮਰਤ ਕਾਟੇ ਸੋ ਕਾਰਾਓ ਸਾਧ ਸੰਗ ਭਜੀਏ ਗੋਪਾਲ ਗੁਣ ਗਾਵਤ ਤੂਟੇ ਜਮਜਾਲ ਆਪੇ ਸਤਿਗੁਰ ਆਪਰਪਾਲ ਨਾਨਕ ਜਾਚੇ ਸਾਧਰਵਾਲ ਬਲਾਵਲ ਮਹੱਲਾ ਪੰਜਵਾਂ

ਬਾਹਰ ਨਾ ਲਾਗੀ ਜਿਉਂ ਕਾਗਦ ਬੰਦਾਰ ਸੁਣ ਮੇਰੀ ਮਨਸਾ ਮਨ ਮਾਹੀ ਸਤ ਦੇਖ ਵਿਚਾਰ ਸਿੱਧ ਸਾਧਕ ਗ੍ਰਹੀ ਜੋਗੀ ਤਜ ਗਏ ਕਰ ਬਾਰ ਹਾਉ ਜੈਸਾ ਸੁਮਨਾ ਰੈਣਕਾ ਤੈਸਾ ਸੰਸਾਰ ਦਿੱਟ ਮਾਨ ਸਭ ਬਿਨਸੀਏ ਕਿਆ ਲਗੇ ਗਵਾਰ ਕਹਾਂ ਸੁਪਾਈ ਮੀਤ ਹੈ ਦੇਖ ਨੈਨ ਬਸਾਰ ਇੱਕ ਚਾਲੇ ਇੱਕ ਚਾਲ ਸੇ ਸਭ ਆਪਣੀ ਵਾਰ ਜਨ ਪੂਰਾ ਸਤਿਗੁਰ ਸੇ ਵਿਆਹ ਸੇ ਅਸਰ ਹਰ ਦੁਆਰ ਜਨ ਨਾਨਕ ਹਰ ਕਾ ਦਾਸ ਹੈ ਰਾਖ ਬੈਜ ਮਰਾਰ ਬਲਾਬਲ ਮਹਲਾ ਪੰਜਵਾਂ ਲੋਕਨ ਕੀ ਵਡਿਆਈਆਂ ਬੈ ਸੰਤਰ ਭਾਗੋ ਜੋ ਮਿਲੇ ਪਿਆਰਾ ਆਪਣਾ ਤੇ ਬੋਲ

ਭਾਗੋ ਪੰਚ ਸੰਗ ਗੁਰਦੇ ਹਠੇ ਦੋ ਕਰਾ ਗੋਰਦੇ ਵਰਗਾਸ ਪ੍ਰਗਟ ਪਿਆ ਨਿਸ ਵਾਸਰ ਜਾਗੋ ਸਰਨ ਸੁਹਾਗਨ ਆਇਆ ਜਿਸ ਮਸਤ ਭਾਗੋ ਕਉ ਨਾਨਕ ਤਿਨ ਪਾਇਆ ਮਨ ਤਨ ਸਿਦਲਾ ਗੋ ਬਲਾਵਲ ਮਹੱਲਾ ਵਜਾ ਲਾ ਰੰਗ ਤਿਸ ਕੋ ਲੰਗਾ ਜਿਸ ਕੇਵਟ ਭਾਗਾ ਮੈਲਾ ਕਦੇ ਨਾ ਹੋਈ ਨੈ ਲਾਗੇ ਦਾਗਾ ਪ੍ਰਭ ਪਾਇਆ ਸੁਖ ਦਾਇਆ ਮਿਲਿਆ ਸੁਖ ਪਾਏ ਸਹਿਜ ਸਮਾਨਾ ਪੀਤਰੇ ਛੋੜਿਆ ਨਾ ਜਾਏ ਰਹੋ ਜਰਾ ਮਰਾ ਨਾ ਵਿਆਪਈ ਫਿਰ ਦੁੱਖ ਨ ਪਾਇਆ ਪੀ ਅਮਰਤ ਆਖਾ ਨਿਆ ਗੁਰ ਅਮਰ ਕਰਾਇਆ ਸੋ ਜਾਣੇ ਜਿਨ ਚਾਕਿਆ ਹਰ ਨਾਮ ਮੋਲਾ ਕੀਮਤ ਕਹੀ ਨਾ ਜਾਈਏ ਕਿਆ ਕਹਿ ਮੁਖ ਬੋਲਾ

ਜਾਣਿਆ ਰਾਖੋ ਆਪਣੀ ਸ਼ਰਨ ਪ੍ਰਭ ਮੋਹੇ ਕਿਰਪਾ ਤਾਰੇ ਸੇਵਾ ਕਛੂ ਨਾ ਜਾਣੋ ਨੀਚ ਮੂਰਖਾ ਰੇ ਮਾਨ ਕਰੋ ਤੋ ਦੋਬਰੇ ਮੇਰੇ ਪ੍ਰੀਤਮ ਪਿਆਰੇ ਹਮ ਅਪਰਾਧੀ ਸਾਧਾ ਬੋਲਤੇ ਤੁਮ ਬਖਸ਼ਣ ਹਾਰੇ ਰਹੋ ਹਮ ਅਵਗਨ ਕਰੇ ਅਸਾਂਖ ਨੇਤਾ ਤੁਮ ਨਿਰਗੁਣ ਦਾ ਤਾਰੇ ਦਾਸੀ ਸੰਗਤ ਪ੍ਰਭ ਤਿਆਗ ਇਹ ਕਰਮ ਹਮਾਰੇ ਤੁਮ ਦਿਓ ਸਭ ਕੁਛ ਦਇਆ ਤਾਰ ਹਮ ਅਗਤਕ ਨਾਰੇ ਲਾਗ ਭਰੇ ਤੇਰੇ ਦਾਨ ਸਿਓ ਨੈ ਚਿਤ ਕਸਮਾਰੇ ਤੋਤੇ ਬਾਰ ਕਿਛ ਨਹੀਂ ਪਾਵ ਕਾਟਨ ਹਾਰੇ ਕਹੋ ਨਾਨਕ ਸਰਨ ਦਿਆਲ ਗੁਰ ਲਿਹੋ ਮੁਗਦ ਦਾਰੇ ਬੁਲਾਵਲ ਮਹੱਲਾ ਵਜਾ ਦੋਸ਼ ਨ ਕਾਹੋ ਦੀਜੀਏ ਪ੍ਰਭ ਆਪਣਾ ਤਿਆਈਏ ਜਿਤ ਸੇ ਗਏ ਸਗੋ ਇਕ ਨਾ ਮਨ ਸੋਈ ਗਈਏ ਕਹੀਏ ਕਾਏ ਪਿਆਰੇ ਤੁਝ ਬਿਨਾ ਤੁਮ ਦਿਆਲ ਸਵਾਮੀ ਸਭ ਅਵਗਣ ਹਮਾਰਾ ਹੋ ਜਿਉਂ ਤੁਮ ਰਾਖੋ ਤਿਉਂ ਰਹਾਂ ਅਵਰ ਨਹੀਂ ਚਾਰਾ ਨੇ ਤਾਰਿਆਂ ਤਰ ਤੇਰੀਆਂ ਇੱਕ ਨਾਮ ਅਦਾਰਾ ਜੋ ਤੁਮ ਕਰੋ ਸੋਈ ਬਲਾ ਮਨ ਲੇਤਾ ਮੁਕਤਾ ਸਗਲ ਸਮਗਰੀ ਤੇਰੀਆਂ ਸਭ ਤੇਰੀ ਜੁਗਤਾ ਚਰਨ ਮਕਾਰੋ ਕਰ ਸੇਵਾ ਜੇ ਠਾਕਰ ਭਾਏ ਹੋ ਕਿਰਪਾਲ ਦਿਆਲ ਪ੍ਰਭ ਨਾਨਕ ਗੁਣ ਗਾਵੇ ਬਲਾਵਲ ਮਹੱਲਾ ਬਜਾ ਮਿਰਤਾ ਸੇਸ ਰੋਬਰੇ ਪਸ਼ੂਆ ਨਹੀਂ ਬੂਜੇ ਮਾਦ ਸਾਧ ਕਰ ਮੈਂ ਮਰਨਾ ਨਹੀਂ ਸੂਜੇ ਸਤ

ਪਾਟੀ ਰਲੀ ਨਾ ਗਾ ਉੱਠ ਜਾਈ ਜਾ ਕੇ ਕੀਏ ਸਰਮ ਕਰੇ ਤੇ ਵੈਰ ਵਰੋਦੀ ਅੰਤ ਕਾਲ ਵਾਜੇ ਜਾਹੇਗੀ ਕਾਹੇ ਜਲੋ ਕਰੋਦੀ ਦਾਸ ਰਹਿਣ ਸੋਈ ਹੋਆ ਜਿਸ ਮਤ ਕਰਮਾ ਕਹੋ ਨਾਨਕ ਬੰਧਨ ਛੁਟੇ ਸਤ ਗੁਰ ਕੀ ਸਰਨਾ ਬੁਲਾਵਲ ਮਹੱਲਾ ਵਜਾ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਮਗੀਤਾ ਅੰਦਲੇ ਤ੍ਰਿਭਵਨ ਸੂਜਿਆ ਗੁਰ ਭੇਟ ਬਨੀਤਾ ਮਹਿਮਾ ਸਾਧੋ ਸੰਗ ਕੀ ਸੁਣੋ ਮੇਰੇ ਮੀਤਾ

ਕਰੀ ਦਰੀਦਾ ਕਮਲ ਵਡਾਈ ਕਹਿ ਸਕੋਂ ਬੇਅੰਤ ਗਰੀਤਾ ਕਰਕੇ ਪਾ ਮੋਹੇ ਨਾਮ ਦੇਹੋ ਨਾਨਕ ਦਰ ਸਰੀਤਾ ਬਲਾਵਲ ਮਹੱਲਾ ਵਜੋਂ ਅਹਿਮਦ ਪ੍ਰਵਾਨਿਤ ਲੋਭ ਰਸਨਾ ਸਾਧ ਲਵਟ ਕਪਟ ਗ੍ਰਹਿ ਵੇਦਿਆ ਮਿਥਿਆ ਵਿਖਿਆਤ

ਸਰਬੇ ਜੋ ਕਿਹਾ ਬਹੁ ਜੋਨ ਪਰਮਾਤ ਪ੍ਰਭ ਕਿਰਪਾ ਤੇ ਗੁਰਮਨੀ ਹਰ ਹਰ ਬਿਸਮਾਦ ਸੋਭ ਸਹਿਜ ਨਾਨਕ ਆਨੰਦ ਤਾਂ ਕੇ ਪੂਰਨ ਨਾਥ ਮਿਲਾਵਲ ਮਹੱਲਾ ਬਣਿਆ ਚਰਨ ਪਏ ਸੰਤ ਬੋਤਾ ਤਰੇ ਸਾਗਰ ਜੀਤ

ਹਰ ਹਰ ਹਰ ਜੇ ਦਰਹਾਉ ਪੰਜ ਚੋਰ ਅਗੇ ਮਗੇ ਸਾ ਜਬ ਸਾਧ ਸੰਗੇਤ ਪੂੰਜੀ ਸਾਬਤ ਕਣੋ ਲਾਭ ਗ੍ਰਹਿ ਸੋਭਾ ਸੇਤ ਨਿਚਲ ਆਸਣ ਮਿਣ ਮਿਟੀ ਚਿੰਤਨ ਹੀ ਡੋਲੇਤ ਭਰਮ ਬੁਲਾਵਾ ਮਿਟ ਗਿਆ ਪ੍ਰਭ ਵੇਖਤ ਨੇਤ ਗੁਣ ਕਬੀਰ ਗੁਣ ਨਾਇਕਾ ਗੁਣ ਕਹੀਏ ਗੇਤ ਨਾਨਕ ਪਾਇਆ ਸਾਧ ਸੰਗ ਹਰ ਹਰ ਅੰਮ੍ਰਿਤ ਬੁਲਾਵਲ ਮਹੱਲਾ ਵਜਾਂ ਬਿਨ ਸਾਧੂ ਜੋ ਜੀਵਨਾ ਤੇਤੋ ਬਿਨ ਸਾਰੀ ਮਿਲਤ ਸੰਗ ਸਭ ਪ੍ਰਭ ਮਿਟੇ ਗਦ ਪਈ ਹਮਾਰੀ ਜਾ ਦਿਨ ਬੇਟੇ ਸਾਧ ਮਹੀ ਉਹ ਦਿਨ ਬਲਹਾਰੀ ਮਨ ਤਨ ਆਪਣੋ ਜੀ ਰਾ ਫਿਰ ਹੋ ਵਾਰੀ ਰਹੋ ਇਹ

ਵੇਖਣ ਮੈਂ ਜਾਰੀ ਦਇਆ ਮਯਾਰ ਨਿਕਟ ਵੇਖ ਨਾ ਹੀ ਦੋਰਾਰੀ ਮਨ ਤਨ ਸੀ ਤਨ ਪਏ ਅਬ ਮੁਕਤੇ ਸੰਸਾਰੀ ਹੀਤ ਜੀਤ ਸਭ ਪ੍ਰਾਂਤਨ ਨਾਨਕ ਦਰਸਾਰੀ ਬਲਾ

ਚਤਵਤ ਕਿਰਪਾਲ ਹਉ ਜਗਤ ਧਾਰਨ ਸਾਧ ਪ੍ਰਭ ਤਿਨ ਲਾਗੂ ਪਾਲ ਮੋਕੋ ਦੀਜੇ ਧਾਨ ਪ੍ਰਭ ਸੰਤਨ ਬਗਰਾਲ ਉਗਤ ਸਿਆਨ ਕਿਸ਼ਵ ਨਹੀਂ ਨਾ ਹੀ ਕਿਸ ਕਾਲ ਭਰਮ ਪੈ ਰਾਖੋ ਮੋਹ ਦੇ ਕਾਟੋ ਜਮਜਾਲ ਬਿਨੋ ਕਰੋ ਕਰਨਾ ਬਦੇ ਪਿਤਾ ਪ੍ਰਭਾਲ ਗੁਣ ਗਾਵੋ ਤੇਰੇ ਸਾਧ ਸੰਗ ਨਾਨਕ ਸੁਖ ਸਾਲ ਬਲਾਵਲ ਮਹੱਲਾ ਵਜਾ ਕੀਤਾ ਲੋੜੇ ਸੋਖਰੇ ਤੁਜ ਬਿਨ ਕਿਛ ਨਾਹੇ ਪ੍ਰਤਾਪ ਤੁਮਾਰਾ ਦੇ ਕੇ ਜਮ ਦੋਤ ਛੱਡ ਜਾਹੇ ਤੁਮਰੀ ਕਿਰਪਾ ਤੇ ਛੁਟੀਏ ਬਿਸਿਆ ਮੇਵ ਸਰਵ ਕਲਾ ਸਮਰਥ ਪ੍ਰਭ ਪੂਰੇ ਗੁਰਦੇਵ ਰਾਓ ਖੋਜਤ ਖੋਜਤ ਖੋਜਿਆ ਨਾਮੇ ਬਿਨ ਕੂਰ ਜੀਵਨ ਸੁਖ ਸਭ ਸਾਧ ਸੰਗ ਪ੍ਰਭ ਮਨਸਾ ਪੂਰ ਜਿਤ ਜਿਤ ਲਾਵੋ ਤਿਤ ਲੰਘੇ ਸਿਆਣਪ ਸਭ ਜਾਲੀ ਜਤ ਕਤ ਤੁਮ ਪਰਵਾਰ ਹੋ ਮੇਰੇ ਦੀਨ ਦਿਆਲੀ ਸਭ ਕਿਸ਼ ਤੁਮ ਤੇ ਮੰਗਣਾ ਵਡਭਾਗੀ ਪਾਏ ਨਾਨਕ ਕੀ ਅਰਦਾਸ ਪ੍ਰਭ ਜੀ ਮਾਂ ਗੁਣ ਗਾਏ ਬੁਲਾਵਲ ਮਹੱਲਾ ਵਜਾ ਸਾਧ ਸੰਕੇ ਵਾਸਵੇ ਕਲਮਲ ਸਭ ਨਾਨਾ ਪ੍ਰਭ ਸੇਤੀ ਰੰਗ ਰਾਤਿਆ ਤਾਂ ਤੇ ਗਰਬ ਨਗਰ ਸੁਣਾ ਨਾਮ ਕਹਿ ਲਗੋ ਬਿੰਦ ਕਾ ਸੂਜੀ ਪਈ ਰਸਨਾ ਮਨ ਤਨ ਨਿਰਮਲ ਹੋਈ ਹੈ ਗੁਰ ਕਾ ਜਾਪ ਜਪਨਾ ਰਹੋ ਹਰ ਰਸ ਜਾਗਦ ਦ੍ਰਾਵਿਆ ਮਨ ਰਸਲ ਰਸਲ ਹਸਣਾ ਬੁੱਧ ਪ੍ਰਗਾਸ ਪ੍ਰਗਟ ਪਈ ਉਲਟ ਕਮਲ ਵਿਕਸਣਾ ਸ਼ੀਤਲ ਸਾਧ ਸੰਤੋਖ ਹੋਏ ਸਭ ਪੂਜੀ ਦਸਨਾ ਦੈ ਦਿਸ ਤਾਪਤ ਮਿਟ ਗਏ ਨਿਰਮਲ ਸਥਾਨ ਵਸਣਾ ਰਾਖਨ ਹਾਰੇ ਰਾਖਿਆ ਭਈ ਪ੍ਰਭ ਵਸਣਾ ਨਾਮ ਨਿਦਾਨ ਨਾਨਕ ਸੁਖੀ ਪੀਕ ਸਾਧ ਦਰਸ਼ਨ ਮਲਾਵਲ ਮਹੱਲਾ ਪੰਜਵਾਂ ਪਾਣੀ ਪੰਖਾ ਪੀਸ ਦਾ ਕੇ ਤਬ ਹੋਏ ਨਿਹਾਲ ਰਾਜ ਮਿਲਕ ਸਿਖਦਾਰੀਆਂ ਅਗਨੀ ਮੈ ਜਾਲ ਸੰਤ ਜਨਾ ਕਾ ਸ਼ੋਹਰਾ ਤੇ ਚਰਨੀ ਲਾਗ ਮਾਇਆ ਧਾਰੀ ਚੰਦਰਵਾਦ ਤਿੰਨ ਛੋ ਤਿਆਗ ਰਹੋ ਸੰਤਨ ਕਾ ਦਾਨਾ ਰੁਖਾ ਸੋ ਸਰਵਦਾਨ ਗ੍ਰਹਿ ਸਾਕਤ ਛੱਤੀ ਪ੍ਰਕਾਰ ਤੇ ਬਿਕੋ ਸਮਾਨ ਭਗਤ ਜਨਾ ਕਾ ਲੋਂਗਰਾ ਉੜ ਨਗਰ ਨਾ ਹੋਈ ਸਾਕਤ ਸਿਰ ਪਾ ਰੇਸ਼ਮੀ ਪਹਿਰ ਅਦਬਤ ਹੋਈ ਸਾਕਤ ਸਿਵਾਮੁਖ ਜੋਰੀਏ ਅਦ ਵਿੱਚੋਂ ਟੂਟੇ ਹਰ ਜਨ ਕੀ ਸੇਵਾ ਜੋ ਕਰੇ ਇਹ ਤੋਤੇ ਛੂਟੇ ਸਭ ਕਿਛ ਤੁਮ ਹੀ ਤੇ ਹੋਇਆ ਆ ਬਣਤ ਬਣਾਈ ਦਰਸ਼ਨ ਭੇਟਤ ਸਾਧਕਾ ਨਾਨਕ ਗੁਣ ਗਾਈ ਬੁਲਾਵਲ ਮਹੱਲਾ ਵਜਾ ਸਰਨੀ ਸੁਰੋਂ ਹਰ ਹਰੇ ਠਾਕਰ ਜਸ ਗਾਉ ਸੰਤ ਚਰਨ ਕਰ ਸੀ ਤਰ ਹਰ ਨਾਮ ਤਿਆਉ ਕਰ ਕਿਰਪਾ ਦਿਆਲ ਪ੍ਰਭ ਇਹ ਨਿਤ ਸਿਧ ਭਾਉ ਸੰਤ ਜਿਨਾ ਕੀ ਰੇਣ ਕਾ ਲੈ ਮਾਥੇ ਲਾਉ ਰਹੋ ਨੀਚ ਤੇ ਨੀਚ ਅਤ ਨੀਚ ਹੋਏ ਕਰ ਮੈਨੂੰ ਬੁਲਾਉ ਭਾਂ ਬੁਲਵਾਂ ਆਪ ਤਿਆਗ ਸੰਤ ਸੰਗ ਸਮਾਉ ਸਾਂਸ ਸਾਂਸ ਨਾ ਵਿਸੇ ਅਨਕਤੇ ਨਾ ਧਾਉ ਸਫਲ ਦਰਸ਼ਨ ਗੁਰ ਭੇਟੀਏ ਮਾਨ ਮੋਹ ਮਿਟਾਉ ਸਤ ਸੰਤੋਖ ਦਇਆ ਧਰਮ ਸਿੰਗਾਰ ਬਣਾਓ ਸਫਲ ਸੁਹਾਗਣ ਨਾਨਕਾ ਆਪਣੇ ਪ੍ਰਭ ਪਾਉ ਬੁਲਾਵਲ ਮਹੱਲਾ ਵਜਾ ਅਟਲ ਬਚਨ ਸਾਧੂ ਜਨਾ ਸਭ ਮੈਂ ਪ੍ਰਗਟਾਇਆ ਜਿਸ ਜਨ ਹੋਆ ਸਾਧ ਸੰਗ ਤਿਸ ਬੇਟੇ ਹਰ ਰਾਇਆ ਇਹ ਵਰਦੀਤ ਗੋਇੰਦਗੀ ਜਬ ਹਰ ਸੂ ਪਾਇਆ ਅਨਕ ਬਾਤਾਂ ਸਭ ਕਰ ਰਹੇ ਗੁਰ ਕਰ ਲੈ ਆਇਆ ਰਹੋ ਸਰਨ ਵਰੇ ਕੀ ਰਾਖਤਾ ਨਾਹੀ ਸਹਿ ਸਾਇਆ ਕਰਮ ਭੂਮ ਹਰ ਨਾਮ ਹੋਏ ਔ ਸਰਦੁਲ ਵਾਇਆ ਅੰਤਰ ਜਾਮੀ ਆਪ ਰਬ ਸਭ ਕਰੇ ਕਰਾਇਆ ਪਤਤ ਪੁਨੀਤ ਕਣੇ ਕਰੇ ਠਾਕੁਰ ਵਿਰਦਾਇਆ ਮਤ ਬੋਲੋ ਮਾਨਕ ਜਨ ਮਾਇਆ ਪਰਮਾਇਆ ਨਾਨਕ ਤਿਸ ਬਤ ਰਾਖ ਸੀ ਜੋ ਪ੍ਰਭ ਬਹਿਰਾਇਆ ਬੁਲਾਵਲ ਮਹੱਲਾ ਪੰਜਵਾਂ ਮਾਟੀ

ਸਾਰਾ ਕਰਨ ਕਾਰਨ ਸਮਰਾਤ ਭਰਾਵ ਹਰ ਅਗਮ ਅਬਾਰ ਬੁਲਾਵਨ ਮਹੱਲਾ ਵਜਾ ਸੋਈ ਮਲੀਨ ਦੀਨਹੀਨ ਜੈਸਾ ਪ੍ਰਭੂ ਵਿਸਰਾਨਾ ਕਰਨੇ ਹਾਰ ਨਾ ਬੂਜਈ ਆਪ ਗਨੇ ਬੇਗਾਨਾ ਦੋਖ ਤਦੇ ਜਦ ਵਿਸਰੇ ਸੁਖ ਪ੍ਰਭਜਿਤ ਆਏ ਸੰਤਨ ਕੇ ਆਨੰਦ ਹੈ ਨਿਤ ਹਰ ਗੁਣ ਗਾਏ ਰਹੋ ਊਚ ਤੇ ਨੀਚਾ ਕਰੇ ਨੀਚ ਕਿਨਮੇ ਤਾਵੇ ਕੀਮਤ ਕਹੀ ਨਾ ਜਾਈਏ ਠਾਕੁਰ ਵਰਤਾਪੇ ਪੇਕਤ ਲੀਲਾ ਰੰਗ ਰੂਪ ਚਲਨੇ ਦਿਨ ਆਇਆ ਸੁਪਨੇ ਕਾ ਸੁਪਨਾ ਪਿਆ ਸੰਗ ਚਲਿਆ ਕਵਾਇਆ ਕਰਨ

ਕਾ ਜੀਵਾਉ ਕਰੋ ਮਨੋਰਥ ਮਨ ਮਹਿ ਪ੍ਰਭ ਆਪਣੇ ਤੇ ਪਾਉ ਦੇ ਸੁਣੀ ਸਾਧ ਕੇ ਵੀ ਜਨ ਟੋ ਲਾਉ ਰਾਉ ਅੰਮ੍ਰਿਤ ਕਰਨ ਸੰਤ ਬੋਲਦੇ ਸੁਣ ਮਨੇ ਪਿਲਾਵੂ ਉਹਾਂ ਰਸਮੇ ਸਾਧ ਦਰਦ ਹੋਏ ਵਿਖੇ ਜਲ ਨ ਬਜਾਉ ਜਬ

ਸਰ ਨਾ ਸਮਾਊ ਬੁਲਾਵਲ ਮਹੱਲਾ ਹੋ ਜਵਾਂ। ਏ ਸਾਗਰ ਸੋਈ ਤਰੇ ਜੋ ਹਰ ਗੁਣ ਗਾਏ ਸਾਧ ਸੰਗ ਕਹਿ ਸੰਗ ਵਸੇ ਵੱਡ ਭਾਗੀ ਪਾਏ। ਸੁਣ ਸੁਣ ਜੀਵੇ ਦਾਸ ਤੂੰ ਬਾਣੀ ਜਨ ਆਖੀ ਪ੍ਰਗਟ ਭਾਈ ਸਭ ਲੋ ਮੇ ਸੇ ਬਾਕੀ ਰਾਖੀ ਰਾਓ। ਅਗਨ ਸਾਗਰ ਤੇ ਕਾਢਿਆ ਪ੍ਰਭ ਜਲ ਨਮ ਜਾਈ ਅੰਮ੍ਰਿਤ ਨਾਮ ਜਲ ਸੰਚਿਆ ਗੁਰ ਪਏ ਸਹਾਈ। ਜਨਮ ਮਰਨ ਤੋਂ ਕਾਢਿਆ ਸੌਖਾ ਤਾਨ ਪਾਇਆ ਕਾਢੀ ਸਲਕਾ ਪ੍ਰਭ ਮੋ ਕੀ ਆਪਣੇ ਪ੍ਰਭ ਪਾਇਆ। ਮਤ ਕੋਈ ਜਾਣੋ ਅਵਰ ਕਿਛ ਸਭ ਪ੍ਰਭ ਕੇ ਹਾਥ ਸਰਵ ਸੋਖ ਨਾਨਕ ਪਾਏ ਸੰਗ ਸੰਤਨ ਸਾਧ ਬੁਲਾਵਲ ਮਹੱਲਾ ਵਜਾਉ।

ਜਾਗਿਆ ਆਪ ਇਹ ਕਿਆ ਵੇ ਸਮਾਦ ਪੀ ਅਮਰਤਾ ਤਰਪ ਤਾਸਿਆ ਤਾਂ ਕਾ ਅਚਰ ਜਸਵਾਦ ਆਪ ਮਗਤਾ ਸੰਗੀ ਤਰੇ ਕੁਲ ਕੁਟੁੰਬ ਅਧਾਰੇ ਸਫਲ ਸੇਵਾ ਗੁਰਦੇਵ ਕੀ ਨਿਰਮਲ ਦਰਬਾਰੇ ਨੀਚ

ਕਰਦਾ ਰਹੋ। ਜਪਦਾ ਸੰਜਮ ਤੋਂ ਖੰਡੇ ਜਮ ਕੇ ਦੁੱਖ ਡਾਂਡ ਸਿਮਰ ਨਹੀਂ ਜੋਨ ਦੁੱਖ ਅੰਦਰ ਲੱਜੇ ਵਾਣ ਹਰ ਸੰਗ ਸਹਾਈ ਮਹਾਮੀਤ ਤਿਸਿਓ ਤੇਰਾ ਵੇਦ ਮੀਦਾ ਪੰਜ ਬਟਵਾਰਵੀਂ ਉਪਜੋ ਮਹਾਂਖੇਦ ਨਾਨਕ ਤਿੰਨ ਸੰਤਨ ਸਰਨਾਗਤੀ ਜਿਨ ਮਨ ਵਸ ਕੀਨਾ ਤਨ ਤਨ ਸਰਬਸ ਆਪਣਾ ਪ੍ਰਭ ਜਨ ਕੋ ਦੀਨਾ ਬੁਲਾਵਲ ਮਹੱਲਾ ਵਜੋਂ ਉਦਮ ਕਰਦ ਆਨੰਦ ਪਿਆ ਸਿਮਰਤ ਸੁਖ ਸਾਰ ਜਪ ਜਪ ਨਾਮ ਗੋਬਿੰਦ ਕਾ ਪੂਰਨ ਵਿਚਾਰ ਚਰਨ ਕਮਲ ਗੁਰ ਕੇ ਜਪਤ ਹਰ ਜਪ ਹੋ ਜੀਵਾਂ ਭਾਰ ਬ੍ਰਹਮ ਰਾਗ ਤੇ ਮੋਖੇ ਅੰਮ੍ਰਿਤ ਭੀਮਾ ਰਾਓ ਜੀ ਜੰਤ ਸਭ ਸੁਖ ਵਸੇ ਸਭ ਕੇ ਮਨ ਲੋਜ ਪਰ ਵਕਾਰ ਨਿਤ ਚਿਤ ਤੇ ਨਾ ਹੀ ਕਛ ਬੋਜ ਧਨ ਸੋ ਥਾਨ ਬਸੰਤ ਤਨ ਜੇ ਜਪੀਏ ਨਾਮ ਕਥਾ ਕੀਰਤਨ ਹਰ ਅਤ ਗਨਾ ਸੁਖ ਸਹਿਜ ਵਿਸਰਾਮ ਮਨ ਤੇ ਕਦੇ ਨਾ ਵਿਸਰੇ ਅਨਾਥ ਕੋ ਨਾਥ ਨਾਨਕ ਪ੍ਰਭ ਸ਼ਰਨ ਆਖਦੀ ਜਾ ਕੇ ਸਭ ਕਿਛ ਹਾਥ ਬੁਲਾਵਲ ਮਹੱਲਾ ਵਜਾ ਜਿਨ ਤੋਂ ਬੰਦ ਕਰ ਛੋੜਿਆ ਪੁੰਨ ਸੱਖ ਪੁੰਨ ਸੁਖ ਮੈਂ ਪਾਇਆ ਸਦਾ ਸਿਮਰ ਚਰਨ ਹਾਰ ਬਹਿੰਦਾ ਸੀ ਤਲ ਹੋ ਤਾਇਆ ਜੀਵ ਤਿਆ ਅਥਵਾ ਮੁਆ ਕਿਛ ਕਾਮ ਨਾਵੇ ਜਿਨਹੇ ਰਚਨ ਰਚਾਇਆ ਕੋਈ ਤਿਸ ਸਿਉ ਰੰਗ ਲਾਵੇ ਰਹੋ ਰੇ ਪ੍ਰਾਣੀ ਉਸਨ ਸੀਤਾ ਕਰਤਾ ਕਾਮ ਤੇ ਗਾਡੇ ਕੀ ਤੇ ਹਸੀ ਕਰੇ ਟੂਟਾ।

ਸਰਨ ਪ੍ਰਭਸਾਦ ਮੋਹ ਮਗਨ ਅੰਧ ਕੋ ਤੇ ਨਾਨਕ ਗੁਰ ਕਾਢ ਬਲਾਵਲ ਮਹੱਲਾ ਵਜਾ ਖੋਜਤ ਖੋਜਤ ਮੈਂ ਫਨਾ ਖੋਜਿਉ ਮਨਤਾਨ ਅਸ਼ਲ ਸ਼ੇਦ ਭੇਦ ਪ੍ਰਭ ਐਸੇ ਭਗਵਾਨ ਕਬ ਦੇਖੋ ਪ੍ਰਭ ਆਪਣਾ ਯਾ ਤਮਕੇ ਰੰਗ ਜਾਗਣ ਤੇ ਸੁਪਨਾ ਬਲਾ ਵਸੀਏ ਪ੍ਰਭ ਸੰਗ ਰਹੋ ਵਰਨ ਸਰਮ ਸਾਤ ਸੁਨੋ ਦਰਸ਼ਨ ਕੀ ਵਿਆਸ ਰੂਪ ਨਾ ਰੇਖ ਨਾ ਪੰਚ ਦਤ ਠਾਕੁਰ ਅਬਨਾਸ ਉਸ ਰੂਪ ਸੰਤਨ ਕਹੇ ਵਿਰਲੇ ਜੋਗੀ ਸਰ ਕਰ ਕਿਰਪਾ ਜਾਂ ਕੋ ਮਿਲੇ ਧਨ ਧਨ ਤੇ ਸਰ

ਜਿਥੇ ਤੈ ਭਰਮਾ ਨਾਨਕ ਤੈ ਪ੍ਰਭ ਭੇਟਿਆ ਜਾ ਕੇ ਪੂਰਨ ਕਰਮਾ ਬਲਾਵਲ ਮਹੱਲਾ ਬਜਾ ਜੀ ਜੰਤ ਸੋ ਪ੍ਰਸੰਨ ਪਏ ਦੇਖ ਪਰ ਪ੍ਰਤਾਪ ਕਾਰਜ ਉਤਾਰਿਆ ਸਤਿਗੁਰੂ ਕਰ ਹਰਾਵ ਖਾਤ ਖਰਚ ਦੇਵਤਰੈ ਗੁਰ ਸ਼ਬਦ ਖੋੜ ਪੂਰਨ ਪਏ ਸਮਗਰੀ ਕਬੂ ਨਾਹੀ ਤੋੜ ਰਹੋ ਸਾਧ ਸੰਗ ਆਰਾਧਨਾ ਹਰ ਨਿਤ ਅਬਾਰ ਧਰਮ ਹਰਧਰ ਕਾ ਮੋਖ ਦਿੱਤੇ ਨਹੀਂ ਬਾਰ ਭਗਤ ਰਾਧੇ ਏਕ ਰੰਗ ਗੋਬਿੰਦ ਗੋਪਾਲ ਰਾਮ ਨਾਮ ਤਨ ਸਚਿਆ ਜਾਂ ਕਾ ਨਹੀਂ ਸਮਾਰ ਸਨ

ਵਿੱਚ ਪਏ ਰਾਸ ਕਰਤਾਰ ਵਰ ਕਰਤਾ ਵਸੇ ਸੰਤ ਤਨ ਕੇ ਬਾਹਰ ਆਓ ਬਿਗਨਾ ਕਹੋ ਲਾਗਤਾ ਗੁਰ ਪਏ ਅਰਦਾਸ ਰਖਵਾਲਾ ਗੋਬਿੰਦ ਰਾਏ ਪਗ ਤਨ ਕੀ ਰਾਸ ਕੋ ਤੋਟ ਨਾ ਆਵੇ ਕਦੇ ਮੋਲ ਪੂਰਨ ਭੰਡਾਰ ਚਰਨ ਕਮਲ ਮਨ ਤਨ ਬਸੇ ਪ੍ਰਭ ਅਗਮ ਅਪਾਰ ਬਤਕ ਮਾਮਨਾ ਸਭ ਸੁਖੀ ਕਿਛ ਓਨ ਨਾ ਦਿਸੇ ਸੰਤ ਵਸਾਦ ਭੇਟੇ ਪ੍ਰਭੂ ਪੂਰਨ ਜਗਦੀਸੇ ਜੈ ਜੈਕਾਰ ਸਵੇ ਕਰੇ ਸਚ ਥਾਨ ਸੁਹਾਇਆ ਜਪ ਨਾਨਕ ਨਾਮ ਦਾਨ ਸੁਖ ਪੂਰਾ ਗੁਰ ਪਾਇਆ।

ਗੁਰ ਪੂਰਾ ਹਰ ਜਾਪੀਏ ਨਿਤ ਕੀਜੇ ਭੋਗ ਸਾਧ ਸੰਗਤ ਕੇ ਵਾਰਨੇ ਮਿਲਿਆ ਸੰਯੋਗ ਜੇ ਸਿਮਰਤ ਸੰਗ ਪਾਈਏ ਬਿਨਸੇ ਵਿਯੋਗ ਨਾਨਕ ਪ੍ਰਭ ਸ਼ਰਨਾਗਤੀ ਕਰਨ ਕਾਰਨ ਯੋਗ ਰਾਗ ਬਲਾਵਲ ਮਹੱਲਾ ਪੰਜਵਾਂ ਦੋ

ਲਛਮਣ ਪਾ ਕੇ ਰਹੋ ਬਲਾਵਲ ਮਹੱਲਾ ਵਜਾ ਮਨ ਤਨ ਪਰਾਵਰ ਰਾਗ ਦੀਏ ਮਿਲ ਸਾਧ ਸਮਾਗੇ ਉਹ ਸ਼ਰਤ ਗੁਣ ਗੋਪਾਲ ਜਸ ਦੂਰ ਤੇ ਜਮ ਭਾਗੇ ਰਾਮ ਨਾਮ ਜੋ ਜਨ ਜਪੇ ਅੰਦਰ ਸਦ ਜਾਗੇ ਤੰਤ ਮੰਤ ਨਾ ਜੋ ਅਹੀ ਤਿਤ ਝਾਖ ਨਾ ਲਾਗੇ ਰਾਓ ਕਾਮ ਕ੍ਰੋਧ ਮਦਮਾਨ ਮੋਹ ਬਿਨਸੇ ਅੰਦਰਾਗੇ ਆਨੰਦ ਮਗਨ ਰਸ ਰਾਮ ਰੰਗ ਨਾਨਕ ਸਰਨਾਗੇ ਬਲਾਵਲ

ਚਰਨਨ ਬਲ ਜਾਊ ਆਨੰਦ ਸੋਖ ਮੰਗਲ ਬਣੇ ਪੇ ਕਤ ਗੁਣ ਗਾਉ ਰਾਉ ਕਥਾ ਕੀਰਤਨ ਰਾਗ ਨਾਦ ਤੁਨ ਇਹ ਬਣਿਓ ਸੁਆਉ ਨਾਨਕ ਪ੍ਰਭ ਸੋ ਪ੍ਰਸੰਨ ਪਏ ਵਾਹ ਸ਼ਤ ਫਲ ਪਾਉ ਬਲਾਵਲ ਮਹੱਲਾ ਵਜਾ ਦਾਸ ਤੇਰੇ ਕੀ ਬੇਨਤੀ ਰਿਤ ਕਰ ਬਰਗਾਸ ਤੁਮਰੇ ਕੇ ਵਾਸਤੇ ਪਾਰ ਬਮ ਦੋ ਕਨ ਕੋ ਨਾਸ਼

ਤੋਂ ਸਰਬ ਨਿਵਾਸ ਨਾਨਕ ਪ੍ਰਭ ਸ਼ਰਨਾਗਤੀ ਜਾਂ ਕੋ ਨਿਰਮਲ ਜਾਸ ਬਲਾਵਲ ਮਹੱਲਾ ਸਰਬ ਸਹਿਤ ਹਰ ਗਾਈਏ ਸਭ ਬਲਾ ਮਨਾਵੇ।

ਕਿਰਪਾਲ ਰਾਖ ਲਿਆਏ ਆਪਣਾ ਸੇਵਕ ਮੁਖ ਨਿੰਦਕ ਸ਼ਾਰ ਤੁਜੇ ਨਾ ਜੋਹੇ ਕੋ ਮੀਤ ਜੰਤੂ ਗੁਰ ਕਾ ਦਾਸ ਪਾ

ਚਿੰਤ ਰਹੋ। ਸਗਲ ਮਨੋਰਥ ਪ੍ਰਾਪਤ ਕੀਏ ਭੇਟੇ ਗੁਰਦੇਵ, ਜੈ ਜੈਕਾਰ ਜਗਤ ਮੈਂ ਸਫਲ ਜਾਂ ਕੀ ਸੇਵ। ਉਹ ਚ ਪਾਰ ਗੰਤ ਹਰ ਸਭ ਜੀ ਜਸਾਥ, ਨਾਨਕ ਪ੍ਰਭ।

ਕਰਨ ਸਭ ਕਾਮ ਰਹੋ। ਜਨ ਬੁਝੀ ਸੀਤਲ ਪਏ ਰਾਖੇ ਪ੍ਰਭ ਆਪ, ਨਾਨਕ ਪ੍ਰਭ ਸ਼ਰਨਾਵਤੀ, ਜਾਕਾ ਵਡ ਵਰਸਾਵ, ਬਲਾਵਲ ਮਹੱਲਾ ਵਜਾ, ਧਰਤ ਸੁਆਮੀ ਸਬਲ ਥਾਨ, ਪੂਰਨ ਪਏ ਕਾਮ ਪਉ ਨਾਠਾ, ਬ੍ਰਹਮ ਮਿਟ ਗਿਆ ਰਵਿਆ ਨਿਤ ਰਾਮ, ਸਾਰ ਜਿਨਾ ਕੇ ਸੰਗ ਭਗਤ, ਸੁਖ ਸਹਿਜ ਵਿਸਰਾਮ, ਸਾਈ ਕੜੀ ਸੁਲਕਣੀ, ਸਿਮਰਤ ਹਰਨਾਮ ਰਾਉ, ਪ੍ਰਗਟ ਪਏ ਸੰਸਾਰ ਮੈਂ, ਫਿਰ ਤੇ ਪੈ ਨਾਮ, ਨਾਨਕ ਤੇ ਸਰਨਾਵਤੀ, ਕੱਟ ਕੱਟ ਸਭ ਜਾਨ, ਬਲਾਵਲ ਮਹੱਲਾ ਵਜਾ, ਰੋਗ ਮਿਟਾਇਆ ਆ ਪ੍ਰਭ, ਉਪਜਾ ਸੁਖ ਸਾਂਤ, ਵਟ ਵਰਤਾਵ ਚਰਜ ਰੋਬ, ਹਰ ਕੀਨੀ ਦਾਤ, ਗੁਰ ਗੋਬਿੰਦ ਕਿਰਪਾ ਕਰੀ, ਰਾਖਿਆ ਮੇਰਾ ਭਾਈ, ਹਮ ਤਿਸ ਕੀ ਸ਼ਰਨਾਗਤੀ, ਜੋ ਸਦਾ ਸਹਾਈ ਰਹੋ, ਬਿਰਤੀ ਕਦੇ ਨਾ ਹੋਵੇ, ਜਨ ਕੀ ਅਰਦਾਸ, ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਦਾਸ, ਬਲਾਵਲ ਮਹੱਲਾ ਵਜਾ, ਮਰ ਮਰ ਜਨਮੇ ਜਨਮੇ ਸਿਆ, ਜੀ ਮਨ ਕਾ ਦਾਤਾ, ਪਾਰ ਬ੍ਰਹਮ ਜਨ ਸੇਵਿਆ, ਅੰਦਨ ਰੰਗ ਰਾਤਾ, ਸਾਂਤ ਸਹਿਜ ਆਨੰਦ ਕਨਾ, ਪੂਰਨ ਪਈ ਆਸ, ਸੁਖ ਪਾਇਆ ਹਰ ਸਾਧ ਸੰਗ, ਸਿਮਰਤ ਗੁਣਤਾ ਰਹੋ, ਸੁਣ ਸਵਾਮੀ ਹਰਦਾ ਚੰਨ, ਤੁਮ ਅੰਤਰ ਜਾਮੀ, ਥਾਂ ਤਨੰਤਰ ਰਵ ਰਹੇ, ਨਾਨਕ ਕੇ ਸਵਾਮੀ, ਬਲਾਵਲ ਮਹੱਲਾ ਵਜਾ, ਤਾਤੀ ਵਾਹ ਨਾ ਲਗਈ, ਭਾਰ ਬ੍ਰਹਮ ਸ਼ਰਨਾਈ, ਚਾਉ ਗਿਰਦ ਹਮਾਰੇ ਰਾਮ ਕਾਰ, ਦੁੱਖ ਲੱਗੇ ਨਾ ਪਾਈ, ਸਤਿਗੁਰ ਪੂਰਾ ਬੇਟਿਆ, ਜਿਨ ਬਣਤ ਬਣਾਈ, ਰਾਮ ਨਾਮ ਔਖਦ ਦੀਆ, ਏ ਕਾਲ ਲਿਵਲਾਈ ਰਹਾਓ, ਰਾਖ ਲੀਏ ਤਨ ਰੱਖਣ ਹਾਰ, ਸਭ

ਹਰੀ ਮਨ ਬਾਛਤ ਫਲ ਦੇ ਤੀਨ ਨਾਨਕ ਵਲਹਾਰੀ ਰਾਗ ਬਲਾਵਲ ਮਹੱਲਾ ਪੰਜਵਾਂ ਚੌਬ ਦੇ ਦੋ ਦੇ ਕਰ ਸ਼ਿਵਾਂ ਏਕੰਕਾਰ ਸਤਿਗੁਰ ਸਾਧ

ਤਨ ਦੇ ਯਾਰ ਤ੍ਰਿਹਤਾ ਗਾਏ ਪੇਕ ਪ੍ਰਭ ਦਰਸ਼ਨ ਅੰਮ੍ਰਿਤ ਹਰ ਹਰ ਭੋਜਨ ਖਾਸ ਚਰਨ ਸਰਨ ਨਾਨਕ ਪ੍ਰਭ ਤੇਰੀ ਕਰਕੇ ਵਾਹ ਸੰਤ ਸੰਗ ਮਲਾਤ ਬੁਲਾਵਲ ਮਹੱਲਾ ਹੋਇਆ ਰਾਖ ਲੀਏ ਆਪਣੇ ਜਨ ਆਪ ਕਰਕੇ ਵਾਹ ਹਰ ਹਰ ਨਾਮ ਦੀਨੋ ਬਿਨ ਸੰਗ

ਰਤਨ ਰਸਨਾ ਲਾਭ ਕੋਟ ਜਨਮ ਕੀਤੇ ਨਾਨਵਾਰੀ ਰਾਮ ਰਸਾਇਣ ਆਤਮ ਤਰਾਵ ਚਰਨ ਗਏ ਸਤ ਸੰਗ ਦਾਤੇ ਗੁਰ ਕੇ ਬਚਨ ਜਪੇ ਹਰ ਜਾਪ ਸਾਗਰ ਤਰੇ ਭਰਮ ਪੈ ਮਿਲਸੇ ਕਉ ਨਾਨਕ ਠਾਕੁਰ ਵਰਤਾਵ ਬੁਲਾਵਲ ਮਹੱਲਾ ਬਜਾ ਤਾਵ ਲਾਇਆ ਗੁਰ ਸਰਜਣ ਹਾਰ ਸਤਗੁਰ ਆਪਣੇ ਕੋ ਬਲ ਜਾਈ ਜਿਨ ਪੈਜ ਰਖੀ ਸਾਰੇ ਸੰਸਾਰ ਆਓ ਕਰ ਮਸਤਕ ਤਾਰ ਬਾਲਕ ਰੱਖ ਲੀਨੋ ਪ੍ਰਭ ਅਮ੍ਰਿਤ ਨਾਮ ਮਹਾਰਸ ਦੀਨੋ ਦਾਸ ਕੀ ਲਾਜ ਰੱਖੇ ਮਿਹਰਬਾਨ ਨਾ ਗੁਰ

ਨੋਬਾ ਰਹਾਉ ਬਿਸਮਨ ਬਿਸਮ ਪਏ ਜੋ ਵੇਖਿਓ ਕਹਿ ਨਾ ਜਾਈ ਵਡਿਆਈ ਮਗਨ ਪਏ ਊਹਾਂ ਸੰਗ ਬਾਤੇ ਔਤ ਬਹੁਤ ਲਵਟਾਈ ਆਲ ਜਾਲ ਨੀ ਕਛੂ ਜੰਜਾਰਾ ਅਹਿਮਦ ਨੀ ਬੋਰਾ ਊਚ ਨਾ ਉਚਾ ਬੀਜ ਨਾ ਖੀਚਾ ਹਾਂ ਤੇਰਾ ਤੂੰ ਮੋਰਾ ਏਕ ਓਂਕਾਰ ਏਕ ਵਸਾਰਾ ਏਕੇ ਅਬਰ ਬਾਰਾ ਏਕ ਵਸੀਰਨ ਏਕ ਸਬੂਰਨ ਏਕੇ ਪ੍ਰਾਣ ਧਾਰਾ ਨਿਰਮਲ ਨਿਰਮਲ ਸੂਚਾ ਸੂਚੋ ਸੂਚਾ ਸੂਚੋ ਸੂਚਾ ਅੰਤ ਨੰਤਾ ਸਦਾ ਬਿਅੰਤਾ ਕਹੋ ਨਾਨਕ ਉੱਚੋ ਉੱਚਾ ਬਲਾਵਲ ਮਹੱਲਾ ਵਜੋ ਬਿਨ ਹਰ ਕਾਮਨਾ ਆਵਦ ਹੈ ਜਾਂ ਸੋ ਰਾਜ ਮਾਚ ਤੁਮ ਲਾਗੇ

ਤਲੇ ਜਰਾਵਤ ਹੈ ਐਸੇ ਗਣ ਮੇ ਐਠੀ ਲੋ ਫੋਲ ਫੋਲ ਕਿਆ ਪਾਵਤ ਹੈ ਪੰਜ ਦੋਤ ਮੋੜ ਪਰ ਠਾਡੇ ਕੇਸ ਗਹੇ ਫਹਿਰਾਵਤ ਹੈ ਦ੍ਰਿਸ਼ਟ ਨਾ ਆਵੇ ਅੰਧ ਗਿਆਨੀ ਸੋਏ ਰਹਿਓ ਮਦ ਮਾਵਤ ਹੈ ਜਾਲ ਵਸਾਰ ਚੌਕ ਵਿਤਾਰੀ ਪੰਖੀ ਜਾ ਬਹਾਵਤ ਹੈ ਕਹੋ ਨਾਨਕ ਬੰਧਨ ਕਾਟਨ ਕੋ ਮੈਂ ਸਤਿਗੁਰ ਪੁਰਖ ਤਿਆਵਤ ਹੈ ਬਲਾਵਲ ਮਹੱਲਾ ਵਜਾਂ ਹਰ ਹਰ ਹਰ ਹਰ ਨਾਮ ਅਪਾਰ ਮੋਲੀ ਪ੍ਰਾਣ ਪਿਆਰੋ ਮਨੇ ਦਾਰੋ ਚੀਤ ਜਿਤੋ ਜੈਸੇ ਭਾਂਤ ਬੋਲੀ ਰਾਓ ਸਹਿਜ ਸਮਾਇਓ ਗੁਰੇ ਵਤਾਇਓ ਰੰਗ ਰੰਗੀ ਮੇਰੇ ਤਨ ਕੀ ਚੋਲੀ ਭਰੈ ਮੁੱਖ ਲਾਗੋ ਜੋ ਵਿੜ ਬਾਗੋ ਸੁਹਾਗ ਹਮਾਰੋ ਘਤੋ ਨਾ ਡੋਲੀ ਰੋਬ ਨਾ ਤੂ ਨਾ ਗੰਧ ਨਾ ਦੀਵਾ ਪੋਤ ਪੋਤ ਅੰਗ ਅੰਗ ਸੰਗ ਬੋਲੀ ਕਹੋ ਨਾਨਕ ਪ੍ਰਭ ਰਵੀ ਸੁਹਾਗਣ ਅਤ ਨੀਕੀ ਮੇਰੀ ਬਨੀ ਗਡੋਲੀ।

ਸੱਚ ਸੰਤਨ ਤੇ ਇਹ ਮਤ ਲਈ ਕਹੋ ਨਾਨਕ ਜਿਨ ਮਨੋ ਵਿਛਾਨਿਆ ਤਿਨ ਕੋ ਸਗਲੀ ਸੋਜ ਪਈ ਬਲਾਵਲ ਮਹੱਲਾ ਵਜਾ ਕਿਆ ਹਮ ਜੀ ਜੰਤ ਵਿਚਾਰੇ ਵਰਨਾ ਸਾ ਕੇ ਏ ਕਰਮਾਈ ਬ੍ਰਹਮ ਵੇਸ਼ ਸਹਿਤ ਮੁਨਿੰਦਰਾ ਬੇਅੰਤ ਠਾਕਰ ਤੇਰੀ ਗਤ ਨਹੀਂ ਪਾਈ ਕਿਆ ਖਤੀਏ ਕਿਸ਼ ਕਤਨ ਜਾਈ ਜੈ ਜੈ ਦੇਖਾ ਤੈ ਰਿਹਾ ਸਮਾਈ ਰਹੋ ਜੈ ਮਾਂ ਪਿਆਨ ਦੁਖ ਜਮ ਸੁਣੀਏ ਤੈ ਮੇਰੇ ਪ੍ਰਭ ਤੂੰ ਹੈ ਸਹਾਈ ਸਰਨ ਭਰਿਓ ਹਰ ਚਰਨ ਗਏ ਪ੍ਰਭ ਗੁਰੂ ਨਾਨਕ

ਕਰਤਾ ਵੇਖ ਲੇ ਸੰਤ ਚਰਨ ਚਰਨ ਮਨ ਲਾਈਏ ਕਿਤ ਮਿਲੀਏ ਕਿਤੇ ਸੰਜਮ ਪਾਈਏ ਕੋ ਸੁਰ ਜਨ ਕਿਤੇ ਜੋ ਦੀਤਿਆਈਏ ਰਹੋ ਜੋ ਮਨ ਮਨ ਕੀ ਸੇਵਾ ਉਹ ਤੁਸੀਂ ਲਈ ਲਈ ਬਣ ਜਾਈਏ ਨਾਨਕ ਸਰਨ ਸਰਨ ਸੁਖ ਸਾਗਰ ਮੋਹੇ ਟੇਕ ਤੇਰੋ ਇੱਕ ਨਾਈਏ ਬੁਲਾਵਲ ਮਹੱਲਾ ਵਜਾ ਸੰਤ ਸਰਨ ਸੰਤ ਟਹਿਲ ਕਰੀ ਸੰਤ ਬੰਦ ਔਰ ਸਗਲ ਜੰਜਾਰੋ ਅਵਰ ਕਾਜ ਤੇ ਸ਼ਿਵਟ ਵਰੀ ਰਹੋ ਸੋਖ ਸਹਿਜ ਕਨੋ ਨੰਦਾ ਗੁਰਤੇ ਪਾਇਓ ਨਾਮ ਹਰੀ ਐਸੇ ਹਰਸ ਭਰਨਾ ਸਾਕੋ ਗੁਰ ਪੂਰੇ ਮੇਰੀ ਉਲਟ ਧਰੀ।

ਨਿੰਦਕ ਐਸੇ ਹੀ ਚਿਰ ਭਰੀਏ, ਇਹ ਇਨਸਾਨੀ ਸੁਣੋ ਤੋਂ ਪਾਈ, ਜੋ ਕਾਲਰ ਭੇਦ ਗਿਰੀਏ ਰਹੋ, ਜੋ ਦੇਖੇ ਛਿਦਰ ਤੋਂ ਨਿੰਦਕ ਵਾਹੇ, ਭਲੋ ਦੇਖ ਦੋ ਭਰੀਏ, ਆਠ ਪੈਰ ਚਿਤ ਵੈ ਨਹੀਂ ਪਹੁੰਚੇ, ਬੁਰਾ ਚਿਤਵਤ ਚਿਤਵਤ ਮਰੀਏ।

ਮਹੱਲਾ ਵਜਾਂ ਐਸੇ ਕਾਹੇ ਭੁੱਲ ਬਰੇ ਘਰੇ ਕਰਾਵੇ ਮੋਹ ਕਰਵਾਏ ਭੇਖਤ ਸੰਤ ਸਦਾ ਸੰਗ ਹਰੇ ਰਹਾਉ ਕਾਚ ਬਹਾਜਨ ਕੰਚਨ ਛੱਡਣ ਬੈਰੀ ਸੰਗ ਖੇਤ ਸਾਜਨ ਤਿਆਗ ਕਰੇ ਹੋਨ ਕੋਰਾ ਅਨਹੋਨ ਮੀਠਾ ਵੇਖਿਆ ਮੈਂ ਲਵਟਾਏ ਜਰੇ ਅੰਧ ਕੋ ਮੈਂ ਪਰੇ ਬਰਾਨੀ ਭਰਮ ਗੁਬਾਰ ਮੋਹੇ ਬੰਦ ਵਰੇ ਕਹੋ ਨਾਨਕ ਪ੍ਰਭ ਹੋਰ ਦਿਆਰਾ ਗੁਰ ਮੇਡੇ ਗਾਡੇ ਮਾਂ

ਕਰ ਕੇ ਘਾ ਨਿਸ਼ਾਨ ਜੋ ਤੁਮ ਕਰੋ ਸੋਈ ਬਲਮਾਨੋ ਮਨ ਤੇ ਛੂਟੇ ਸਗਲ ਗੁਮਾਨ ਕਹੋ ਨਾਨਕ ਤਾਂ ਕੀ ਸ਼ਰਨਾਈ ਜਾ ਕਾ ਕੀ ਆ ਸਗਲ ਜਹਾਨ।

ਪਰਮੇਸ਼ਰ ਸਤਿਗੁਰ ਬਸ ਕੀਨੇ ਜਿਨ ਸਗਲੇ ਜੰਤ ਚਰਨ ਕਮਲ ਨਾਨਕ ਸ਼ਰਨ ਆਈ ਰਾਮ ਨਾਮ ਜਪ ਨਿਰਮਲਵੰਤ ਬਲਾਵਲ ਮਹੱਲਾ ਵਜਾ ਤਾਪ ਪਾਪ ਤੇ ਰਾਖੇ ਆਪ ਸੀਤਲ ਵਾਹਿਗੁਰ ਝਰਨੀ ਲਾਗੇ ਰਾਮ ਨਾਮ ਹਿਰਦੇ ਮੈਂ ਜਾ ਰਹਾਉ ਕਰਕੇ ਬਹਤ ਪ੍ਰਾਵਦੀਨੇ ਜਗਤ ਦਾਰ ਨਾਵ ਖੰਡ ਪ੍ਰਤਾਪ ਦੁੱਖ ਬਿਨ ਸੇ ਸੁਖ ਆਨੰਦ ਪਰਵੇਸਾ ਤਿਸ਼ਨ ਮੁਜੀਬ ਮਨ ਤਨ ਸੱਚ ਤਰਾਵ ਅਨਾਥ ਕੋ ਅਨਾਥ ਸਰਨ ਸਮਰੱਥਾ ਸਗਲ ਸ੍ਰੇਸ਼ਟ ਕੋ ਮਾਈ ਬਾਪ ਭਗਤ ਵਿਸ਼ਲ ਮੈਂ ਭੰਜਣ ਸਵਾਮੀ ਗੁਣ ਗਾਵਤ ਨਾਨਕ ਆਲਾਪ ਬਲਾਵਲ ਮਹਲਾ ਵਜਾ ਜਿਸ ਤੇ ਉਪਜਾਤ ਸੇ ਪਛਾਣ ਭਾਰ ਪਰਮੇਸ਼ਰ ਧਿਆਇਆ ਕੁਸਲ ਖੇਮ ਹੋਏ ਕਲਿਆਣ ਰਹੋ ਗੁਰ ਪੂਰਾ ਪੇਟ ਵਡ ਬਾਗੀ ਅੰਤਰ ਜਾਮੀ ਸੁਗਣ ਸੁਜਾਨ ਹਾਥ ਦੇ ਰਾਖੇ ਕਰ ਆਪਣੇ ਬੜ ਸਮਰਤਨ ਮਾਣਿਆ ਕੋ ਮਾਨ ਪ੍ਰੰਪੈ ਬਿੰਸ ਗਏ ਕਿਨ ਮਿੱਤਰ ਅੰਧਕਾਰ ਪਰਟੇ ਚਾਨਾਨ ਸਾਂ ਸਾਂ ਸਾਰਾਧੇ ਨਾਨਕ ਸਦਾ ਸਦਾ ਜਾਈਏ ਕੁਰਬਾਨ ਬਲਾਵਲ ਮਹੱਲਾ ਪੰਜਾ ਦੋਵੇਂ ਸਾਹਿਬ ਰੱਖੇ ਗੁਰ ਸੂਰੇ ਹਲਤ ਬਲਤ ਪਾਰ ਬ੍ਰਹਮ ਸਵਾਰੇ ਕਾਰਜ ਹੋਏ ਸਗਲੇ ਪੂਰੇ ਰਹੋ ਹਰ ਹਰ ਨਾਮ ਜਪਤ ਸੁਖ ਸਹਿਜੇ ਮੱਜਨ ਹੋਵਤ ਸਾਧੂ ਦੂਰੇ ਆਵਣ ਜਾਣ ਰਹੇ ਤੇ ਦਵਾਈ ਜਨਮ ਮਰਨ ਕੇ ਮਿਟੇ ਸੂਰੇ ਭਰਮ ਪੈ ਤਰੇ ਛੁੱਟੇ ਪੈ ਜਮ ਕੇ ਘਟ ਘਟ ਵਿਆਪ ਘਟ ਘਟ ਏਕ ਰਿਆ ਪਰ ਬੂਰੇ ਨਾਨਕ ਸਰਨ ਭਰਿਓ ਦੁਖ ਭੰਜਨ ਅੰਤਰ ਬਾਰ ਪੇਖ ਹਜੂਰੇ ਬੁਲਾਵਲ ਮਹੱਲਾ ਵਜਾ ਦਰਸ਼ਨ ਦੇਖਤ ਦੁੱਖ ਨਸੇ ਕਬੂ ਨ ਹੋਵਤ ਦ੍ਰਿੜ ਗੋਚਰ ਜੀ ਕੇ ਸੰਗ

ਗੜ ਬਰਾਬ ਕਾਢ ਲਿਆ ਬਲਾਵਲ ਮਹੱਲਾ ਹੋਇਆ ਆਪਣਾ ਪ੍ਰਭੂ ਆਇਆ ਚੀਰ ਦਾ ਦੁਸ਼ਮਣ ਦੌੜ ਰਹੇ ਚੱਕ ਮਾਰ ਦਾ ਫਸਲ ਪਿਆ ਮੇਰੇ ਭਾਈ ਮੀਤ ਰਾਓ ਗਈ ਪਿਆਦ ਪਾਸ ਨਾਸੀ ਅੰਗੀਕਾਰ ਕਿਉਂ ਕਰਤਾਰ ਸੋਖ ਸ਼ਾਂਤ ਔਰ ਆਨੰਦ ਕਨੇਰੇ ਪ੍ਰੀਤਮ ਨਾਮ ਹਿਰਦੇ ਔਰ ਹਰ ਹਾਓ ਜੀਉ ਪਿੰਡ ਧਨ ਰਾਜ ਪ੍ਰਭ ਤੇਰੀ ਤੂੰ ਸਮਰੱਥ ਸਵਾਮੀ ਮੇਰਾ ਦਾਸ ਆਪਣੇ ਕੋ ਰਾਖਨ ਹਾਰਾ ਨਾਨਕ ਦਾਸ ਸਦਾ ਹੈ ਚੇਰਾ ਬਲਾਵਲ ਮਹੱਲਾ ਵਜਾ ਗੋਬਿੰਦ ਸਿਮਰ ਹੋਆ ਕਲਿਆਣ ਮਿਟੇ ਆਪਾਤ ਪਾਇਆ ਸਭ ਸੱਚ

ਆਪੇ ਰਾਖੀ ਪੈ ਪੰਜਨ ਉਪਰ ਘਰ ਤੇ ਮਾਨ ਭਈ ਮਤਰਾਈ ਮਿੱਟੀ ਮਰਾਈ ਦਰਟ ਦੋ ਹਰ ਕਾਢੇ ਸ਼ਾਨ ਸੋਖ ਸਹਿਜ ਆਨੰਦ ਕੰਧੇਰੇ ਨਾਨਕ ਜੀਪੇ ਹਰ ਗੁਣੇ ਵਖਾਣ ਬਲਾਵਲ ਮਹੱਲਾ ਵਜਾਂ ਪਾਰ ਬ੍ਰਹਮ ਪ੍ਰਭ ਪਏ।

ਜਾਣੇ ਆਪਣੇ ਉਧਰ ਲੀਏ ਲਾਏ ਆਪਣੇ ਬਾਲ ਸਹੀ ਸਲਾਮਤ ਮਿਲ ਕਰ ਆਏ ਨਿੰਦਾ ਕੇ ਮੁਖ ਹੋਏ ਕਾਲ ਕਹੋ ਨਾਨਕ ਮੇਰਾ ਸਤਿਗੁਰ ਬੂਰਾ ਗੁਰਬਨ ਸਾਧ ਪ੍ਰਭ ਭਏ ਨਿਹਾਲ ਬੁਲਾਵਲ ਮਹੱਲਾ ਵਜਾਂ ਮੋਹ ਲਾਲ ਅਨਸਿਓ ਪ੍ਰੀਤ ਬਣੀ ਰਹੋ ਤੋਰੀ ਨਾ ਟੋਟੇ ਛੋਰੀ ਨਾ ਛੋਟੇ ਐਸੀ ਮਾਧੋ ਖੇ ਚਤਨੀ ਦਿਨ ਸਰੈਨ ਮਨ ਮਾਹੇ ਵਸਦਾ ਤੂੰ ਕਰ ਕਿਰਪਾ ਪ੍ਰਭ ਆਪਣੀ ਬਲ ਬਲ ਜਾਉਂ ਸਿਆਮ ਸੁੰਦਰ ਕੋ ਅਕਤ ਕਤਾ ਜਾਂ ਕੀ ਬਾਤ ਸੁਣੀ ਜਨ ਨਾਨਕ ਦਾਸਨ ਦਾਸ ਕਹੀਅਤ ਹੈ ਮੋਹਿ ਕਰੋ ਕਿਰਪਾ ਠਾਕੁਰ ਆਪਣੀ ਬੁਲਾਵਲ ਮਹੱਲਾ ਵਜੋ ਹਰ ਕੇ ਚਰਨ ਜਪ ਜਾਉਂ ਕੁਰਬਾਨ ਗੁਰ ਮੇਰਾ ਪਾਰ ਪਰਮੇਸ਼ਰ ਤਾਂ ਕਾ ਹਿਰਦੇ ਤਰ ਮਨ ਤਿਆਰ ਰਹੋ ਸਿਮਰ ਸਿਮਰ ਸਿਮਰ ਸੁਖ ਦਾਤਾ ਜਾਕਾਂ ਕੀਆਂ ਸਗਲ ਜਹਾਨ।

ਨਗਰ ਮੈਂ ਆਪ ਬਾਰ ਬੰਦੇ ਆਪਣ ਪ੍ਰਭ ਮੇਰੇ ਕੋ ਸਗਲੋਂ ਸੇਰਾ ਆਪੇ ਹੀ ਰਾਜਨ ਆਪੇ ਹੀ ਰਾਜਾ ਕਹਿ ਕਹਿ ਠਾਕਰ ਕਹਿ ਕਹਿ ਚੇਰਾ ਰਾਹੋ ਕਾਂ ਕੋ ਦਰਾਹ ਕਾਂ ਸੋ ਬਲਵੰਚਾ ਜੈ ਜੈ ਦੇਖੋ ਤੈ ਤੈ ਨੇਰਾ ਸਾਧ ਮੂਰਤ ਗੁਰ ਭੇਟਿਓ ਨਾਨਕ ਮਿਲ ਸਾਗਰ ਬੋਂਦ ਨਹੀਂ ਅਨਹੇਰਾ ਬੁਲਾਵਲ ਮਹੱਲਾ ਬਜਵਾ ਤੋਂ ਸਮਰੱਥਾ ਕਾਰਨ ਕਰਨ ਢਾਕਣ ਟਾਕ ਗੋਬਿੰਦ ਗੁਰਮੇਰ।

ਮੁਕਰਨ ਬੜ ਬਰਦਾਸ ਨਿਹੋਬਰਾ ਤੋਰੋ ਕੋਟ ਅਗਾ ਤੇਰੋ ਨਾਮ ਹਰਨ ਹਮਰੋ ਸਵਾਈ ਸਦਾ ਸਦਾ ਬੋਲਣ ਤੁਮਰੋ ਬਿਰਦ ਪਤਤ ਉਦਰਨ ਕਰਨਾ ਮੇ ਕਿਰਪਾਲ ਕਿਰਪਾਨਿਤ ਜੀਵਨ ਬਦ ਨਾਨਕ ਹਰ ਦਰਸ਼ਨ ਬਲਾਵਲ ਮਹੱਲਾ ਵਜਾ ਐਸੀ ਕਿਰਪਾ ਮੋਹੇ ਕਰੋ ਸੰਤੈ ਚਰਨ ਮਾਰੋ ਮਾਤਾ ਨੈਣ ਦਰਸ ਤਨ ਧੋਰ ਪਰੋ ਰਾਓ ਗੁਰ ਕੋ ਸ਼ਬਦ ਮੇਰੇ ਹੀਰੇ ਵਾਸੇ ਹਰ ਨਾਮਾ ਮਨ ਸੰਗ ਤਰੋ ਤੰਸਕਰ ਵਾਂਚਨ ਵਾਰੋ ਠਾਕਰ ਸਗਲੋ ਬਰਮਾ ਹੋਮ ਜਰੋ ਜੋ

ਮੈਂ ਬਟਲ ਕਿਰਪਾ ਕਰ ਜਾਰੋ ਜਲ ਵਿਹੋਨ ਮੀਨ ਕਦ ਜੀਵਨ ਦੁੱਧ ਬਿਨਾ ਰਹਿਣ ਕਦ ਵਾਰੋ ਜਾਂ ਨਾਨਕ ਵਿਆਹ ਚਰਨ ਕਮਲਨ ਕੀ ਏਕ ਦਰਸ ਸੁਆਮੀ ਸੰਸਾਰੋ ਬਲਾਵਲ ਮਹੱਲਾ ਵਜਾਂ ਆਕੇ ਪਾਸ਼ੇ ਕੁਸਲ ਪਿਆ ਗੁਰ ਪੂਰੇ ਪੂਰੀ ਸਭ ਰਾਖੀ

ਪਹਿਲਾ ਘਰ ਪੰਜਵਾਂ ਲਾਣੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਧੰਨ ਸਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦੇ ਲਾਇਆ ਮੋਲਤ ਪੁੰਨੀ ਪਾਈ ਭਰੀ ਜਾਨੀ ਅੜਾ ਘੱਤ ਚਲਾਇਆ ਜਾਨੀ ਕੱਤ ਚਲਾਇਆ ਲਿਖਿਆ ਆਇਆ ਰੁਨੇ ਵੀਰ ਸੁਭਾਏ।

ਜਿਨ ਜਗ ਧੰਦੇ ਲਾਇਆ। ਸਾਹਿਬ ਸਿਮਰੋ ਮੇਰੇ ਭਾਈਓ, ਸਭਨਾ ਇਹੋ ਪਿਆਣਾ, ਇੱਥੇ ਤੰਦਾ ਕੂੜ ਚਾਰ ਦਿਹਾਗੇ ਸਰ ਪਰ ਜਾਣਾ, ਅੱਗੇ ਸਰ ਪਰ ਜਾਣਾ, ਜਿਉ ਮਹਿਮਾਣਾ ਕਾਹੇ ਗਰਬ ਕੀ ਜੈ। ਜਿਤ ਸੇਵਿਆ ਦਰਗੇ ਸੁਖ ਪਾਈਏ, ਨਾਮ ਤਿਸੇ ਕਾ ਲੀਜੇ, ਆਗੇ ਹੁਕਮ ਨ ਚੱਲੇ ਮੂਲੇ, ਸਿਰ ਸਿਰ ਕਿਆ ਵਿਹਾਣਾ। ਸਾਹਿਬ ਸਿਮਰੋ ਮੇਰੇ ਭਾਈਓ, ਸਭਨਾ ਇਹੋ ਪਿਆਣਾ, ਜੋ ਤਿਸ ਪਾਵੇ ਸਮਰੱਥ ਸੋ, ਥੀਏ ਹੀ ਲੜਾਇਓ ਸੰਸਾਰੋ, ਜਲ ਥਲ ਮਹੀਲ ਰਵ ਰਿਆ, ਸਾਚੜਾ ਸਿਰਜਨਹਾਰੋ, ਸਾਚਾ ਸਿਰਜਨਹਾਰੋ, ਅਲਖਿ ਅਪਾਰੋ, ਤਾਂ ਕਾ ਅੰਤ ਨ ਪਾਇਆ ਆਇਆ, ਤਿਨ ਕਾ ਸਫਲ ਭਇਆ ਹੈ, ਇੱਕ ਮਨ ਜਿਨੀ ਧਿਆਇਆ, ਢਾਹੇ ਢਹਾ ਸਾਰੇ, ਆਪੇ ਹੁਕਮ ਸਵਾਰਨ ਹਾਰੋ, ਜੋ ਤਿਸ ਪਾਵੇ ਸਮਰੱਥ ਸੋ, ਥੀਏ ਹੀ ਲੜਾਇਓ।

ਲੀਲਾ ਆਵੋ ਮਿਲੋ ਸਹੇਲੀਓ ਸਚੜਾ ਨਾਮ ਲਿਹਾ ਬਰੋਵੇ ਬਿਰਹਾ ਤਨ ਕਾ ਆਪਣਾ ਸਾਹਿਬ ਸੰਭਾਲਿਆ ਸਾਹਿਬ ਸੰਭਾਲੇ ਪੰਥ ਨਿਹਾਲੇ ਅਸਾਂ ਪੇ ਉੱਥੇ ਜਾਣਾ ਜਿਸ ਕਾ ਕੀਆ ਤਿਨਹੀਂ ਹੂਆ ਹੋਆ ਤਿਸੇ ਕਾ ਭਾਣਾ ਜੋ ਤਿੰਨ ਕਰ ਪਾਇਆ ਸੋ ਆਗੇ ਆਇਆ ਅਸੀਂ ਕੀ ਹੁਕਮ ਕਰਿਆ।

ਜੇ ਹੋਏ ਮਰੇ ਪਰਵਾਣੋ ਨਾਨਕ ਕਿਸ ਨੂੰ ਬਾਬਾ ਰੋਈ ਹੈ ਬਾਜੀ ਹੈ ਇਹੋ ਸੰਸਾਰੋ ਕੀਤਾ ਵੇਖੇ ਸਹਿਬ ਆਪਣਾ ਕੁਦਰਤ ਕਰੇ ਵਿਚਾਰੋ ਕੁਦਰਤ ਵਿਚਾਰੇ ਤਾਰਨ ਤਾਰੇ ਜਿਨ ਕੀਆ ਸੋ ਜਾਣੇ ਆਪੇ ਵੇਖੇ ਆਪੇ ਬੂਝੇ ਆਪੇ ਹੁਕਮ ਪਛਾਣੇ ਜਿਨ ਕਿਛ ਕੀਆ ਸੋਈ ਜਾਣੇ ਤਾਂ ਕਾ ਰੂਪ ਅਪਾਰੋ ਨਾਨਕ ਕਿਸ ਨੂੰ ਬਾਬਾ ਰੋਈ ਹੈ ਬਾਜੀ ਹੈ ਇਹੋ ਸੰਸਾਰੋ ਵਡਹੰਸ ਮਹੱਲਾ ਪਹਿਲਾ ਦੱਖਣੀ ਸੱਚ ਸਰੰਦਾ ਸੱਚਾ ਜਾਣੀਏ ਸੱਚੜਾ ਪਰਵਿਦਗਾਰੋ ਜਿਨ ਆਪੀ ਨੇ ਆਪ ਸਾਜਿਆ ਸੱਚੜਾ ਲਾਖ ਅਪਾਰੋ ਦੋਏ ਪੁੜ ਜੋੜ ਵਿਛੋੜਿਆ ਨ ਗੁਰ ਬਿਨ ਘੋਰਿਆ ਦਾਰੋ ਸੂਰਜ ਚੰਦ ਸਿਰਜਿਆ ਨ ਸਚਲਤ ਵਿਚਾਰੋ ਸਦਰ ਸੱਚੜਾ ਸਾਹਿਬ ਸੱਚ ਤੂੰ ਸੱਚੜਾ ਦੇ ਪਿਆਰੋ ਰਹਾਉ ਤੁਧ ਸਿਰਜੀ ਮੇਦਨੀ ਦੁੱਖ ਸੁਖ ਦੇਵਨ ਹਾਰੋ ਨਾਰੀ ਪੁਰਖ ਸਿਰਜਿਆ ਬਿਖ ਮਾਇਆ ਮੋਹ ਪਿਆਰੋ ਖਾਣੀ ਬਾਣੀ ਤੇਰੀਆਂ ਦੇ ਜੀਆਂ ਆਧਾਰੋ ਕੁਦਰਤ ਤਖ਼ਤ ਰਚਾ

ਸਦਕ ਜੀਉ ਬਿਕਾਰੋ। ਬੁੱਢੜੈ ਭੁੱਢੜੇ ਨਾਮ ਵਸਾਰਿਆ, ਬੁੱਢੜੇ ਕਿਆ ਤਿਸ ਚਾਰੋ, ਗੁਣ ਛੋੜ ਬਿਖ ਲੱਦਿਆ ਗਣ ਕਾ ਵਣਜਾਰੋ। ਸਦੜੇ ਆਏ ਤਿਨਾ ਜਾਨੀਆ, ਹੁਕਮ ਸੱਚੇ ਕਰਤਾਰੋ, ਨਾਰੀ ਪੁਰਖ ਵਿਛੁੰਨਿਆ ਵਿਛੜਿਆ ਮੇਲਣ ਹਾਰੋ। ਰੂਪ ਨਾ ਜਾਣੇ ਸੋਹਣੀਏ ਹੁਕਮ ਦੀ ਸਰਕਾਰੋ, ਬਾਲਕ ਬਿਰਧ ਨਾ ਜਾਣਨੀ ਤੋੜਨ ਹੇਤ ਪਿਆਰੋ। ਨਾਉ ਦਰ ਠਾਕੇ ਹੁਕਮ ਸੱਚੇ ਹੰਸ ਗਿਆ।

ਪਹਿਲਾ ਜਿਨ ਜਗ ਸਿਰਜ ਸਮਾਇਆ ਸੋ ਸਾਹਿਬ ਕੁਦਰਤ ਜਾਣੋ ਵਾ ਸਚੜਾ ਦੂਰ ਨਾ ਭਾਲੀਏ ਘੱਟ ਘੱਟ ਸ਼ਬਦ ਪਛਾਣੋ ਵਾ ਸੱਚ ਸ਼ਬਦ ਪਛਾਣੋ।

ਜਿਨ ਜਗ ਥਾਪ ਬਤਾਇਆ ਜਾਲੋ ਸੋ ਸਹਿਬ ਪਰਵਾਣੋ ਬਾਬਾ ਆਇਆ ਹੈ ਉੱਠ ਚੱਲਣਾ ਅੱਧ ਪੈਂਦੇ ਹੈ ਸੰਸਾਰੋ ਵਾ ਸਿਰਸਰ ਸੱਚੜੇ ਲਿਖਿਆ ਦੁੱਖ।

ਕਾਰਣਾ ਭਾਲੇ ਆਪ ਨਿਰਾਲਮ ਧੰਦੇ ਬਾਧੀ ਕਰ ਹੁਕਮ ਛਡਾਵਣ ਹਾਰੋ ਅੱਜ ਕੱਲ ਕਰਦਿਆਂ ਕਾਲ ਵਿਆਪੇ ਦੂਜੇ ਭਾਏ ਵਿਕਾਰੋ ਜਮ ਮਾਰਗ ਪੰਥ ਨਾ ਸੁਜਹੀ ਉਜੜ ਅੰਧ ਗੁਬਾਰਾ ਵਾ ਨਾ ਜਲ ਲਿਫਤ ਲਾਈਆਂ ਨਾ ਭੋਜਨ ਪ੍ਰਕਾਰੋ ਵਾ ਭੋਜਨ ਪਾਓ ਨਾ ਠੰਡਾ ਪਾਣੀ ਨਾ ਕਾਪੜ ਸਿੰਗਾਰੋ ਗੱਲ ਸੰਗਲ ਸਿਰ ਮਾਰੇ ਉਬੋ ਨਾ ਦੀਸੇ ਘਰ ਬਾਰੋ

ਲੱਭ ਧੰਦੇ ਮਾਇਆ ਜਗਤ ਭੁਲਾਇਆ ਕਾਲ ਖੜਾਰੂ ਆਏ ਬਾਬਾ ਆਵੋ ਭਾਈਓ ਗੱਲ ਮਿਲੈ ਮਿਲ ਮਿਲ ਦੇ ਅਸੀਸਾਂ ਹੇ ਬਾਬਾ ਸੱਚੜਾ ਮੇਲ ਨਾ ਚੁੱਕਈ ਪ੍ਰੀਤਮ ਕੀਆਂ ਦੇ ਅਸੀਸਾਂ ਹੇ ਆਸੀਸਾਂ ਦੇਵੋ ਭਗਤ ਕਰੇਵੋ ਮਿਲਿਆ ਕਾਕਿਆ ਮੇਲੋ ਇੱਕ ਭੂਲੇ ਨਾਵੋ ਥੇਹੋ ਥਾਵੋ ਗੁਰ ਸ਼ਬਦੀ ਸੱਚ ਖੇਲੋ ਜਾਂ ਮਾਰਗ ਨਹੀਂ ਜਾਣਾ ਸ਼ਬਦ ਪਛਾਣਾ ਜੁਗ ਜੁਗ ਸਾਚੇ ਵੇਸੇ ਸਾਜਨ ਸੈਨ ਮਿਲੋ ਸੰਜੋਗੀ ਗੁਰਮਿਲ ਖੋਲੇ ਫਾਸੇ ਬਾਬਾ ਨਾਂਗੜਾਇਆ ਜਗ ਮੈਂ ਦੁੱਖ ਸੁੱਖ ਲੇਖ ਲਿਖਾਇਆ ਲਿਖੇੜਾ ਸਹਾ ਨਾ ਟੱਲੇ ਜਿਹੜਾ ਪੁਰਬ ਕਮਾਇਆ ਬਹਿ ਸਾਚੇ ਲਿਖਿਆ ਅੰਮ੍ਰਿਤ ਵਿਖਿਆ ਜਿਤ ਲਾਇਆ ਤਿਤ ਲਾਗਾ ਕਾਮਣ ਆਰੀ ਕਾਮਣ ਪਾਏ ਬਹੁ ਰੰਗੀ ਗੱਲ ਧਾਗਾ ਹੋਛੀ ਮਤ ਪਿਆ ਮਨ ਹੋਛਾ ਗੁੜਸਾ ਮੱਖੀ ਖਾਇਆ ਨਾ ਮਰ ਜਾਦ ਆਇਆ ਕਲ ਭੀਤਰ ਨਾਂਗੋ ਬੰਦ ਚਲਾਇਆ ਬਾਬਾ ਰੋਵਹੁ ਜੇ ਕਿਸੇ ਰੋਵਣਾ ਜਾਨੀਅੜਾ ਬੰਦ ਪਠਾਇਆ ਹੈ ਲਿਖਿਆੜਾ ਲੇਖ ਨਾ ਮੇਟੀਐ ਦਰ ਹਕਾਰ ਆਇਆ ਹੈ ਹਕਾਰ ਆਇਆ ਜਾਂ ਤਿਸ ਪਾਇਆ ਰੁਨੇ ਰੋਵਣ ਹਾਰੇ ਪੁੱਤ ਭਾਈ

ਕਰ ਤਾਂ ਤੇਰਾ ਸਭ ਕਿਛ ਹੈ, ਜਿਸ ਦੇ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ। ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ, ਕਹੇ ਨਾਨਕ ਸੱਚੇ ਸਾਹਿਬ, ਕਿਆ ਨਾਹੀ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੂ, ਸਾਚ ਨਾਮ ਉਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸਾਧ ਸੁਖ ਮਨ ਹੈ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਟੋ, ਜਿਸ ਦੀਆਂ ਵਡਿਆਈਆਂ, ਕਹੇ ਨਾਨਕ ਸੁਣੋ ਸੰਤੋ, ਸਬਦ ਧਰੋ ਪਿਆਰੋ, ਸਾਚਾ ਨਾਮ ਮੇਰਾ ਆਧਾਰੋ। ਵਾਜੇ ਪੰਚ ਸ਼ਬਦ ਤਿਤ ਕਰ ਸੁਭਾਗੇ, ਕਰ ਸੁਭਾਗੇ ਸਬਦ ਵਾਜੇ, ਕਲਾ ਜਿਤ ਕਰ ਧਾਰੀਆ, ਪੰਚ ਦੂਧ ਤੁਧ ਵਸ ਕੀਤੇ, ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ ਤੁਧ ਜਿਨ ਕੋ, ਸੇ ਨਾਮ ਹਰਿ ਕੈ ਲਾਗੇ, ਕਹੇ ਨਾਨਕ ਤਹਿ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਅਣਦ ਸੁਣੋ ਵੱਡ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣ ਤੇ ਪਨੀਤ ਕਹਿ ਤੇ ਪਵਿੱਤ, ਸਤਿਗੁਰ ਰਿਹਾ ਪਰ ਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ।

ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।

ਕਰ ਲਓ ਕਰ ਲਓ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋ ਕਹੋ ਟਲ ਗੁਰ ਸੇਵੀ ਐਨ ਸੁਸਹਿਜ ਸੁਭਾਅ।

ਆਪੇ ਕੀਰਤਨ ਗੁਰ ਵਿਚਾਰ ਬਹੁਤੇ ਭੇਖ ਕਰੇ ਬੇਸਾਰੀ ਪਾਪਾ ਪਰਮੇ ਕਾਜੀ ਸਾਰੀ ਇੱਥੇ ਸੁਖ ਨਾ ਆਗੇ ਹੋਏ ਮਨ ਮੁਖ ਮੁਏ ਆਪਣਾ ਜਨਮ ਖੋਏ ਸਤਿਗੁਰ ਸੇਵੇ ਭਰਮ ਜਕਾਏ ਕਰ ਹੀ ਅੰਦਰ ਸੱਚ ਮੈਲ ਪਾਏ।

0: ਮੁਗਤ ਗੁਆਰ ਨਾਨਕ ਗੁਰਮੁਖ ਬੁਝੇ ਸੋ ਜੀਵਾਏ ਇਕਤ ਨਾਮ ਸਦਾ ਰਹਿਆ ਸਮਾਏ ਬਲਾਵਲ ਮਹੱਲਾ ਪਹਿਲਾ ਸ਼ੰਤ ਦੱਖਣੀ ਇਕ ਓਂਕਾਰ ਸਤਿਗੁਰ ਸਾਧ ਮੁੱਧ ਨਵੇਲਣੀਆ ਗੋਇ ਲਾਈ ਰਾਮ ਮਟਕੀ ਟਾਰਨੀ ਹਰ ਲਿਵ ਲਾਈ ਰਾਮ ਲਿਵ ਲਾਏ ਹਰ ਸਿਉ ਰਹੇ ਗੋਇਲ ਸਹਿਜ ਸ਼ਬਦ ਸਿੰਗਾਰੀਆ ਕਰ ਜੋੜ ਗੁਰਪੈ ਕਰ ਬਿਨੰਤੀ ਮਿਲੋ ਸਾਚ ਪਿਆਰੀਆ ਧਨ ਪਾਏ ਭਗਤ ਦੇਖ ਪ੍ਰੀਤਮ ਕਾਮ ਕ੍ਰੋਧ ਨਿਵਾਰਿਆ ਨਾਨਕ ਮੁੱਦ ਨਵੇਲ ਸੁੰਦਰ ਦੇਖ ਪਿਰ ਸਦਾਰਿਆ ਸੱਚ ਨਵੇਲਣੀਏ ਜੋ ਬਨਬਾਲੀ ਰਾਮ ਆਉ ਨ ਜਾਏ ਕਹੀਂ ਆਪਣੇ ਸਹਿ ਨਾਲੀ ਰਾਮ ਨਹਿ ਆਪਣੇ ਸੰਗਦਾਸੀ ਮੈਂ ਭਗਤ ਕੀ ਹਰ ਕੀ ਪਾਵੇ ਅਗਾਧ ਬੋਧ ਕਦ ਗਦੀਏ ਸਹਿਜ ਪ੍ਰਭ ਗੁਣ ਗਾਵੇ ਰਾਮ ਨਾਮ ਰਸਾਲ ਰਸੀਆ ਰਾਵੇ ਸੱਚ ਪਿਆਰਿਆ ਗੁਰ ਸ਼ਬਦ ਦੀਆ ਦਾਨ ਕੀਆ ਨਾਨਕਾ ਵਿਚਾਰਿਆ ਸ੍ਰੀ ਧਰ ਮੋਹਣੀ ਫਿਰ ਸੰਗਰੂਤੀ ਰਾਮ ਗੁਰ ਕੇ ਪਾਏ ਚਲੋ ਸਾਚ ਸੰਗੋਤੀ ਰਾਮ ਧਨ ਸਾਚ ਸੰਗੋਤੀ ਹਰ ਸੰਗੋਤੀ ਸੰਗ ਸਖੀ ਸਹੇਲੀਆ ਇੱਕ ਪਾਏ ਇੱਕ ਮਨ ਨਾ ਵਸਿਆ ਸਤਿਗੁਰੂ ਹਮੇਲੀਆ ਦਿਨ ਰਹਿਣ ਕੜੀ ਨਾ ਚਸਾ ਵਿਸਰੇ ਸਾਂ ਸਾਂ ਰੰਜਣੋ ਸ਼ਬਦ ਜੋਤ ਜਗਾਏ ਦੀਪਕ ਨਾਨਕਾ ਪਵਨਜਨੋ ਜੋਤ ਸਮਾਈਣੇ ਤਰਭਵਣ ਸਾਰੇ ਰਾਮ ਕੜ ਕੜ ਰਵ ਰਿਆ ਅਲਾਕਾ ਬਾਰੇ ਰਾਮ ਅਲਾਕਾ ਬਾਰ ਅਪਾਰ ਸਾਚਾ ਆਪ ਮਾਰ ਮਿਲਾਈਏ ਹਉਮੈ ਮਮਤਾ ਲੋਭ ਜਾਲੋ ਸ਼ਬਦ ਮੈਲ ਚੁਕਾਈਏ ਦਰ ਜਾਏ ਦਰਸ਼ਨ ਘਰੀ ਬਾਣੇ ਤਾਰ ਤਾਰਨ ਹਾਰਿਆ ਹਰ ਨਾਮ ਅੰਮ੍ਰਿਤ ਝਾਗ ਦੇਵਤੀ ਨਾਨਕਾ ਵਰਤਾਰਿਆ ਬਲਾਵਲ ਮਹਲਾ ਪਹਿਲਾ ਮੈਨ ਮੈਂ ਮਨ ਚਾਉ ਗਣਾ ਸਾਚ ਵਿਗਾਸੀ ਰਾਮ ਮੋਹੇ ਪ੍ਰੇਮ ਪ੍ਰੇ ਪ੍ਰਭ ਬਨਾਸੀ ਰਾਮ ਅਵਗਤੋ ਹੱਥ ਨਾਥ ਨਾਤੇ ਤਿਸੇ ਪਾਵੇ ਸੋਧੀਏ ਕਿਰਪਾਲ ਸਦਾ ਦਿਆਲ ਦਾਤਾ ਜੀਆਂ ਅੰਦਰ ਤੂੰ ਹੀ ਮੈਂ ਅਵਰ ਗਿਆਨਾ ਧਿਆਨ ਬੋਝਾ ਹਰਨਾਮ ਅੰਤਰ ਵਸ ਰਹੇ ਪੇਕ ਪਾਵਨੀ ਹਟ ਨ ਜਾਨਾ ਨਾਨਕਾ ਸਜ ਗਹਿ ਰਹੇ ਭਿੰਨੀ ਰਹਿਣ ਵਾਲੀ ਦਿਨ ਸਹਾਇ ਰਾਮ ਨਿਜ ਕਰ ਸੋਧੜੀਏ ਪਿਰਮਝ ਗਾਏ ਰਾਮ ਨਵ ਹਾਣ ਨਵ ਤਨ ਸ਼ਬਦ ਜਾਗੀ ਆਪਣੇ ਪਿਰ ਪਾਣੀਆਂ ਤਜ ਕੂੜ ਕਵਟ ਸਵਾਓ ਦੂਜਾ ਚਾਕਰੀ ਲੋਕਾਣੀਆਂ ਮੈਂ ਨਾਮ ਹਰ ਕਾ ਹਰ ਘੰਟੇ ਸਾਚ ਸ਼ਬਦ ਸਾਣੀਆਂ ਕਰ ਜੋੜ ਨਾਨਕ ਸਾਚ ਮਾਗੇ ਨਦਰ ਕਰ ਤਦ ਬਾਣਿਆ ਜਾਗ ਸਲੋ ਨੜੀਏ ਬੋਲੇ ਗੁਰਬਾਣੀ ਰਾਮ ਜੀ ਮਨ ਅੜੀ
1: ਬਿਰਲਾ ਗੁਰਮੁਖ ਬੂਝਾਏ ਉਹ ਸ਼ਬਦ ਸਮਾਏ ਆਪ ਗਵਾਏ ਤ੍ਰਿਪਵਣ ਸੋਜੀ ਸੂਜਾਏ ਰਹਿ ਤੀਤ ਪਰੰਪਰਾਤਾ ਸੱਚ ਮਨ ਗੁਣ ਸਾਰਿਆ ਉਹ ਪੂਰ ਰਿਹਾ ਸਰਵਠਾਈ ਨਾਨਕਾ ਉਰਤਾਰਿਆ ਮਹਿਲ ਬੁਲਾਈ ਅੜੀਏ ਭਗਤ ਸਨੇਹੀ ਰਾਮ ਗੁਰਮਤ ਮਨ ਰਹਿਸੀ ਸੀ ਜਸ ਦੇਹੀ ਰਾਮ ਮਨ ਮਾਰ ਰੇ ਜੈ ਸ਼ਬਦ ਸੀ ਜੈ ਤ੍ਰੈ

ਸਲੋਕ ਮਹੱਲਾ ਤੀਜਾ। ਦੂਜੇ ਪਾਏ ਬਿਲਾਵਲ ਨਾ ਹੋਵੇ, ਮਨਮ ਤੈ ਨ ਪਾਏ, ਪਾਖੰਡ ਭਗਤ ਨਾ ਹੋਵੇ, ਪਾਰ ਬ੍ਰਹਮ ਨਾ ਪਾਇਆ ਜਾਏ। ਮਨ ਹਟ ਕਰਮ ਕਮਾਵਣੇ ਤੈ ਨ ਕੋਈ ਪਾਏ, ਨਾਨਕ ਗੁਰਮੁਖਿਆ ਵਿਚਾਰੀਏ ਵਿੱਚੋਂ ਆਪ ਗਵਾਏ। ਆਪੇ ਆਪ ਪਾਰ ਬ੍ਰਹਮ ਹੈ, ਪਾਰ ਬ੍ਰਹਮ ਸਿਆ ਮਨ ਆਏ, ਜਮਣ ਮਰਣਾ ਕੱਟਿਆ ਜੋਤੀ ਜੋਤ ਮਿਲਾਏ। ਮਹੱਲਾ ਤੀਜਾ। ਬਿਲਾਵਲ ਕਰੋ ਤੁਮ ਪਿਆਰ ਹੋ, ਇੱਕ ਸੁਨ ਬਿਲਾਏ, ਜਨਮ ਮਰਨ ਜੋ ਕੱਟਿਏ ਸੁੱਚੇ ਰਹਿ ਸਮਾਏ। ਸਦਾ ਬਿਲਾਵਲ ਆਨੰਦ ਹੈ, ਜੇ ਚੱਲੈ ਸਤਿਗੁਰ ਪਾਏ, ਸਤਸੰਗਤੀ ਵੈ ਭਾਉ ਕਰ, ਸਦਾ ਹਰਿ ਕੇ ਗੁਣ ਗਾਏ। ਨਾਨਕ ਸੇ ਜਨ ਸੋਹਣੇ, ਜੇ ਗੁਰਮੁਖ ਮੇਲ ਮਿਲਾਏ ਪੌੜੀ, ਸਭਨਾ ਜੀਆਂ ਵਿੱਚ ਹਰਿ ਆਪ, ਸੋ ਭਗਤਾਂ ਕਾ ਮਿਤ ਹਰ, ਸਭ ਕੋਈ ਹਰ ਕੇ ਵਸ, ਭਗਤਾਂ ਕੈ ਆਨੰਦ ਘਰ। ਹਰ ਭਗਤਾਂ ਕਾ ਮਿਲੀ ਸਰਬਤ, ਸੋ ਨਿਸਲ ਜਨ ਟੰਗ ਧਰ, ਹਰ ਸਭਨਾ ਕਾ ਹੈ ਖਸਮ, ਸੋ ਭਗਤ ਜਨ ਚਿਤ ਕਰ। ਤੁਹਾਡੇ ਅੱਪੜ ਕੋਈ ਨਾ ਸਕਾਏ, ਸਭ ਝੱਖ ਝੱਖ ਪਵੈ ਝੜ। ਸਲੋਕ ਮਹੱਲਾ ਤੀਜਾ। ਬ੍ਰਹਮ ਬਿੰਦ ਤੇ ਬ੍ਰਾਹਮਣਾ, ਜੇ ਚੱਲੈ ਸਤਿਗੁਰ ਪਾਏ, ਜਿਨ ਕੈ ਹਿਰਦੇ ਹਰ ਵਸੇ, ਹਮੇ ਰੋ ਗਵਾਏ।

ਮੇਰੇ ਕੁੱਟੀ ਸੰਦ ਮੈਂ ਪੇਕਿਆ ਘੱਟ ਹੁਣ ਕਿਆ ਕੱਟ ਜਾ ਕੇ ਐਸੇ ਬੁੱਧ ਸਮਾਚਰੀ ਕੱਟ ਮੈਂ ਤਿਆਗੀ ਆਪ ਆਪ ਨ ਜਾਣਿਆ ਤੇਜ ਤੇਜ ਸਮਾਨਾ ਕਹੋ ਕਬੀਰ ਅਵ ਜਾਣਿਆ ਗੋਬਿੰਦ ਮਨ ਮਾਨਾ ਬਿਲ

ਕਿਨਾ ਦੁਖ ਵਿਸਾਰ ਸੁਖ ਅੰਮ੍ਰਿਤ ਲੀਨਾ ਗਿਆਨ ਅੰਜਨ ਮੁਖੋ ਗੁਰਦੀਨਾ ਰਾਮ ਨਾਮ ਬਿਨ ਜੀਵਨ ਮਨ ਹੀਨਾ ਰਹਾਉ ਨਾਮ ਦੇ ਸਿਮਰਨ ਕਰ ਜਾਨਾ ਜਗ ਜੀਵਨ ਸਿਉ ਜਿਉ ਸਮਾਨਾ ਬਿਲਾਵਲ ਬਾਣੀ ਰਵਿਦਾਸ ਭਗਤ ਕੀ ਕਿਉ ਓਂਕਾਰ ਸਤਿਗੁਰੂ ਪ੍ਰਸਾਦ ਦਾਰਦ ਦੇਖ ਸਭ ਕੋ ਅਸੇ ਅਸੀ ਦਸਾ ਹਮਾਰੀ ਅਸ਼ਟ ਦਸਾ ਸਿਧ ਕਰ ਤਲੇ ਸਭ ਕਿਰਪਾ ਤੁਮਾਰੀ ਤੂੰ ਜਾਣਤ ਮੈਂ ਕਿਛ ਨਹੀਂ ਪਵਨ ਖੰਡਨ ਕੇ ਰਾਮ ਮੈਂ ਤੂੰ ਜਾਣਤ ਮੈਂ ਕਿਛ ਨਹੀਂ ਪਵ ਖੰਡਨ ਰਾਮ ਸਗਲ ਜੀ ਸਰਨਾਗਤੀ ਪ੍ਰਭੂਰਨ ਕਾਮ ਰਹੋ ਜੋ ਤੇਰੀ ਸਰਨਾਗਤਾ ਤਿੰਨਾ ਹੀ ਭਾਰ ਊਚ ਨੀਚ ਤੁਮ

ਕੁਦ ਲੈ ਛੁੜਈਏ। ਗੌਂਡ ਮਹੱਲਾ ਚੌਥਾ, ਹਰ ਦਰਸ਼ਨ ਕੋ ਮੇਰਾ ਮਨ ਬਹੁਤ ਤਪਤਾ, ਜਿਉਂ ਤ੍ਰਿਕਾਵੰਤ ਬਿਨ ਨੀਰ। ਮੇਰੇ ਮਨ ਪ੍ਰੇਮ ਲਗੋ ਹਰ ਧੀਰ, ਹਮਰੀ ਬੇਦਨ ਹਰ ਪਵ ਜਾਣੇ, ਮੇਰੇ ਮਨ ਅੰਤਰ ਕੀ ਪੀਰ ਰਾਓ। ਮੇਰੇ ਹਰ ਪ੍ਰੀਤਮ ਕੀ ਕੋਈ ਬਾਤ ਸੁਣਾਵੇ, ਸੋ ਪਾਈ ਸੋ ਮੇਰਾ ਵੀਰ। ਮਿਲ ਮਿਲ ਸਖੀ ਗੁਣ ਕਹੋ ਮੇਰੇ ਪ੍ਰਭ ਕੇ, ਲੈ ਸਤਿਗੁਰ ਕੀ ਮਤ ਧੀਰ। ਜਨ ਨਾਨਕ ਕੀ ਅਰਿਆਸ ਪਜਾਵੋ, ਹਰ ਦਰਸ਼ਨ ਸਾਤ ਸਰੀਰ ਸਕਾ। ਇੱਕ ਰਾਗ ਗੌਂਡ ਮਹੱਲਾ ਪੰਜਵਾਂ, ਚੌਪ ਦੇ ਕਰ ਪਹਿਲਾ, ਕਿਉਂ ਕਰ ਸਤਿਗੁਰੂ ਪ੍ਰਸਾਦ। ਸਭ ਕਰਤਾ ਸਭ ਭੁਗਤਾ, ਰਹੋ ਸੁਨ ਤੋ ਕਰਤਾ, ਪੇਖਤ ਕਰਤਾ, ਅਦ੍ਰਿਸ਼ਟੋ ਕਰਤਾ, ਦ੍ਰਿਸ਼ਟੋ ਕਰਤਾ, ਉਪਤ ਕਰਤਾ, ਪਰਲੋ ਕਰਤਾ, ਵਿਆਪਤ ਕਰਤਾ, ਅਲਿਪਤੋ ਕਰਤਾ, ਭਗਤੋ ਕਰਤਾ, ਬੂਝਤ ਕਰਤਾ, ਆਵਤ ਕਰਤਾ, ਜਾਤ ਭੀ ਕਰਤਾ, ਨਿਰਗੁਣ ਕਰਤਾ, ਸਰਗੁਣ ਕਰਤਾ, ਗੁਰਪ੍ਰਸਾਦ ਨਾਨਕ ਸਮਦ੍ਰਿਸ਼ਟਾ। ਗੌਂਡ ਮਹੱਲਾ ਪੰਜਵਾਂ, ਫਾਕਿਓ ਮੀਨ ਕਪਲ ਕੀ ਨਿਆਏ, ਤੂੰ ਰਿਓ ਕੁੰਸ ਭਾਇ ਲੈ, ਪੱਗ ਧਾਰੈ ਸਾਸ ਲੇਖੇ ਲੈ ਤੋ, ਉਦਰੇ ਹਰ ਗੁਣ ਗਾਏ ਲੈ, ਮਨ ਸਮਝ ਛੋੜ ਆਵਾਏ ਲੈ, ਆਪਣੇ ਰਹਿਣ ਕੋ ਠੌਰ ਨਾ ਪਾਵੇ, ਕਾਏ ਪਰ ਕਾਏ ਪਰ ਕਹਿ ਜਾਏ ਲੈ ਰਹੋ। ਜਿਉਂ ਮੈਂ ਗਲ ਇੰਦਰੀ ਰਸ ਪ੍ਰੇਰਿਓ, ਤੂੰ ਲਾਗ ਪਰਿਓ ਕੁੰਟ ਬਾਏ ਲੈ, ਜਿਉਂ ਪੰਖੀ ਕਤਰ ਹੋਏ ਫਿਰ ਵਿਛੜੇ, ਫਿਰ ਸੰਤਨ ਹਰ ਹਰ ਧਿਆਇ ਲੈ, ਜੈਸੇ ਮੇਰੇ ਰਸਨ ਸਾਧ ਬਿਨਸਿਓ, ਉਹ ਮੋਟੋ ਮੂੜ ਲੋ ਪਾਈ ਲੈ, ਤੂੰ ਹੋਆ ਪੰਚਵਾਸ ਵੈਰੀ ਕੈ ਛੂਟੇ ਪਰ ਸਰ ਜਾਈ ਲੈ, ਤੂੰ ਹੋਆ ਪੰਚਵਾਸ ਵੈਰੀ ਕੈ ਛੂਟੇ ਪਰ ਸਰ ਨਾਈ ਲੈ, ਹੋ ਕਿਰਪਾਲ ਦੀਨ ਦੁਖ ਭੰਜਨ ਸਭ ਤੁਮਰੇ ਜੀ ਜਨਤਾਇ ਲੈ, ਪਾਵ ਦਾਨ ਸਦਾ ਦਰਸ ਪੇਖਾ, ਮਿਲ ਨਾਨਕ ਦਾਸ ਦਸਾਈ ਲੈ। ਰਾ ਗੌਂਡ ਮਹੱਲਾ ਪੰਜਵਾਂ, ਚੌਪ ਦੇ ਘਰ ਦੂਜਾ, ਕਿਉਂ ਕਰ ਸਤਿਗੁਰੂ ਪ੍ਰਸਾਦ। ਜੀ ਪ੍ਰਾਨ ਕੀ ਅਜਨ ਸਾਜ, ਮਾਠੀ ਮੈਂ ਜੋਤ ਰੱਖੀ ਨਿਵਾਜ, ਬਰਤਨ ਕੋ ਸਭ ਕੁਛ ਭੋਜਨ।

ਭਾਈ ਗੌਂਡ ਮਹੱਲਾ ਪੰਜਵਾਂ ਗੁਰੂ ਗੁਰੂ ਗੁਰ ਕਰ ਮਨ ਮੋਰ ਗੁਰੂ ਬਿਨਾ ਮੈਂ ਨਾਹੀ ਹੋਰ ਗੁਰ ਕੀਟੇ ਕਰੋ ਦਿਨ ਰਾਤ ਜਾਂ ਕਿ ਕੋਈ ਨਾ ਮੇਟਾ ਦਾਤ ਗੁਰ ਪਰਮੇਸ਼ਵਰ ਏਕੋ ਜਾਣ ਜੋਤ ਪਾਵੈ ਸੋ ਪਰਵਾਣ ਰਹੋ ਗੁਰਚਰਣੀ ਦਾ ਕਾਮਨ ਲਾਗੈ ਦੁੱਖ ਦਰਦ ਪ੍ਰਮਤਾ ਕਾ ਭਾਗੈ ਗੁਰ ਕੀ ਸੇਵਾ ਪਾਏ।

ਉਤਾਰੇ ਸਭ ਤੇ ਉੱਚ ਰਾਮ ਪ੍ਰਗਾਸ ਨਿਸਵਾਸਰ ਜਪ ਨਾਨਕ ਦਾਸ ਗੁਣ ਮਹੱਲਾ ਪੰਜਵਾਂ ਉਨ ਕੋ ਖਸਮ ਕਿੰਨੀ ਠੱਕ ਹਾਰੇ ਦਾਸ ਸੰਗ ਤੇ ਮਾਰ ਬਿਦਾਰੇ ਗੋਬਿੰਦ ਭਗਤ ਕਾ ਮਹਿਲ ਨਾ ਪਾਇਆ ਰਾਮ ਜਨਾ ਮਿਰ ਮੰਗਲ ਗਾਇਆ ਸਗਲ

ਸਾਰੇ ਹਰ ਕੇ ਨਾਮ ਰੰਗ ਸੰਗ ਜਾਗਾ ਹਰ ਤਰਣੀ ਨਾਨਕ ਮਨ ਲਾਗਾ ਗੁਣ ਮਨ ਲਾ ਪੰਜਵਾਂ ਪਵ ਸਾਗਰ ਬੋਹ ਤਰ ਤਰਨ ਸਿਮਰਤ ਨਾਮ ਨਾਹੀ ਫਿਰ ਮਰਨ ਹਰ ਗੁਣ ਰਮਤ ਨਾਹੀ ਜਮ ਪੰਥ ਮਹਾਂ ਵਿਚਾਰ ਪੰਥ ਦੂਤੈ ਮੰਥ ਤਵ ਸਰਣਾਈ ਪੂਰਨ ਨਾਥ ਜੰਤੇ ਆਪਣੇ ਕੋ ਦੀ ਜਾਏ ਹਾਥ ਰਾਵ ਸਿਮਰਤ ਸ਼ਾਸਤਰ ਵੇਦ ਪੁਰਾਣ ਪਾਰ ਬ੍ਰਹਮ ਕਾ ਕਰੈ ਵਿਖਿਆਣ ਜੋਗੀ ਜਤੀ ਵੈਸਨੋ ਰਾਮਦਾਸ ਮਿਤਨਾਈ ਬ੍ਰਹਮ ਅਭਿ

ਸਦਾ ਸਦਾ ਜਾਈ ਬਲਿਹਾਰ ਆਪਣੇ ਦਾਸ ਰੱਖੇ ਕਿਰਪਾ ਧਾਰ ਨਾਨਕੇ ਪ੍ਰਭ ਪ੍ਰਾਣ ਆਧਾਰ ਗੁਣ ਮਹੱਲਾ ਪੰਜਵਾਂ ਆਚਾਰਜ ਕਥਾ ਮਾਂ ਅਨੂਪ ਪ੍ਰਾਤਮਾ ਪਾਰ ਬ੍ਰਹਮ ਕਾ ਰੂਪ ਰਾਉ ਨਾ ਏ ਬੁੱਢਾ ਨਾ ਏ ਬਾਲਾ ਨਾ ਏ ਦੁੱਖ ਨਹੀਂ ਜਮਜਾਲਾ ਨਾ ਏ ਬਿਨਸੇ ਨਾ ਏ ਜਾਏ ਆਜੁਗਾ ਦੇ ਰਿਆ ਸੁਮਾਏ ਨਾ ਸੁਸਨ ਨਹੀਂ ਸੁਮੀਤ ਨਾ ਸੁਸਵ ਨਾ ਸੁਮੀਤ ਨਾ ਸਵਰਕ ਨਹੀਂ ਇਸ ਸੋਗ ਸਭ ਕੁਛ ਸਿਖਾਏ ਕਰਨ ਜੋਗ ਨਾ ਇਸ ਬਾਪ ਨਹੀਂ ਸੁਮਾਇਆ ਇਹ ਪਰੰਪਰ ਹੋਤਾਇਆ ਪਾਪੁਨ ਕਾ ਇਸ ਲੇਪ ਨ ਲਾਗੇ ਕੜਕੜੇ ਅੰਦਰ ਸਰੀ ਜਾਗੇ ਤੀਨ ਗੁਣਾ ਇੱਕ ਸਖਤ ਉਪਾਇਆ ਮਾਂ ਮਾਇਆ ਤਾਂ ਕਿ ਅਛਾਇਆ ਅਛਲ ਅਛੇਦ ਅਭੇਦ ਦਿਆਲ ਦੀਨ ਦਿਆਲ ਸੁਰਾ ਕਿਰਪਾਲ ਤਾਂ ਕਿ ਗਲਮਤ ਕਛੁ ਨ ਪਾਏ ਨਾਨਕ ਤਾਂ ਕਿ ਬਲ ਬੰਦਾਏ ਗੌਂਡ ਮਹੱਲਾ ਪੰਜਵਾਂ ਸੰਤਨ ਕੈ ਬਲਿਹਾਰੇ ਜਾਓ ਸੰਤਨ ਕੈ ਸੰਗ ਰਾਮ ਗੁਣ ਗਾਓ ਸੰਤ ਪ੍ਰਸਾਦ ਖਿਲਵਿਖ ਸਭ ਗਏ ਸੰਤ ਸਰਨ ਵਡਭਾਗੀ ਪਾਏ ਰਾਮ ਜਪਤ ਕਛ ਬਿਘਨਾ ਵਿਆਪੈ ਗੁਰਪ੍ਰਸਾਦ ਆਪਣਾ ਪ੍ਰਭ ਜਾਪੈ ਰਹੁ ਪਾਰ ਬ੍ਰਹਮ ਜਪ ਹੋਏ ਦਿਆਲ ਸਾਧੂ ਜਨ ਕੀ ਕਰਾਇ ਰਵਾਲ ਕਾਮ ਕ੍ਰੋਧ ਇਸ ਤਨ ਤੇ ਜਾਏ ਰਾਮ ਰਤਨ ਵਸੇ ਮਨਿ ਆਏ ਸਬਲ ਜਨਮ ਥਾਂਕਾ ਪ੍ਰਵਾਣ ਪਾਰ ਬ੍ਰਹਮ ਨਿਕਟ ਕਰ ਜਾਣ ਪਾਏ ਭਗਤ ਪ੍ਰਭ ਕੀਰਤਨ ਲਾਗੈ ਜਨਮ ਜਨਮ ਕਾ ਸੋਇਆ ਜਾਗੈ ਚਰਨ ਕਮਲ ਜਨ ਕਾਇਆ ਧਾਰ ਗੁਣ ਗੋਬਿੰਦ ਰਹੁ ਸੱਚ ਅਵਾਪਾਰ ਦਾਦਨਾ ਕੀਮਨ ਸਪੂਰ ਨਾਨਕ ਤੂੰ ਪਾਵੇ ਜਨ ਧੂਰ ਰਾਗੋਂ ਅਸਪਦੀਆਂ ਮਹਲਾ ਪੰਜਵਾਂ ਕਰ ਦੂਜਾ ਇੱਕੋ ਅੰਕਾਰ ਸਤ ਗੁਰੂ ਪ੍ਰਸਾਦ ਕਰ ਨਮਸਕਾਰ ਪੂਰੇ ਗੁਰਦੇਵ ਸਫਲ ਮੂਰਤ ਸਫਲ ਜਾਂਕੀ ਸੇਵ ਅੰਤਰ ਜਾਮੇ ਪੁਰਖ ਵਿਧਾਤਾ ਅੱਠ ਪੈਰ ਨਾਮ ਰੰਗ ਰਾਤਾ ਗੁਰ ਗੋਬਿੰਦ ਗੁਰੂ ਗੋਪਾਲ ਆਪਣੇ ਦਾਸ ਕੋ ਰਾਖਨ ਹਾਰ ਰਾਹੁ ਪਾਤ ਸਾਹ ਰਾਹੁ ਵਤੀ ਆਏ ਦੁਸ਼ਟਕਾਰੀ ਮਾਰ ਪਚਾਏ ਨਿੰਦਕ ਕੈ ਮੁਕਿਨੋ ਰੋਗ ਜੈ ਜੈਕਾਰ ਕਰੇ ਸਭ ਲੋਗ ਸੰਤਨ ਕੈ ਮਨ ਮਹਾਨੰਦ ਸੰਤ ਜਪੈ ਗੁਰਦੇਵ ਭਗਵੰਤ

ਕਹਿੰਦੇ ਸਭ ਧਰਨ ਜਨ ਕੇ ਨਿੰਦਾ ਕਰੇ ਨਾ ਕੋਏ ਜੋ ਕਰੇ ਸੋ ਦੁਖਿਆ ਹੋਏ ਆਠ ਪੈਰ ਜਨ ਇੱਕ ਤਿਆਏ ਜਮੋ ਤਾਂ ਕਹਿ ਨਿਕਟ ਨਾ ਜਾਏ ਜਨ ਨਿਰਵੈਰ ਨਿੰਦਕ ਅਹੰਕਾਰੀ ਜਨ ਭਲ ਮਨ ਨਿੰਦਕ ਵੇਕਾਰੀ ਗੁਰ ਕੇ ਸਿੱਖ ਸਤਿਗੁਰ ਤੇ ਆਇਆ ਜਨ ਉਭਰੇ ਨਿੰਦਕ ਨਰਗ ਪਾਇਆ ਸੁਣ ਸਾਜਨ ਮੇਰੇ ਮੀਤ ਪਿਆਰੇ ਸਤ ਬਚਨ ਵਰਤੈ ਹਰ ਦੁਆਰੇ ਜੈਸਾ ਕਰੇ ਸੋ ਤੈਸਾ ਪਾਏ ਮਨ ਕੇ ਜੜ ਸਰ ਪਰੇ।

ਸਵਾਰੀ ਰਾਗ ਗੌਣ ਬਾਣੀ ਭਗਤਾਂ ਕੀ ਕਬੀਰ ਜੀ ਘਰ ਪਹਿਲਾ ਇੱਕ ਓਅੰਕਾਰ ਸਤਿਗੁਰੂ ਪ੍ਰਸਾਦ ਸੰਤ ਮਿਲੇ ਕਿਛ ਸੁਣੀਐ ਕਹੀਐ ਮਿਲੇ ਅਸੰਤ ਮਸਤ ਕਰ ਰਹੀਐ ਬਾਬਾ ਬੋਲਣਾ ਕਿਆ ਕਹੀਐ ਜੈਸੇ ਰਾਮ ਨਾਮ ਰਾਵ ਰਹੀਐ ਰਾਹੁ ਸੰਤਨ ਸਿਉ ਬੋਲੇ ਉਪਕਾਰੀ ਮੂਰਖ ਸਿਉ ਬੋਲੇ ਝੱਖ ਮਾਰੀ ਬੋਲਤ ਬੋਲਤ ਬੜੇ ਬਿਕਾਰਾ ਬਿਨ ਬੋਲੇ ਕਿਆ ਕਰੇ ਬੀਚਾਰਾ ਕਹ ਕਬੀਰ ਛੁੱਛਾ ਘੱਟ ਬੋਲੇ ਭਰਿਆ ਹੋਏ ਸਿਕਮ ਨਾ ਡੋਲੇ ਗੌਂਡ ਨਰੂ ਮਰੇ ਨਰ ਕਾਮ ਨਾ ਆਵੇ ਪਸ਼ੂ ਮਰੇ ਦਸਕਾਜ ਸੁਵਾਰੇ ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ ਮੈਂ ਕਿਆ ਜਾਣੂ ਬਾਬਾ ਰੇ ਰਾਉ ਹਾਡ ਜਲੇ ਜੈਸੇ ਲੱਕੜੀ ਕਾ ਤੂਲਾ ਕੇਸ ਜਲੇ ਜੈਸੇ ਘਾਸ ਕਾ ਪੂਲਾ ਕਹੋ ਕਬੀਰ ਤਬ ਹੀ ਨਰ ਜਾਗੈ ਜਮ ਕਾ ਡੰਡ ਮੁੰਡ ਮੈਂ ਲਾਗੈ ਗੌਂਡ ਆਕਾਸ ਗਗਨ ਪਤਾਲ ਗਗਨ ਹੈ ਚੌਂਦਿਸ ਗਗਨ ਰਾਹਲੇ ਆਨੰਦ ਮੂਲ ਸਦਾ ਪ੍ਰਕੋਤਮ ਘੱਟ ਬਿਨਸੇ ਗਗਨ ਨਾ ਜਾਇਲੇ ਮੋਹ ਬੈ ਰਾਗ ਪਿਓ ਜਿਉ ਆਏ ਕਹਾਂ ਗਇਓ ਰਾਓ

ਬਾਣੀ ਕਾ ਵੀਰ ਜੀ ਔਖੀ ਕਰ ਦੂਜਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਪੂਜਾ ਬਾਦ ਪਿਲਾ ਕਰ ਡਾਰਿਓ ਹਸੀ ਕ੍ਰੋਪ ਮੁੰਡ ਮੈਂ ਮਾਰਿਓ ਹਸ ਭਾਸ

ਸਤਰਾਵ ਕਾਲੋ ਸਾਟ ਹਸਤਨਾ ਤੁਰ ਧਰ ਧਿਆਨ ਵਾਕੈ ਹਿਰਦੈ ਵਸੈ ਭਗਵਾਨ ਕਿਆ ਪ੍ਰਾ ਸੰਤ ਕਿਨਾ ਬਾਂਧ ਪੋਚ ਕੁੰਡਰ ਕੋ ਨੀਨਾ ਕੁੰਚਰ ਪੋਟ ਲੈ ਲੈ ਨਮਸਕਾਰ ਏ ਬੁਝੀ ਨਹੀਂ ਕਾਜੀ ਅੰਧਿਆਰੇ ਤਿੰਨ ਬਾਰ ਪਤੀਆ ਪਰਲੀਨਾ ਮਨ ਕਠੋਰ ਜੋ ਨਾ ਪਤੀਨਾ ਕਹਿ ਕਬੀਰ ਹਮਰਾ ਗੋਬਿੰਦ ਚੌਥੇ ਪਦ ਮੈਂ ਜਾਨਕੀ ਜਿੰਦ ਗੌਡ ਨਾਇ ਮਨਸ ਨਾਇ ਦਿਓ ਨਾਇ ਜਤਿ ਕਹਾ ਵੈਸੇ ਨਾਇ ਜੋਗੀ ਨਾਉ ਧੂਤਾ ਨਾਇ ਸੁਮਾਇ ਨ ਕਹੋ ਭੂਤਾ ਯਾ ਮੰਦਰ ਮੈਂ ਕੌਣ ਬਸਾਈ ਤਾਂ ਕਾਂਤ ਨ ਕਹੋ ਉਪਾਈ ਰਾਹੁ ਨਾਇ ਗ੍ਰਹਿ ਨਾਉ ਦਾਸੀ ਨਾਇ ਰਾਜ ਨ ਭੀਖ ਮੰਗਾਸੀ

ਸੁਣਕੇ ਠੁਟਕੇ ਫਿਰੇ ਵਿਚਾਰੇ ਸੁਣ ਭਾਗੋ ਪਾਛੇ ਪਰੇ ਗੁਰਪ੍ਰਸਾਦੀ ਮਾਰੋ ਡਰੈ ਸਾਗਤ ਕਿਉ ਪਿੰਡ ਪਰਾਇਣ ਹਮ ਕੋ ਦਿੱਤ ਪਰ ਤ੍ਰਖ ਡਾਇਣ ਹਮ ਤਿਲਕਾ ਬੋ ਜਾਣਿਆ ਪਿਓ ਜਬ ਹੋਏ ਕਿਰਪਾਲ ਮਿਲੇ ਗੁਰਦੇ।

ਧੰਨੋ ਸੰਤ ਜਨ ਸੇ ਜਾਨੇ ਤਿਨਕੋ ਮਿਲਵੋ ਸਾਰੰਗ ਪਾਣੀ ਆਦਿ ਪ੍ਰਗਟੇ ਹੋਇਆ ਨਾਦ ਜਪਿਆ ਨਾਮ ਅੰਨ ਕੈ ਸਾਦ ਰਹੋ ਜਪਿਆ ਨਾਮ ਜਪਿਆ ਅੰਨ ਅੰਬੇ ਕੈ ਸੰਗਨਿਕਾ ਵਨ ਅੰਨੇ ਬਾਵਰ ਜੋ ਨਰ ਹੋਵੈ ਤਿਨ ਪਵਨ ਮੈਂ ਆਪਣੀ ਖੋਵੈ ਛੋਟੇ ਅੰਨ ਕਰੈ ਪਾਖੰਡ ਨਾ ਸੁਹਾਗਣ ਨਾ ਓਏ ਰੰਡ ਜਗ ਮੈਂ ਭਗਤੇ ਦੁੱਧਾ ਧਾਰੀ ਗੁਪਤੀ ਗਾਵੇ ਵਾਟਿਕਾ ਸਾਰੀ

ਦਿਓ ਜੀ ਕਿ ਘਰ ਪਹਿਲਾ ਕਿਉਂ ਕਰ ਸਤਿਗੁਰੂ ਪ੍ਰਸਾਦ ਅਸਮੇਦ ਜਗਨ ਤੁਲਾ ਪੁਰਗਦਾਨ ਪ੍ਰਾਗ ਸਨਾਨ ਤੋ ਨ ਪੂਜੇ ਹਰ ਕੀਰਤਨਾਮਾ ਆਪਣੇ ਰਾਮ ਭਜ ਰੇ ਮਨ ਆਲਸੀਆ ਰਹੋ ਗਿਆ ਪਿੰਡ ਭਰਤਾ ਬਨਾਰਸਿਆ ਸੁਬਸਤਾ ਮੁਖ ਬੇਦ ਛਤਰਪੜਤਾ ਸਗਲ ਧਰਮ ਅਛਤਾ ਗੁਰ ਗਿਆਨ ਇੰਦਰੀ ਦ੍ਰਿੜਤਾ ਖਟ ਕਰਮ ਸਾਹਿਤ ਰਹਿਤਾ ਸੇਵਾ ਸਕਤ ਸੰਭਾਲਿੰਗ ਮਨ ਛੋਟ ਛੋਟ ਸਗਲ ਭੇਦੰ ਸਿਮਰ ਸਿਮਰ ਗੋਬਿੰਦੰਗ ਭਜ ਨਾਮ ਤਰਸ ਭਾਵ ਸਿੰਧ ਗੋਂਡ ਨਾਦ ਪ੍ਰਮੇਅ ਸਿਮਰ ਗਾਏ

ਲੀ ਬਚਰੇ ਬਿਨ ਗਾਇ ਅਕੇਲੀ ਪਾਨੀਆਂ ਬਿਨ ਮੀਨ ਤਲ ਪਏ ਐਸੇ ਰਾਮ ਨਾਮਾ ਬਿਨ ਬਾਪਰੋ ਨਾਮਾ ਰਹਾਉ ਜੈਸੇ ਗਾਇ ਕਾ ਬਾਛਾ ਝੂਟਲਾ ਬਿਨ ਚੋਗ ਥਨ ਚੋਗਤਾ ਮਾਖਨ ਘੂਟਲਾ ਨਾਮ ਦਿਓ ਨਾਰਾਇਣ ਪਾਇਆ ਗੁਰੂ ਪਿੱਟ ਤਿਆ ਲਖ ਲਖਾਇਆ ਜੈਸੇ ਵਿਖੇ ਹੇਤ ਪਰਨਾਰੀ ਐਸੇ ਨਾਮੇ ਪ੍ਰੀਤ ਮੁਰਾਰੀ ਜੈਸੇ ਤਾਪ ਤੇ ਨਿਰਮਲ ਕਾਮਾ ਤੈਸੇ ਰਾਮ ਨਾਮਾ ਬਿਨ ਬਾਪਰੂ ਨਾਮਾ

ਰਾਮ ਕਲੀ ਮਹੱਲਾ ਪਹਿਲਾ ਕਰ ਪਹਿਲਾ ਚੁੱਪ ਦੇ ਕੋ ਓਅੰਕਾਰ ਸਤਿ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਪੰਗੁਰ ਪ੍ਰਸਾਦ ਕੋਈ ਪੜਤਾ ਸਹਿ ਸਾ ਕਿਰਤਾ ਕੋਈ ਪੜੇ ਪੁਰਾਣਾ ਕੋਈ ਨਾਮ ਜਪੇ ਜਪ ਮਾਲੀ ਲਾਗੇ ਤੁਸੇ ਧਿਆਨਾ ਅਭੀ ਕਭੀ ਕਿਛੋ ਨਾ ਜਾਣਾ ਤੇਰਾ ਕੋ ਨਾ ਪਛਾਣਾ

ਪਿਆਲੇ ਲੋਭੀ ਜਿਹੜਾ ਜਿਹੜਾ ਰਹਿਤ ਚਾਰੇ ਕੁੰਡਾ ਭਾਲੇ ਮਨ ਖਾਏ ਮੰਡਰ ਮੈਂ ਆਏ ਜੀਵਨ ਸਾਜੇ ਮਾਈ ਏਕ ਚਲੇ ਹਮ ਦੇਖਿਆ ਸਵਾਮੀ ਪਾਏ ਬਲੰਤੀ ਆਈ।

జాపతావ శ్రణ్యమకరమణ జానానాం జపే ప్రవతే రావ్ గుర్ పరమేశ్వర నానక పేట అసాచాయ సౌదన మేరా రామ్ కలి మహల్లా పహల్లా సురతే సురతర లాయేత తానకార తులా లంగే జేత అంతర పాయత సత్తు రాఖ అనస దేవా బలయ తాక ఐసా దేవా నేతరాయ జిత దేవ సబ్ సో జీ పాయ రవ హచ్చీ మిట్టే సో జీ హోయ తా కా కియా మన సోయ ਕਰਨ ਜੇਕਰ ਚੱਕ ਢਾਲ ਇੱਥੇ ਉੱਥੇ ਨਵੇ ਨਾਲ ਆਪੇ ਨਦ ਕਰੇ ਜਾਂ ਸੋਏ ਗੁਰਮੁਖ ਲਾਭ ਦੇ ਕੋਏ ਤੇਤਗੜ ਦੇਵਾ ਨੇ ਚੋ ਨੇਚਰ ਹੋਏ ਪਾਣੀ ਮਰੇ ਨਾ ਬੁਝਾਇਆ ਜਾਏ ਐਸਾ ਦੇਵਾ ਨੇ ਤਰਾਏ ਡੋਲੇ ਵਾਹਨ ਵੱਡਾ ਹੋਏ ਜਾਪੇ ਜਿਉ ਸਿੰਘ ਅਣ ਸੁਣ ਲੋਏ ਖਤਰੇ ਬ੍ਰਾਹਮਣ ਸੋਧ ਕੈ ਵੈਸ ਨਿਤ ਕੈ ਨਾ ਪਾਈਏ ਗੁਣੇ ਐਸਾ ਹੰਸ ਐਸਾ ਦੀਵਾ ਬਾਲੇ ਕੋਏ ਨਾਨਕ ਸੋਪਾ ਰੰਗਤ ਹੋਏ ਰਾਮ ਕਲ ਮਹੱਲਾ ਪਹਿਲਾ ਤੁਦਨੋ ਨਿਵਣ ਮੰਨਣ ਤਰਨਾਓ ਸਾਧ ਪੇਟ ਬੈਸਨ ਕੋ ਠਾਓ ਸਤ ਸੁੰਦ ਗੋਵੇ ਅਰਦਾਸ ਤਾਂ ਸੁਣ ਸਾਧ ਬਹਲੈ ਪਾਸ ਨਾਨਕ ਬਿਰਥਾ ਕੋਏ ਨਾ ਹੋਏ ਅਸੀਂ ਦਰਗਾਹ ਸਾਚਾ ਸੋਏ ਰਾਓ ਪ੍ਰਾਪਤ ਪੋਤਾ ਕਰਮ ਕਮਾਓ ਤੁਮ ਦੇਵ ਮੰਗਲ ਜਨ ਚਾਓ ਪਾਂਡੇ ਪਾਓ ਪਵੈ ਤਤ ਆਏ ਤੁਰਤ ਛੋਟੀ ਕੀਮਤ ਪਾਏ ਜਿਨ ਕਿਸ ਕਿਆ ਸੋ ਕਿਸ ਕਰ ਆਏ ਆਪਣੀ ਕੀਮਤ ਆਪੇ ਤਰੇ ਗੁਰਮੁਖ ਪ੍ਰਗਟ ਵਾਲਾ ਏ ਨਾ ਕੋ ਆਵੇ ਨਾ ਕੋ ਦਾਏ ਲੋਕ ਤਿਕਾਰ ਕਾਏ।

ਕਵਣੋ ਬੁਝੈ ਬਿਲਸਾਣੈ ਉਤਪਦ ਚਲਤ ਆਪ ਕਰ ਚਿੰਨੇ ਆਪੇ ਤਤ ਬਛਾਣੇ ਅਸਾ ਗਿਆਨ ਵਿਚਾਰੈ ਕੋਈ ਦਿਸੈ ਮੁਖਤ ਪਰਮ ਗਤ ਹੋਈ ਰਾਓ।

ਬਾਣੀ ਰਾਓ ਹੀਰਾ ਰਤਨ ਜਵੇਹਰ ਮਾਣਕ ਬਸਾਗਰ ਭਰਪੂਰ ਕਿਆ ਜਸਵੜ ਪਾਗਵੇਂ ਵੱਢ ਮਸਤਕ ਤਿੰਨ ਗੁਰਮਤ ਕੱਢ ਕੱਢ ਲੀਆ।

ਲਾਗਿਆ ਮਸਤਕ ਭਾਗੋਵੈ ਤੁਰ ਲਿਖਿਆ ਤਾਂ ਸਗੁਰ ਸੇਵਾ ਲਾਏ ਨਾਨਕ ਰਤਨਵੇਰ ਪਾਵੈ ਧਨ ਧਨ ਗੁਰਮ ਤਰ ਪਾਏ ਰਾਮ ਕਲੀ ਮਹੱਲਾ ਚੌਥਾ ਰਾਮ ਜਨਾ ਮਿਲੋ ਭਇਆ ਨੰਦਾ ਹਰ ਨਿੱਕੀ ਕਥਾ ਸੁਣਾਏ ਦੁਰਮਤ ਮੈਲ ਗਏ ਸਭਨੀ ਕਲ ਸਤਸੰਗਤ ਮਿਲ ਬਧ ਪਾਏ ਰਾਮ ਜਨ ਗੁਰਮਤ ਨਾ ਰਾਮ ਬੁਲਾਏ

ਹਰੇ ਸਾਰੇ ਸਿਧਨ ਜਾਣੈ ਰਤਨ ਕੋਟੜੇ ਅੰਮ੍ਰਿਤ ਸੰਪੂਰਨ ਸਗੁਰ ਕੇ ਖਜਾਨੈ ਅਚਰਜ ਕਛ ਕਹਿ ਨ ਜਾਏ ਬਸ ਗੁਰ ਤ੍ਰਿਪਾਈ ਰਾ

ਜੋ ਪੇਕਿਆ ਤੇ ਬਣਿਆ ਵੈ ਸੋਈ ਜਾਣੇ ਕਣਿਆ ਰਾਖੀ ਤਾਂ ਕਿਆ ਵਿਚਾਰਾ ਆਪਣੀ ਗਾਤ ਮਿੱਤ ਆਪੇ ਜਾਣੇ ਆਹਰ ਆਪੇ ਪੂਰ ਭੰਡਾਰਾ ਐਸਾ ਰਸ ਅੰਮ੍ਰਿਤ ਮਨ ਚਾਕਿਆ ਤ੍ਰਿਪਤ ਰਹੇ ਅਗਾਏ ਕੋ ਨਾਨਕ ਮੇਰੀ ਆਸਾ ਪੂਰੀ ਸਤਿਗੁਰ ਕੇ ਸਰਨਾਏ ਰਾਮ ਕਲੀ ਮਹਲਾ ਪੰਜਵਾਂ ਅੰਗੀਕਾਰ ਕੀ ਆ ਪ੍ਰਭ ਆਪਣੇ ਬਹਿਰੀ ਸਗਲੇ ਸਾਡੇ

ਆਵੇ ਚੱਲ ਚਿਤ ਜੋਗੀ ਆਸਣ ਤੇਰਾ ਸਿੰਘ ਸਿੰਘੇ ਵਜ ਨਿਤੁਰਾ ਸਿਰਾ ਗੁਰ ਗੁਰ ਕੇ ਤੈ ਬੁਝ ਨਾ ਪਾਏ ਫਿਰ ਫਿਰ ਜੋਗੀ ਆਵੇ ਜਾਈ ਜਿਸਨੂੰ ਹੋਆ ਨਾਥ ਕਿਰਪਾਲਾ ਰਹਿ ਰਾਸ ਮਾਰੀ ਗੁਰੂ ਗੋਪਾਲਾ ਨਾਮੇ ਕਿੰਤਾ ਨਾਮੇ ਬਸਤਰ ਜਨ ਨਾਨਕ ਜੋਗੀ ਹੋਆ ਸੁਥਿਰ ਇਉਂ ਜਪਿਆ ਨਾਥ ਦਿਨ ਰਨਾਈ ਹੁਣ ਪਾਇਆ ਗੁਰੂ ਗੋਸਾਈ ਰਹਾਉ ਦੂਜਾ ਰਾਮ ਕਰੀ ਮਹੱਲਾ ਪੰਜਵਾਂ ਕਰਨ ਕਰਾਮ ਰਸੋਈ ਅੰਨ ਦਿੱਤੇ ਕੋਈ ਠਾਕੁਰ ਮੇਰਾ ਸਗੜ ਸੁਗੜ ਸੁਜਾਨ ਗੁਰੂ ਕਿਉਂ ਲਿਆ ਰੰਗ ਮਾਨਾ ਸੁਰ ਯਾਰ ਰਸ ਮਿੱਠਾ ਗੁਰੂ ਕਿੰਨੇ ਵਿਰਲੇ ਡਿੱਠਾ ਰਹਾਓ

ਜੋ ਤੇਰਾ ਸਾਧ ਬਲਿਹਾਰ ਜਾਓ ਲੱਖ ਬੇਰਾ ਤਨ ਮਨ ਜਿਉ ਪਿੰਡ ਦੇ ਸਾਜੇ ਆ ਗੁਰ ਕਿਰਪਾ ਤੈਨੀ ਚੰਨੀ ਵਾਜਿਆ ਖੋਲ ਕੇ ਵਾਰ ਮਹਿਲ ਬੁਲਾਇਆ ਜੈ ਸਭ ਸੱਚਾ ਸਦਿਖ ਲਾਇਆ ਕਹੋ ਨਾਨਕ ਸਾਹਿਬ ਪੜਦਾ ਟੁੱਟਾ ਹੋ ਤੇਰਾ ਤੂੰ ਮੈਂ ਮਨ ਬੁੱਠਾ ਰਾਮ ਕਲੀ ਮਹੱਲਾ ਪੰਜਵਾਂ ਸੇਵਕ ਲਾਇਓ ਆਪਣੀ ਸੇਵ

ਮਹਲਾ ਪੰਜਵਾਂ ਮੁਖ ਤੇ ਪੜਤਾ ਟੀਕਾ ਸਹਿਤ ਹਿਰਦੇ ਰਾਮ ਨਹੀਂ ਪੂਰਨ ਰਹਿਤ ਉਪਦੇਸ਼ ਕਰੇ ਕਰ ਲੋਕ ਦ੍ਰਿੜਾਵੇ ਆਪਣਾ ਕਿਹਾ ਆਪਣਾ ਕਮਾਵੇ ਪੰਡਤ ਵੇ ਵਿਚਾਰ ਪੰਡਤ ਮੰਗਾ ਕਰੋ ਨਿਵਾਰ ਪੰਡਤ

ਇਹ ਭਾਗਟ ਗ੍ਰਹਿ ਪੜਾ ਨਿਤ ਪੋਤੇ ਮਾਲਾ ਫਿਰ ਮੰਗੇ ਬੈ ਭੂਤ ਇਹ ਬਿਨ ਕੋਈ ਨ ਤਰਿਓ ਮੀਤ ਸੋ ਪੰਡਤ ਗੁਰਸਤ ਘੁਮਾਏ ਤ੍ਰੈਗੁਣ ਕੀ ਉਤ ਉਤਰੀ ਮਾਏ।

ਤੇ ਪਾਵੁ ਥਾਉ ਸਦਾ ਨੰਦ ਨ ਹੋਵੀ ਸੋਗ ਕਬੂ ਨ ਵਿਆਪੇ ਹਉਮੈ ਰੋਗ ਖੋਜਹੁ ਸੰਤੁ ਹਰ ਬ੍ਰਹਮ ਗਿਆਨੀ ਬਿਸਮਨ ਬਿਸਮ ਪੈ ਬਿਸਮਾਦਾ ਪਰਮ ਗਤ ਪਾਵੇ ਹਰ ਸਿਮਰ ਪੁਰਾਨੀ ਰਹਾਉ ਬਰਮਨ ਦੇਖੋ ਸਗਲ ਵਿਚਾਰ ਨਾ ਬਿਨਾ ਕੋ ਸਕੇ ਨਾ ਤਾਰ ਸਗਲੇ ਉਪਾਵ ਨ ਚਾਲੇ ਸੰਗ ਭਵਜਲ ਤਰੀਏ ਪ੍ਰਭ ਕੇ ਰੰਗ ਦੇਹੀ ਧੋਏ ਨਾ ਉਤਰੇ ਮੈਲ ਹਉਮੈ ਵਿਆਪੇ ਦੁਬਦਾ ਪੈ ਮਿਠ ਜਾਏ ਕਰ ਕਿਰਪਾ ਪਰ ਬ੍ਰਹਮ ਦਿਆਲ ਮਨ ਤੇ ਕਬੂ ਨਾ ਬਿਸਰ ਗੋਪਾਲ ਤੇਰੇ ਦਾਸ ਕੀ ਹੋਵਾਂ ਧੂਰ ਨਾਨਕ ਕੀ ਪ੍ਰਭ ਲੋਚਾ ਪੂਰ ਰਾਮ ਕਲੀ ਮਹੱਲਾ ਪੰਜਵਾ ਤੇਰੀ ਸਰਣ ਪੂਰੇ ਗੁਰਦੇਵ ਤੁਦ ਬਿਨ ਦੂਜਾ ਨਾਹੀ ਕੋਐ ਤੂੰ ਸਮਰੱਥ ਪੂਰਨ ਪਰ ਬ੍ਰਹਮ ਸੋ ਧਿਆਏ ਪੂਰਾ ਜਿਸ ਕਰਮ ਚਰਨ ਤਾਰਨ ਪ੍ਰਭ ਤੇਰੋ ਨਾਉ ਆਗੈ ਦਰਗੇ ਪਾਵ ਉਠਾਉ ਦੁਖਿਆਂ ਦੇ ਰਾ ਮਨ ਤੇ ਜਾਏ ਦੁਰਮਤ ਬਿਨ ਸੇ ਰਾਚੇ ਹਰਨ ਆਏ ਚਰਨ ਕਮਲ ਸਿਉ ਲਾਗੀ ਪ੍ਰੀਤ ਗੁਰਪੂਰੇ ਕੀ ਨਿਰਮਲ ਰੀਤ ਭਉ ਪਾਗਾ ਨਿਰਭਉ ਮਨ ਬਸੇ ਅੰਮ੍ਰਿਤ ਨਾਮ ਰਸਨਾ ਨਿਤ ਜਪੈ ਕੋੜ ਜਨਮ ਕੇ ਕਾਟੇ ਫਾਹੇ ਮਾਇਆ ਪਾਇਆ ਲਾਭ ਸੱਚਾ ਧਨ ਲਾਹੇ ਤੋਟ ਨ ਆਵੇ ਅਖੁੱਟ ਭੰਡਾਰ ਨਾਨਕ ਭਗਤ ਸੁਹੈ ਹਰ ਦੁਆਰ ਰਾਮ ਕਲੀ ਮਹੱਲਾ ਪੰਜਵਾਂ ਰਤਨ ਜਵੇ ਹਰ ਨਾਮ ਸਸਨ ਤੋ ਗਿਆਨ ਸੁਖ ਸਹਿਜ ਦਇਆ ਕਾ ਪੋਤਾ ਹਰ ਭਗਤਾਂ ਹਵਾਲੇ ਹੋਤਾ ਮੇਰੇ ਰਾਮ ਕੋ ਭੰਡਾਰ ਖਾਤ ਖਰਚ ਕਛ ਤੋਟ ਨ ਆਵੇ ਅੰਤ ਨਹੀਂ ਹਰ ਪਾਰਾ ਵਾਰ ਰਹਾਉ ਕੀਰਤਨ ਨਿਰਮੋਲਕ ਹੀਰਾ ਆਨੰਦ ਗੁਣੀ ਗਹੀਰਾ ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੁੰਜੀ ਸੁਨ ਸਮਾਦ ਗੁਫਾ ਤੈ

0: ਹੈਲੋ ਹੈਲੋ ਪਲੀਜ਼ ਮੇਰ ਜੀ ਖਾਲਸਾ ਮੇਰ ਜੀ ਫਤਿਹ। ਮੈਂ ਕਹਿਣਾ ਇਹ ਚਾਹੁੰਦੀ ਹਾਂ ਕਿ ਹੈ ਤਾਂ ਇਹ ਚਲੋ ਘਰੇਲੂ ਗੱਲ ਹੈ, ਮਤਲਬ ਇਹ ਹੈ ਕੋਈ ਇਹ ਦੇਸ਼ਾਂ ਦੇ ਵਿੱਚ ਆ ਕੇ ਪਹਿਲਾਂ ਗੱਲ ਮੈਨੂੰ ਸ਼ਰਮ ਆਉਂਦੀ ਦੱਸ ਦਿੰਦੇ ਗੱਲ ਮੈਂ ਇਹ ਦੱਸ ਭੈਣ ਜੀ ਮੈਂ ਗੱਲ ਕਰ ਲਈ ਮੈਂ ਦੱਸਦੀ ਵੀ ਸ਼ਰਮ ਆਉਂਦੀ ਹੈ। ਮੈਂ ਦਰਬਾਰ ਸਾਹਿਬ ਵਿੱਚ ਤਾਂ ਖੜ ਕੇ ਦੱਸਦੀ ਹਾਂ ਕਿਉਂਕਿ ਮੇਰੇ ਨਾਲ ਇੰਨੀ ਵਧੀਕੀ ਹੋਈ ਹੈ ਨਾ, ਇੰਨੀ ਵਧੀਕੀ ਹੋਈ ਹੈ ਕੋਈ ਕਿਸੇ ਦੇ ਅੰਦਰ ਆ ਕੇ ਇਹ ਦੇਸ਼ਾਂ ਦੇ ਵਿੱਚ ਔਰ ਅਮਰੀਕਾ ਵਰਗੇ ਦੇਸ਼ਾਂ ਦੇ ਵਿੱਚ ਅੰਦਰ ਆ ਕੇ ਕਿਸੇ ਨੂੰ ਕੁੱਟ ਦੇਵੇ ਔਰ ਫਿਰ ਕਸੂਰ ਦੱਸਾਂ ਮੇਰਾ ਕੀ ਹੈ। ਕਸੂਰ ਮੇਰਾ ਇਹ ਸੀ ਮੈਨੂੰ ਗਾਲ ਕੱਢ ਰਹੀ ਸੀ ਇਹਦੇ ਨਾਲ ਨਹੀਂ, ਔਰ ਮੈਂ ਉਹਦਾ ਜਵਾਬ ਦੇਤਾ। ਫਿਰ ਉਹ ਜਿੰਨੀ ਵਾਰ ਬੋਲੇ ਤਿੰਨ ਚਾਰ ਪੰਜ ਵਾਰ ਗਾਲਾਂ ਕੱਢੀਆਂ, ਗੰਦੀ ਗਾਲ ਕੱਢੀ ਮੈਨੂੰ। ਉਹ ਭੈਣ ਜੀ ਨਹੀਂ ਮੈਨੂੰ ਸੁਣ ਲੈਣ ਦੋ, ਹਦਾਰ ਹਾਲ ਚ ਦਰਬਾਰ ਹਾਲ ਚ ਕਹਿਣਾ ਜੀ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਜੇਕਰ ਘਰ ਵਿੱਚ ਕੋਈ ਗੱਲਬਾਤ ਹੋ ਜਾਵੇ ਤੇ ਘਰ ਵਿੱਚ ਹੀ ਬੈਠ ਕੇ ਕਰਿਆ ਕਰੋ, ਆਣ ਕੇ ਗੁਰੂ ਘਰ ਵਿੱਚ ਘਰਾਂ ਦੀਆਂ ਗੱਲਾਂ ਪਲੀਜ਼ ਨਾ ਕਰਿਆ ਕਰੋ। ਹਾਂ ਠੀਕ ਹੈ, ਬਾਬਾ ਸਾਡਾ ਪਿਓ ਹੋਵੇ, ਸਾਂਝ ਆਏ, ਅਸੀਂ ਕਰ ਸਕਦੇ ਹਾਂ, ਪਰ ਜੇ ਕਰਨੀ ਗੱਲ ਤੇ ਆਰਾਮ ਨਾਲ ਬਾਬਾ ਜੀ ਦੇ ਕੋਲ ਬੈਠ ਕੇ ਅੰਦਰ ਆਤਮਾ ਨਾਲ ਗੱਲ ਕਰੋ। ਇੱਥੇ ਆਣ ਕੇ ਬੀਬੀਆਂ ਵਿੱਚ ਸ਼ੋਰ ਕਰਨ ਦਾ ਕੋਈ ਫਾਇਦਾ ਨਹੀਂ, ਤੇ ਇਸ ਕਰਕੇ ਬਸ ਕਰੋ।
2: ਵਾਹਿਗੁਰੂ ਜੀ ਕਾ ਖਾਲਸਾ।

0: ਪ੍ਰਭ ਕੇ ਸਿਮਰਨ ਅੰਤ ਹਿਨ ਚੁਨਕਾਰ
1: ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ
0: ਸਿਮਰੇ ਸੇ ਜਨ ਜਿਨ ਕੋ ਪ੍ਰਭ ਮਾਇਆ
1: ਨਾਨਕ ਤਿਨ ਜਨ ਸੰਨੀ ਪਇਆ
0: ਹਰ ਸਿਮਰਨ ਕਰ ਭਗਤ

0: ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ
1: ਕਿਉਂ ਕਿਰਪਨ ਕੇ ਨਿਰਾਰਥ ਦਾਮ
0: ਤਨ ਤਨ ਤੇ ਜਨ ਜੈ ਕਰ ਵਸਿਓ ਹਰ ਨਾਉ
1: ਨਾਨਕ ਤਾਂ ਕੈ ਬਲ ਬਲ ਜਾਓ
0: ਰਹਿਤ ਅਵਰ ਕਛ

0: ਰਖਮਾ ਨਮਾਏ
1: ਜੈ ਪ੍ਰਸਾਦ ਸੁਗੰਧਤ ਤਨ ਲਾਵੇ
0: ਤਿਸ ਕੋ ਸਿਮਰਤ ਪਰਮ ਗਤ ਪਾਵੇ
1: ਜੈ ਪ੍ਰਸਾਦ ਬਸੈ ਸੁਖ ਮੰਦਰ
0: ਤਿਸੇ ਧਿਆਏ ਸਦਾ ਮਨ ਅੰਦਰ
1: ਜੈ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ।

0: ਕਤ ਹੁਣ ਧਾਵੈ
1: ਸਾਧ ਸੰਗ ਸਥਿਤ ਮਨ ਪਾਵੇ
0: ਸਾਧਕ ਸੰਗ ਮਾਇਆ ਤੈ ਪੈਨਾ
1: ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
0: ਸਾਧ ਸੰਗ ਦੁਸ਼ਮਨ ਸਭ

0: ਸਾਧਕ ਸੰਗ ਸਰਬ ਥਾਨ ਗਮ
1: ਨਾਨਕ ਸਾਧਕ ਸੰਗ ਸਫਲ ਜਨਮ
0: ਸਾਧਕ ਸੰਗ ਨਹੀਂ ਕਛ ਕਾਲ
1: ਦਰਸ਼ਨ ਭੇਟ ਧੋਤ ਨਿਹਾਲ
0: ਸਾਧਕ ਸੰਗ ਕਲੋਖਤ ਹਰੇ
1: ਸਾਧਕ ਸੰਗ ਨਰਕ ਪਰ ਹਰੇ
0: ਸਾਧਕ ਸੰਗ ਇਹਾਂ ਉਹਾਂ ਸੁਹੇਲਾ
1: ਸਾਧ ਸੰਗ ਬਿਸ਼ਰਤ ਹਰ ਮੇਲਾ
0: ਜੋ ਇੱਛੇ ਸੋਈ ਫਲ ਪਾਵੇ
1: ਸਾਧਕ ਸੰਗ ਨਾ ਬਿਰਥਾ ਜਾਵੇ
0: ਬਾਰ ਬ੍ਰਹਮ ਸਾਧ ਰਿਧ ਬਸੈ
1: ਨਾਨਕ ਉਦਰੇ ਸਾਧ ਸੁਨ ਰਸੈ
0: ਸਾਧ ਕੇ ਸੰਗ ਸੁਨੋ ਹਰ ਨਾਓ
1: ਸਾਧ ਸੰਗ ਹਰ ਕੇ ਗੁਣ ਗਾਓ
0: ਸਾਧ ਕੇ ਸੰਗ